ਦੋਨਾਂ ਸੂਰਮੇ ਲੈ ਕੇ ਪੰਥ ਦੇ ਕੋਲੋਂ ਆ ਗਿਆ। ਘੋੜਿਆਂ ਦੇ ਉੱਤੇ ਹੋ ਕੇ ਸਵਾਰ ਜਾਂਦੀ ਵਾਰ ਦੀ ਫਤਿਹ ਗਜਾ ਕੇ ਲਾ ਕੇ ਪਾਉਣ ਦੇ ਪੁੱਤਰ ਘੋੜਿਆਂ ਨੂੰ ਜਦੋਂ ਲਾਈ ਅੱਡੀ ਹਵਾ ਦੇ ਨਾਲ ਗੰਦਾ ਕਰਦੇ ਆਪਣਾ ਪੰਧ ਮੁਕਾਉਂਦੇ ਹੋਏ ਕਹਿਰਾਂ ਦੀ ਗਰਮੀ ਦਾ ਪੰਧ ਮੁਕਾਉਂਦੇ ਹੋਏ ਤਾਂ ਜਦੋਂ ਦਰਬਾਰ ਸਾਹਿਬ ਦੇ ਕੋਲ ਪਹੁੰਚੇ ਇੱਕ ਖੂਹ ਦੇ ਕੋਲ ਜਾ ਕੇ ਦੋਨਾਂ ਸੂਰਮਿਆਂ ਨੇ ਇਸ਼ਨਾਨ ਕੀਤਾ। ਉੱਥੇ ਜਾ ਕੇ ਇੱਕ ਬੇਉਂਤ ਬਣਾਈ, ਭਾਈ ਸਾਹਿਬ ਭਾਈ ਮਹਿਤਾਬ ਸਿੰਘ ਭੰਗੂ ਮੀਰਾ ਕੋਟੀਆ ਅਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਉਹਨਾਂ ਨੇ ਘੋੜਿਆਂ ਨੂੰ ਦਰਖਤ ਦੇ ਨਾਲ ਬੰਨਾ ਕੀਤਾ। ਗਰਮੀ ਦਾ ਮਹੀਨਾ ਇਸ਼ਨਾਨ ਕਰਨ ਤੋਂ ਉਪਰੰਤ ਇੱਕ ਬਿਓਤ ਬਣਾਉਣ ਲੱਗੇ ਕਿ ਕਿਹੜੇ ਢੰਗ ਦੇ ਨਾਲ ਪਾਪੀ ਉਹ ਸਰੰਗੜ ਦਾ ਸਿਰ ਵਧਿਆ ਜਾ ਸਕਦਾ, ਕਿਹੜੀ ਤਕਨੀਕ ਵਰਤੀ ਜਾਵੇ, ਕਿਉਂਕਿ ਆਪਾਂ ਪੰਥ ਦੇ ਨਾਲ ਵਚਨ ਕਰਕੇ ਆਇਆ ਕਿ ਉਸ ਪਾਪੀ ਦਾ ਸਿਰ ਲਾ ਕੇ ਮੁੜਾਂਗੇ। ਦੋਨਾਂ ਸੂਰਮਿਆਂ ਨੇ ਆਪਣੀ ਜਾਨ ਤਲੀ ਉੱਤੇ ਟਿਕਾਈ, ਕਿਉਂਕਿ ਗੁਰੂ ਕਾ ਖਾਲਸਾ ਜਦੋਂ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਦਾ ਤਾਂ ਉਸ ਸਮੇਂ ਪੰਜ ਪਿਆਰੇ ਸਾਹਿਬਾਨਾਂ ਦੇ ਸਾਹਮਣੇ ਖਲੋ ਕੇ ਇੱਕ ਵਚਨ ਕਰਨਾ ਪੈਂਦਾ ਗੁਰੂ ਦੇ ਪਵਿੱਤਰ ਹਜ਼ੂਰੀ ਅੰਦਰ ਕਿ ਇਹ ਜਿਹੜਾ ਸਰੀਰ ਹੈ ਇਹ ਗੁਰੂ ਦੀ ਇਮਾਨਤ ਹੈ, ਜਦੋਂ ਕਿਤੇ ਪੰਥ ਨੂੰ ਲੋੜ ਪਵੇ ਤਾਂ ਪੰਥ ਦੇ ਖਾਤਰ ਆਪਣਾ ਸੀਸ ਕੁਰਬਾਨ ਕਰਨ ਤੋਂ ਗੁਰੂ ਦੇ ਖਾਲਸੇ ਨੇ ਰੱਤੀ ਭਰ ਨਹੀਂ ਝਿਜਕਣਾ। ਅੱਜ ਦੋਨਾਂ ਸੂਰਮਿਆਂ ਨੇ ਮਨ ਦੇ ਅੰਦਰ ਪ੍ਰਣ ਪੂਰਾ ਕੀਤਾ। ਇਸਨਾਲ ਕਰਨ ਤੋਂ ਉਪਰੰਤ ਕਿਹੜੇ ਢੰਗ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਪਹੁੰਚਿਆ ਜਾਵੇ, ਉਹਨਾਂ ਨੇ ਖੂਹ ਦੇ ਉੱਤੋਂ ਫਿਕਰੀਆਂ ਇਕੱਠੀਆਂ ਕਰੀਆਂ, ਫੇਹ ਦੇ ਉੱਤੋਂ ਫਿਕਰੀਆਂ ਕਰਕੇ ਇਕੱਠੀਆਂ ਇੱਕ ਬੋਰਾ ਬਣਾਇਆ। ਉਹਨਾਂ ਨੇ ਇਸਨਾਨ ਕਰਨ ਤੋਂ ਉਪਰੰਤ ਆਪਣੇ ਵਾਲ ਮਗਰ ਨੂੰ ਖਿਲਾਰੇ, ਜਿਹੜੇ ਤਲਬ ਸ੍ਰੀ ਸਾਹਿਬ ਪਾਈਆਂ ਹੋਈਆਂ ਸਨ ਉਹਨਾਂ ਨੂੰ ਚੋਲੇ ਦੇ ਅੰਦਰ ਕੀਤਾ ਕਰਕੇ ਚੋਲੇ ਦੇ ਅੰਦਰ ਮਾਰ ਕੇ ਠੀਕਰਾਂ ਦੀ ਮਗਰੀ ਰੱਖ ਕੇ ਘੋੜੇ ਦੇ ਉੱਤੇ ਦੋਨੇ ਸੂਰਮੇ ਬਣਾ ਕੇ ਬਿਉਂਤ ਹੋ ਗਏ ਤਿਆਰ। ਦੋਨੇ ਬਣ ਕੇ ਨੰਬਰਦਾਰ, ਨੰਬਰਦਾਰ ਬਣ ਕੇ ਉਹਨਾਂ ਨੇ ਆਪਣੀ ਬਿਉਂਤ ਬਣਾ ਕੇ ਜਦੋਂ ਪਹੁੰਚੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਕੋਲ, ਉੱਤੋਂ ਜੇਠ ਤਿਉਹਾਰ ਦਾ ਮਹੀਨਾ, ਕਹਿਰ ਦੀ ਗਰਮੀ, ਉਹ ਸਰੰਗੜ ਦੇ ਸਿਪਾਹੀ ਭੂਕ ਨੀਂਦ ਦੇ ਵਿੱਚ ਸੁੱਤੇ ਪਏ ਨੇ। ਤਾਂ ਦੋਨਾਂ ਸੂਰਮਿਆਂ ਨੇ ਘੋੜੇ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਗਏ, ਪਰਿਕਰਮਾ ਦੇ ਕੋਲ ਜਾ ਕੇ ਲੇਚੀ ਬੇਰੀ ਦੇ ਨਾਲ ਘੋੜਿਆਂ ਨੇ ਬੰਨਣਾ ਕੀਤਾ। ਗੁਰੂ ਰਾਮਦਾਸ ਦੀ ਪਾਵਨ ਪਵਿੱਤਰ ਧਰਤੀ ਦਾ ਹੁੰਦੇ ਵੀ ਆਦਮੀ ਦੇਖ ਕੇ ਅੱਖਾਂ ਦੇ ਵਿੱਚ ਖੂਨ ਉਤਰਾਇਆ। ਦੋਨਾਂ ਸੂਰਮਿਆਂ ਨੇ ਪਵਿੱਤਰ ਸਰੋਵਰ ਦੇ ਵਿੱਚੋਂ ਲੈ ਕੇ ਜਲ ਪੀ ਕੇ ਚੂਹਾ ਜਲਦਾ ਆਪਣੇ ਮੁੱਖ ਦੇ ਉੱਤੇ ਹੱਥ ਫੇਰਦਿਆਂ ਹੋਇਆਂ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਖੜ ਕੇ ਅਰਦਾਸ ਕਰਨੀ ਕੀਤੀ, ਰਾਮਦਾਸ ਗੁਰੂ ਜੀ ਕਿਰਪਾ ਕਰਨੀ, ਆਪਣਾ ਕਾਰਜ ਤੁਸੀਂ ਆਪ ਹੀ ਕਰਵਾ ਲੈਣਾ। ਦੋਨੋਂ ਸੂਰਮੇ ਆ ਹੋ ਗਏ ਤਿਆਰ। ਅੱਗੇ ਜਦੋਂ ਪਹੁੰਚੇ ਦਰਬਾਰ ਸਾਹਿਬ ਦੇ ਸਾਹਮਣੇ ਜਾ ਕੇ ਕੀ ਵੇਖਦੇ ਨੇ, ਜਿੱਤੋਂ ਅੰਦਰੋਂ ਅੱਗੇ ਦਰਗਾਹੀ ਬਾਣੀ ਇਲਾਹੀ ਬਾਣੀ ਦੀਆਂ ਧੁਨਾਂ ਦੀ ਆਵਾਜ਼ ਆਉਂਦੀ ਸੀ, ਅੱਜ ਉਸ ਦੇ ਅੰਦਰੋਂ ਘੁੰਗਰੂਆਂ ਦੀ ਆਵਾਜ਼ ਆਉਂਦੀ ਹੈ। ਘੁੰਗਰੂਆਂ ਦੀ ਆਵਾਜ਼ ਸੁਣਦੇ ਸਾਰ ਸੂਰਮਿਆਂ ਦੀ ਕ੍ਰੋਧ ਦੀ ਹੱਦ ਨਾ ਰਹੀ। ਤਾਂ ਜਦੋਂ ਪਹੁੰਚੇ ਦਰਬਾਰ ਸਾਹਿਬ ਦੇ ਕੋਲ ਤਾਂ ਅੱਗੇ ਹੈਰ ਕਰ ਖੜੇ ਨੇ, ਸਿਪਾਹੀ ਖੜੇ ਨੇ, ਕਹਿਣ ਲੱਗੇ ਤੁਸੀਂ ਕੌਣ ਹੋ, ਕਿਸ ਬਾਬਤ ਆਇਓ, ਇੱਥੇ ਕੀ ਕਰਨ ਆਇਓ। ਤਾਂ ਦੋਨਾਂ ਸੂਰਮਿਆਂ ਨੇ ਕਹਿਣਾ ਕੀਤਾ, ਅਸੀਂ ਇਸ ਨੂੰ ਰੰਗੜ ਨੂੰ ਮਾਮਲਾ ਦੇਣ ਵਾਸਤੇ ਆਇਆ, ਮਾਮਲਾ ਉਤਾਰਨ ਵਾਸਤੇ ਆਇਆ, ਸਾਡੇ ਕੋਲ ਮਾਮਲਾ ਧਾਨਾ ਧਨ ਦੇਣ ਵਾਸਤੇ ਆਇਆ, ਅਸੀਂ ਇਸ ਗੱਲ ਦੀ ਮਾਫੀ ਵੀ ਚਾਹੁੰਦੇ, ਅਸੀਂ ਥੋੜਾ ਲੇਟ ਹੋ ਗਏ। ਤਿਆਰ ਕਰਨੇ ਕਹਿਣਾ ਕੀਤਾ, ਇਹਦੇ ਵਿੱਚੋਂ ਕੁਝ ਮੈਨੂੰ ਵੀ ਦੇ ਦਿੱਤਾ ਜਾਵੇ। ਤਾਂ ਸਿੰਘ ਆਖਣ ਲੱਗੇ, ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਆਖਣ ਲੱਗੇ, ਕੋਈ ਗੱਲ ਨੀ ਮਿੱਤਰਾ, ਚੰਦ ਕੁ ਮਿੰਟਾਂ ਦਾ ਕੰਮ ਹੈ, ਅਸੀਂ ਪਹਿਲਾਂ
ਰੰਗੜ ਦੇ ਨਾਲ ਕੰਮ ਨਿਬੇੜ ਕੇ ਆ ਜਾਈਏ, ਹਿਸਾਬ ਕਿਤਾਬ ਕਰਕੇ ਆ ਜਾਈਏ, ਜੋ ਬਚਦੀ ਹੋਈ ਕੁਝ ਨਾ ਕੁਝ ਮਾਇਆ ਤੈਨੂੰ ਜ਼ਰੂਰ ਦੇ ਕੇ ਜਾਵਾਂਗੀ। ਜਿਵੇਂ ਇੱਕ ਅਹਿਲਕਾਰ ਮੌਕੇ ਦੇ ਸਿਪਾਹੀ ਉਹਨਾਂ ਦੋਨਾਂ ਸੂਰਮੇ ਦੇ ਕੋਲ ਇੱਕ ਸਵਾਲ ਕਰ ਰਹੇ ਨੇ, ਅੱਗੋਂ ਸੂਰਮੇ ਮੋੜ ਕੇ ਜਵਾਬ ਉਹਨਾਂ ਨੂੰ ਜਿਵੇਂ ਦੇ ਰਹੇ ਨੇ, ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ।

ਪਹਿਰੇਦਾਰ ਨੂੰ ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਆਖਣ ਲੱਗੇ, ਸਾਡਾ ਚੰਦ ਕੁ ਮਿੰਟ ਇੰਤਜ਼ਾਰ ਕਰ, ਅਸੀਂ ਤੈਨੂੰ ਨਿਹਾਲੋ ਨਿਹਾਲ ਕਰਕੇ ਜਾਵਾਂਗੇ, ਤੈਨੂੰ ਇਹੋ ਜਿਹਾ ਧਨ ਦੇ ਕੇ ਜਾਵਾਂਗੇ, ਦੌਲਤ ਇੰਨੀ ਦੇ ਕੇ ਜਾਵਾਂਗੇ, ਪਹਿਲਾਂ ਇੰਨੀ ਕਿਸੇ ਨੇ ਤੁਹਾਨੂੰ ਦਿੱਤੀ ਨਹੀਂ ਹੋਣੀ, ਪਹਿਲਾਂ ਤੁਹਾਡੇ ਜਾ ਕੇ ਚੌਧਰੀ ਨੂੰ ਦੇ ਆਈਏ, ਉਹਦੇ ਨਾਲ ਸਾਡਾ ਹਿਸਾਬ ਕਿਤਾਬ ਬੜਾ ਪੁਰਾਣਾ, ਪਹਿਲਾਂ ਉਹਦੇ ਨਾਲ ਹਿਸਾਬ ਕਿਤਾਬ ਚੁੱਕਤਾ ਕਰੇ ਆਈਏ, ਉਹਦੇ ਹਿਸਾਬ ਕਿਤਾਬ ਕਰਨ ਤੋਂ ਬਾਅਦ ਤੁਹਾਨੂੰ ਵੀ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਵਾਂਗੇ। ਪਹਿਰੇਦਾਰਾਂ ਨੇ ਦੋਨਾਂ ਮਹਾਨ ਯੋਧਿਆਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਗਈ। ਜਿਉਂ ਜਿਉਂ ਸੂਰਮੇ ਇੱਕ ਇੱਕ ਕਦਮ ਦਰਬਾਰ ਸਾਹਿਬ ਵੱਲ ਭਰਦੇ ਜਾਂਦੇ ਨੇ, ਤਾਂ ਉਹਨਾਂ ਦੇ ਸਰੀਰ ਦਾ ਸਾਰਾ ਖੂਨ ਚਿਹਰੇ ਉੱਤੇ ਇਕੱਠਾ ਹੁੰਦਾ ਜਾਂਦਾ, ਹਿਰਦੇ ਦੇ ਵਿੱਚ ਇੱਕ ਲਾਟ ਵੱਲਦੀ ਜਾ ਰਹੀ ਹੈ, ਤੇ ਕਦੋਂ ਉਸ ਜਾ ਕੇ ਜ਼ਾਲਮ ਨੂੰ ਸੋਧਾ ਲਾਇਆ ਜਾਵੇ, ਕਿਹੜੇ ਢੰਗ ਦੇ ਨਾਲ ਲਾਇਆ ਜਾਵੇ, ਕਿਹੜੀ ਵਿਉਂਤ ਦੇ ਨਾਲ ਲਾਇਆ ਜਾਵੇ। ਦੋਨੋਂ ਸੂਰਮੇ ਪਹੁੰਚੇ, ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਪੈਰ ਪਾਇਆ, ਦੋਨਾਂ ਸੂਰਮਿਆਂ ਦੇ ਅੱਖਾਂ ਦੇ ਵਿੱਚ ਖੂਨ ਭਰਿਆ ਦੇਖ ਕੇ ਪਾਪੀ ਮੱਸੇ ਰੰਗਣ ਨੂੰ, ਜਿਹਦਾ ਮਤੀਰੇ ਵਰਗਾ ਸਿਰ, ਉਹ ਬੇਸਵਾ ਨਾਚ ਕਰਦੀ ਉੱਚੀਆਂ ਉੱਚੀਆਂ ਬਾਹਾਂ ਉਧਾਰ ਉਧਾਰ ਕੇ, ਉਹ ਜਿਹੜੇ ਨਾਲ ਦੇ ਸਾਜੀ ਉਹ ਸਾਜ ਵਜਾਉਂਦੇ ਨੇ, ਉਹਨਾਂ ਨੂੰ ਵੇਖ ਕੇ ਸੂਰਮਿਆਂ ਦੀ ਕ੍ਰੋਧ ਦੀ ਹੱਦ ਨਾ ਰਹੀ। ਉਹ ਨਸ਼ੇ ਦੇ ਵਿੱਚ ਹੋਇਆ ਗੁੱਟ, ਇੱਕ ਹੱਥ ਦੇ ਵਿੱਚ ਫੜਿਆ ਹੋਇਆ ਤਲੂ ਦਾ ਪੈਗ, ਤੇ ਦੂਏ ਹੱਥ ਦੇ ਵਿੱਚ ਫੜਿਆ ਹੋਇਆ ਪਾਪੀ ਮੱਥੇ ਨੇ ਫੁੱਕੇ ਦੀ ਨਾਲੀ ਨੂੰ, ਫੁੱਕਾ ਪੀ ਕੇ ਗੁੜਗੜਾਉਣ ਲੱਗਿਆ ਹੋਇਆ। ਜਦੋਂ ਦੋਨਾਂ ਸੂਰਮਿਆਂ ਨੂੰ ਸਾਹਮਣੇ ਧੱਕਿਆ, ਆਖਣ ਲੱਗਿਆ ਕੌਣ, ਉਹਨਾਂ ਨੇ ਆਖਣ ਲੱਗਿਆ ਫਿਕਰ ਨਾ ਕਰ, ਮਾਮਲਾ ਉਤਾਰਨ ਵਾਸਤੇ ਆਇਆ। ਭਾਈ ਸੁੱਖਾ ਸਿੰਘ ਦਰਬਾਰ ਸਾਹਿਬ ਦੇ ਗੇਟ ਦੇ ਕੋਲ ਖੜੇ, ਭਾਈ ਮਹਤਾਬ ਸਿੰਘ ਅੱਗੇ ਵਧਿਆ, ਉਹਨੇ ਜਾਂਦਿਆਂ ਸਾਰ ਮੋਢੇ ਦੇ ਉੱਤੇ ਫਿਕਰੀਆਂ ਵਾਲਾ ਥੈਲਾ ਵਗਾ ਕੇ ਪਾਪੀ ਦੇ ਪਲੰਘੇ ਹੇਠ ਮਾਰਿਆ। ਪਾਪੀ ਮੱਸੇ ਨੇ ਜਦੋਂ ਝੁਕਾ ਕੇ ਸਿਰ ਹੇਠਾਂ ਵੱਲ ਤੱਕਿਆ, ਤਾਂ ਸੂਰਮੇ ਨੇ ਸਰ ਕਰਦੀ ਕੱਢ ਕੇ ਮਿਆਨ ਦੇ ਵਿੱਚੋਂ ਤੇਗ ਧਿਆ ਕੇ ਕਲਗੀਆਂ ਵਾਲੇ ਸਤਵਰ ਨੂੰ ਹਿਰਦੇ ਦੇ ਵਿੱਚ ਧਿਆਨ, ਉਸ ਪਾਪੀ ਡੰਡੇ ਗੁਰੂ ਘਰ ਦੇ ਬੇਅਦਬੀ ਕਰਨ ਵਾਲੇ ਪਾਪੀ ਮੱਸੇ ਦੀ ਜਦੋਂ ਸੀ ਝੁਕਾਇਆ, ਗੁਰੂ ਕੇ ਖਾਲਸੇ ਦਾ ਸਾਰਾ ਜੋਸ਼ ਅੱਖਾਂ ਦੇ ਵਿੱਚ ਆਇਆ। ਉਹਨੇ ਹਿਰਦੇ ਦੇ ਵਿੱਚ ਜਾ ਕੇ ਕਲਗੀਆਂ ਵਾਲੇ ਸਤਿਗੁਰਾਂ ਨੂੰ, ਭਾਈ ਸੁੱਖਾ ਸਿੰਘ ਆਖਣ ਲੱਗਾ, ਮੈਂ ਤਰਸਿਆ ਹੁਣ ਕੀ ਦੇਖਦਾ, ਲਾਜੇ ਕਰਦਾ ਮੌਤ ਦੇ ਭਾਜੀ, ਸੂਰਮੇ ਸਰ ਕਰੀ ਤੂੰ ਕੇ ਤਲਵਾਰ, ਉਹ ਪਾਪੀ ਮੱਤੀਆਂ ਦੇ ਪਾਪੀ ਮੱਸੇ ਰੰਗਰ ਦੀ ਧੌਣ ਦੇ ਉੱਤੇ ਜ਼ੋਰਦਾਰ ਧਰਮਾ ਵਾਰ ਹੈ।

ਜਦ ਪਾਪੀ ਮੱਸੇ ਨੇ ਆਪਣੇ ਸਿਰ ਨੂੰ ਝੁਕਾਇਆ, ਭਾਈ ਮਹਤਾਬ ਸਿੰਘ ਨੇ ਫੁਰਤੀ ਦੇ ਹੱਥ ਨਾਲ ਟੈਗ ਨੂੰ ਪਾਇਆ, ਇੰਨੇ ਜ਼ੋਰ ਦਾ ਵਾਰ ਕੀਤਾ ਪਲਾਂ ਦੇ ਵਿੱਚ ਅੱਖ ਦੇ ਝਮਕੇ ਦੇ ਨਾਲ, ਪਾਪੀ ਮੱਸੇ ਦੇ ਮਤੀਰੇ ਵਰਗੇ ਸਿਰ ਨੂੰ ਲਾ ਕੇ ਉਹ ਮਾਰਿਆ। ਜਦੋਂ ਧਰਮ ਦੇ ਨੇ ਗਿਰਿਆ ਤਾਂ ਨੱਚਣ ਵਾਲੀ ਬੇਸਵਾ ਨੇ ਤੱਕਿਆ, ਚਿੱਟਾ ਲੱਗ ਸੁਨਾਟਾ ਪਾ ਗਿਆ। ਦਰਬਾਰ ਸਾਹਿਬ ਦੇ ਵਿੱਚੋਂ ਭੱਜੇ ਬਾਹਰ ਜਾਣ ਲੱਗੇ ਤਾਂ ਕੁਝ ਅਹਿਲਕਾਰ ਵੱਜ ਕੇ ਅਗਾਂਹ ਆਏ। ਭਾਈ ਸੁੱਖਾ ਸਿੰਘ ਨੇ ਆਉਂਦਿਆਂ ਨੂੰ ਝਟਕਾ ਦਿੱਤਾ, ਨੇਜੇ ਉੱਤੇ ਪਾਪੀ ਦਾ ਮਤੀਰੇ ਵਰਗਾ ਸਿਰ ਗੁਰੂ ਕੇ ਖਾਲਸੇ ਨੇ ਟੰਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੋਂ ਬਲੇ ਸੋਹਣੇ ਹਾਲ ਦੇ ਫੜ ਕੇ ਜਕਾਰੇ ਦੋਨਾਂ ਸੂਰਮਿਆਂ ਨੇ ਪਾਏ ਚਾਲੇ। ਅੱਗੋਂ ਜਦੋਂ ਅਹਿਲਕਾਰ ਕਹਿੰਦੇ ਕਿ ਸਾਨੂੰ ਕੁਝ ਦੇ ਕੇ ਜਾਵੋ, ਸੂਰਮੇ ਆਖਣ ਲੱਗੇ ਆ ਜਾਓ, ਤੁਹਾਡਾ ਵੀ ਹਿਸਾਬ ਕਿਤਾਬ ਕੁਝ ਬਾਕੀ ਹੈ, ਜੋ ਕੁਝ ਲੈਣਾ ਚਾਹੁੰਦੇ ਹੋ ਤਾਂ ਅਗਾਂਹ ਆ ਜਾਓ। ਉਹ ਪਿਛਾਂ ਹਟ ਗਏ। ਦੋਨੋਂ ਸੂਰਮਿਆਂ ਨੇ ਘੋੜੇ ਖੋਲੇ, ਇੱਕ ਹੱਥ ਵਿੱਚ ਫੜ ਕੇ ਨੇਜਾ, ਉੱਤੇ ਟੰਗਿਆ ਪਾਪੀ ਦਾ ਸਿਰ, ਹੋ ਕੇ ਘੋੜੇ ਉੱਤੇ ਸਵਾਰ। ਲਾਈ ਪਾਉਣ ਦੇ ਪੁੱਤਰ ਘੋੜੇ ਨੂੰ ਵੱਡੀ ਹਵਾ ਦੇ ਨਾਲ ਗੱਲਾਂ ਕਰਦੇ ਦੋਨੋਂ ਸੂਰਮੇ ਪੰਜੇ ਬੁੱਢਾ ਜੋੜ ਦੀ ਧਰਤੀ ਉੱਤੇ ਬਾਬਾ ਬੁੱਢਾ ਸਿੰਘ ਦੇ ਕੋਲ ਜਾ ਕੇ ਬੀਕਾਨੇਰ ਦੀ ਧਰਤੀ ਉੱਤੇ ਦੋਨਾਂ ਸੂਰਮਿਆਂ ਨੇ ਉਹ ਪਾਪੀ ਮੱਸਿਆ ਰੰਗਰ ਦਾ ਮਤੀਰੇ ਵਰਗਾ ਸਿਰ ਭਗਾ ਕੇ ਮਰਿਆ। ਖਾਲਸੇ ਪੰਥ ਨੇ ਉਸ ਬੁੱਚਰ ਦੇ ਸਿਰ ਨੂੰ ਵੇਖਦਿਆਂ ਹੋਇਆਂ ਪੈਰਾਂ ਦੇ ਠੁੱਡ ਮਾਰੇ, ਬਲੇ ਸੋਹਣੇ ਆਦੇ ਜੈਕਾਰੇ ਗਜਾਏ। ਇਹ ਆ ਗੁਰੂ ਕੇ ਖਾਲਸੇ ਦਾ ਇਤਿਹਾਸ। ਗੁਰੂ ਕੇ ਖਾਲਸੇ ਨੇ ਵੈਰ ਲਿਆ, ਜਿਹੜਾ ਵੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਚੜ ਕੇ ਆਇਆ, ਜੇ ਵੈਰੀ ਨੇ 21 ਨਿਉਂਦਾ ਪਾਇਆ ਤਾਂ ਗੁਰੂ ਕੇ ਖਾਲਸੇ ਨੇ 21 ਦਾ 51 ਕਰਕੇ ਨਿਉਂਦੇ ਦਾ ਮੋੜਾ ਮੋੜਿਆ। ਜਦੋਂ ਤੱਕ ਜ਼ਾਲਮ ਲੋਕ ਸਿੱਖ ਕੌਮ ਉੱਤੇ ਜ਼ੁਲਮ ਕਮਾਉਂਦੇ ਰਹਿਣਗੇ ਤਾਂ ਗੁਰੂ ਕੇ ਖਾਲਸੇ ਪਾਈ ਹੋਈ ਜੈਵੈਰੀ ਦੀ ਭਾਜੀ ਦਾ ਨਿਉਂਦਾ ਸਮੇਂ ਸਿਰ ਲਾਉਂਦੇ ਆਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾਉਂਦੇ ਰਹਿਣਗੇ। ਇਸ ਦੁਨੀਆਂ ਉੱਤੇ, ਸੰਸਾਰ ਦੇ ਉੱਤੇ ਅੱਜ ਵੀ ਸੂਰਮੇ ਯੋਧਿਆਂ ਬਹਾਦਰਾਂ ਦੀ ਕੋਈ ਘਾਟ ਨਹੀਂ, ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਦਾ ਨਰਾਦਰ ਗੁਰੂ ਦਾ ਖਾਲਸਾ ਕਦੇ ਸਹਿਣ ਨਹੀਂ ਕਰ ਸਕਦਾ। ਜਦੋਂ ਵੀ ਪੰਥ ਦੇ ਉੱਤੇ ਵਕਤ ਆਇਆ, ਵਕਤ ਦੀ ਘੜੀ ਆਈ ਤਾਂ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਉਹਨਾਂ ਨਾਦੀ ਪੁੱਤਰਾਂ ਨੇ, ਮਹਾਨ ਯੋਧਿਆਂ ਨੇ ਜ਼ਾਲਮ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਦਿੱਤਾ ਸਮਾਂ ਸਮਾਪਤ। ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਆਇਆ, ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਕਰਦਿਆਂ ਕੋਲੋਂ ਇਤਿਹਾਸ ਦੀਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰਾ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਫਤਿਹ ਸਾਂਝੀ ਕਰੀਏ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ।

ਕਲਗੀਆਂ ਵਾਲੇ ਦੇ ਪਿਆਰ ਵਿੱਚ ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਬੜੀ ਖੁਸ਼ੀ ਹੁੰਦੀ ਮਾੜਾ ਮੋਟਾ ਰੋਲਾ ਰੱਪਾ ਤੇ ਭਾਵੇਂ ਆ ਰਿਹਾ ਪਰ ਬੜੀ ਖੁਸ਼ੀ ਹੁੰਦੀ ਹੈ। ਕਲਗੀਆਂ ਵਾਲੇ ਤੇਰਾ ਪਰਿਵਾਰ ਇੰਨਾ ਵੱਡਾ ਹੋ ਜੇ, ਇੰਨਾ ਵੱਡਾ ਹੋ ਜੇ ਕਿ ਗੁਰਦੁਆਰੇ ਛੋਟੇ ਹੋ ਜਾਣ। ਸਤਨਾਮ।

ਨੰਦੀ ਇਹਦੇ ਚ ਗੁਰਦੁਆਰੇ ਸਾਹਿਬ ਦੀ ਕਮੇਟੀ ਵਾਲਿਆਂ ਨੂੰ ਪਿਆਰ ਭਰਾ ਫਿਕਰ ਪੈ ਜਾਵੇ, ਪਰਿਵਾਰ ਵੱਡਾ ਹੋ ਗਿਆ ਤੇ ਹੁਣ ਜਾਂ ਜਗ੍ਹਾ ਖਰੀਦੀਏ ਤੇ ਜਾਂ ਕਿਸੇ ਬੰਨੇ ਧੱਕਾ ਲੱਗੇ, ਹੈ ਜੀ ਇਹ ਖੁਸ਼ੀ ਹੈ। ਕੰਧ ਕੰਧ ਚੋਂ ਥਾਂ ਥਾਂ ਤੋਂ ਉਹ ਆਵਾਜ਼ਾਂ ਆਉਣੀਆਂ ਚਾਹੀਦੀਆਂ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਇਹਦੇ ਚ ਖੁਸ਼ੀ ਵੀ ਹੈ, ਬਾਬੇ ਦਾ ਪਰਿਵਾਰ ਹੈ ਵੱਡਾ, ਬਾਕੀ ਦੇ ਕੰਮ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਦੇ ਫਿਕਰ ਆਪੇ ਸੋਚਣਗੇ, ਜਗ੍ਹਾ ਹੋਰ ਕਿੱਧਰੋਂ ਲਈਏ ਤੇ ਹੁਣ ਹਾਲ ਦੀ ਘੜੀ ਇੱਕ ਕੰਮ ਕਰਿਓ ਜਿਹੜਾ ਬਾਬਾ ਆਨੰਦ ਸਿੰਘ ਜੀ ਦੱਸਦੇ ਹੁੰਦੇ ਵੀ ਜੇ ਜਗ੍ਹਾ ਘੱਟ ਜੇ ਸੰਗਤ ਵੱਧ ਜੇ ਤੇ ਫਿਰ ਆ ਜੁਗਤੀ ਵਰਤਾਉਣੀ ਏ, ਗੋਡਾ ਠਾਇਆ ਤੇ ਸਿੱਖ ਬਿਠਾਇਆ ਗੱਲ ਕੇ ਆਖੋ ਸਤਨਾਮ। ਇਹ ਵੀ ਇੱਕ ਮਹਾਂਪੁਰਸ਼ਾਂ ਨੇ ਜੁਗਤੀ ਦੱਸੀ ਹੋਈ, ਹੋਰ ਕੀ ਹੋ ਸਕਦਾ, ਹੁਣ ਇੱਕ ਦਮ ਤੇ ਫਿਰ ਵੱਡਾ ਹੋ ਨਹੀਂ ਜਾਣਾ ਗੁਰਦੁਆਰਾ, ਗੋਡਾ ਠਾਇਆ ਤੇ ਸਿੱਖ ਬਿਠਾਇਆ ਇਹ ਸਿੱਖੀ ਹੈ। ਕੋਈ ਜਗ੍ਹਾ ਮੰਗੇ ਬਹਿਣ ਲਈ ਤੇ ਜਿਹੜਾ ਅਣਜਾਣ ਬੰਦਾ ਨਾ ਜੀ ਉਹ ਹੋਰ ਚੌੜਾ ਹੋ ਜਾਂਦਾ ਕਿਤੇ ਬਹਿ ਨਾ ਜਾਏ, ਤੇ ਜਿਹੜਾ ਗੁਰੂ ਦਾ ਸਿੱਖ ਸਿੱਖੀ ਕਮਾਣੀ ਆਉਂਦੀ ਉਹ ਆਪ ਥੋੜਾ ਤੰਗ ਹੋ ਜਾਂਦਾ, ਚੱਲ ਇਹ ਵੀ ਬਹਿ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਰਸਤਾ ਜ਼ਰੂਰ ਰੱਖਣਾ, ਬਾਕੀ ਇਸ ਵੇਲੇ ਸੰਗਤ ਥੋੜੀ ਜੀ ਜ਼ਰੂਰ ਸਾਥ ਸਹਿਯੋਗ ਦੇਵੇ। ਗੋਡਾ ਠਾਇਆ ਤੇ ਸਿੱਖ ਬਿਠਾਇਆ ਵਾਲਾ ਇਹ ਕਿਸੇ ਮਹਾਂਪੁਰਸ਼ ਦਾ ਬਚਨ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਆਸ਼ਾ ਹੈ, ਕਿਉਂ ਸਾਡੇ ਕੋਲ ਸਭ ਤੋਂ ਵੱਡੀ ਚੀਜ਼ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ, ਤੇ ਸੰਗਤ ਵੱਧ ਜੇ ਤੇ ਗੁਰੂ ਗ੍ਰੰਥ ਸਾਹਿਬ ਚ ਵੀ ਆਸ਼ਾ ਦਿੱਤਾ ਹੋਇਆ

संगत मिल रही है माधो जैसे मदब मखीरा। मदब कहते शहद दियां मक्खियां। मेरा ख्याल कोई एहो जा नहीं होगा जिन्हें शहद दियां मक्खियां का छज्जा वेख्या ना हो। इन्ना की हुंदा निका जिहा ते मेरा ख्याल हजारां दे हिसाब नाल उत्ते चढ़िया हुंदियां। महाराज ने उन्हां दी मिसाल दित्ती कि कोई दूजा छेड़े ते किड्डा डंग मारदी है, पर आपस विच कहिंदे निके जे छज्जे ते इक दूजे दे उत्ते चढ़ चढ़ के बैठियां हुंदियां। उन्हां दी मिसाल दे के गुरु ग्रंथ साहिब च महाराज कहिंदे संगत विच वी जे संगत वध जे ते इतना रह जिवें शहद दियां मक्खियां निके जे छज्जे ते किन्नियां ही आ गईयां ने। सत संगत मिल रही है माधो जैसे मदप मखीरा। गज के आखो सतनाम। ते ओ वेखो तुसी निके जे छज्जे ते लखां दे हिसाब नाल बैठियां हुंदियां जी। कली कली बैठे ते मैं कहना पूरा दरखत भर जे, पर एक दूजे दे उत्ते एक गुण हैगा जे। इन्नियां बड़ियां निके जे छज्जे ते बैठियां होणगियां पर रौला भी नहीं पांदियां। ਗੱਜ ਕੇ ਆਖੋ ਸਤਨਾਮ। ਰੌਲਾ ਵੀ ਨਹੀਂ ਪਾਉਂਦੀਆਂ। ਤੇ ਮਹਾਰਾਜ ਨੇ ਉਹਨਾਂ ਦੀ ਮਿਸਾਲ ਦਿੱਤੀ ਜੇ ਤੇ ਉਹ ਜ਼ਰੂਰ ਪੱਲੇ 'ਚ ਬੰਨਿਓ ਜੇ ਸੰਗਤਾਂ ਵੱਧ ਗਈਆਂ ਜਗ੍ਹਾ ਦਈ ਜਾਓ। ਤੇ ਦੂਜੀ ਬੇਨਤੀ ਬਈ ਜਿੰਨਾ ਕੁ ਹੋ ਸਕੇ ਆਪਣਾ ਜਿਹਨੂੰ ਕਹਿੰਦੇ ਨੇ ਬਈ ਇਕਾਗਰਤਾ ਦੀ ਦਾਤ ਉਹ ਜ਼ਰੂਰ ਬਖਸ਼ੀ ਰੱਖਣੀ ਕਿ ਕੋਈ ਸੌਦਾ ਇੱਥੋਂ ਖਰੀਦ ਕੇ ਜਾਈਏ ਵਣਜ ਕਰਕੇ ਜਾਈਏ। ਦਿਲ ਦੇ ਹੌਂਸਲੇ ਵਾਸਤੇ ਦੋ ਮਿੰਟ ਲਾਏ ਨੇ ਮਹਾਂਪੁਰਸ਼। ਦਿਲ ਦੇ ਹੌਂਸਲੇ ਲਈ ਬਚਨ ਕਰਦੇ ਸੀ ਕਿ ਕਈ ਕਹਿ ਦਿੰਦੇ ਆ ਯਾਰ ਇੰਨੀ ਸੰਗਤ ਸੀ, ਇੰਨਾ ਭੀੜ ਸੀ, ਇੰਨਾ ਇਕੱਠ ਸੀ, ਗਰਮੀ 'ਚ ਹੀ ਮਰ ਗਏ ਉੱਥੇ ਤੇ। ਹੈ ਜੀ ਸਾਡੇ ਅੰਮ੍ਰਿਤਸਰ 'ਚ ਠੰਡ ਬੜੀ ਮਾਫੀ ਦੇਣੀ। ਮੈਂ ਦੋ ਸਵੈਟਰ ਪਾਏ ਸੀ ਜਦੋਂ ਤੁਹਾਡੇ ਸ਼ਹਿਰ ਆਇਆ ਹੈ ਨਾ, ਇਹ ਮੈਨੂੰ ਮਜ਼ਾਕ ਕਰਨ ਕਹਿੰਦੇ ਹੁਣ ਲਾ ਦਿਓ ਜੀ, ਇੱਥੇ ਥੋੜ੍ਹਾ ਮੌਸਮ ਫਰਕ ਹੈ। ਅਤੇ ਮਹਾਂਪੁਰਸ਼ ਬਚਨ ਕਰਦੇ ਸੀ ਕਹਿੰਦੇ ਕਈ ਵਾਰੀ ਮਨ ਆ ਜਾਂਦਾ ਇੰਨੀ ਗਰਮੀ ਯਾਰ, ਅਤੇ ਬਾਬਾ ਜੀ ਕਹਿੰਦੇ ਜਿਹੜੀ ਗਰਮੀ ਇੱਥੇ ਸਾਰ ਲਏਗਾ ਕਈ ਗੁਣਾ ਗਰਮੀ ਨਰਕਾਂ ਦੀ ਕੱਟੀ ਜਾਏਗੀ। ਜਿਹੜਾ ਧੱਕਾ ਇੱਥੇ ਖਾ ਲੇਗਾ ਨਾ ਇੱਥੇ ਖਾ ਲੇਗਾ ਤੇਰੇ ਕਈ ਗੁਣਾ ਨਰਕਾਂ ਦੇ ਧੱਕੇ ਕੱਟੇ ਜਾਣਗੇ। ਗੱਜ ਕੇ ਆਖੋ ਸਤਨਾਮ। ਇਸ ਲਈ ਭਾਈ ਜਿੱਥੇ ਜਗ੍ਹਾ ਮਿਲੇ ਦਰਸ਼ਨ ਕਰਨ ਦਾ ਰਾਹ ਛੱਡ ਕੇ ਤੇ ਪੌਣਾ ਕੁ ਘੰਟਾ ਹੋਰ ਸਤਿਗੁਰੂ ਸੇਵਾ ਲੈਣ, ਕਿਰਪਾ ਕਰਨੀ, ਸੌਦਾ ਖਰੀਦ ਕੇ ਕੋਈ ਨਾ ਕੋਈ ਜਾਣਾ ਇੱਥੋਂ ਸੱਚੇ ਪਾਤਸ਼ਾਹ ਦੀ ਗੋਦ ਵਿੱਚੋਂ। ਆਓ ਤੁਹਾਡਾ ਪਿਤਾ ਕੌਣ ਹੈ, ਮਾਲਕ ਤੁਹਾਡਾ ਕੌਣ ਹੈ, ਕਿਉਂਕਿ ਫੀਲ ਨਾ ਕਰਨਾ ਜੇ ਤੁਹਾਨੂੰ ਪੁੱਤਰ ਮਿਲ ਜੇ, ਮਕਾਨ ਮਿਲ ਜੇ, ਧਨ ਮਿਲ ਜੇ ਤੇ ਅਗਾਂਹ ਨਰਕ ਹੋਣ ਤੇ ਤਾਂ ਵੀ ਜੀਣ ਦਾ ਮਜ਼ਾ ਨਹੀਂ ਜੇ, ਤਾਂ ਵੀ ਮਜ਼ਾ ਨਹੀਂ ਜੀਣ। ਜੇ ਅੱਗੇ ਜਾ ਕੇ ਕਹੀਏ ਸਾਨੂੰ ਸਵਰਗ ਮਿਲੂ, ਸੱਚਖੰਡ ਮਿਲੂ, ਤੇ ਇੱਥੇ ਅਸੀਂ ਗਰੀਬੀ 'ਚ ਹੋਈਏ, ਇੱਥੇ ਰਹਿਣ ਨੂੰ ਚੱਜ ਦਾ ਮਕਾਨ ਵੀ ਨਾ ਹੋਵੇ ਤੇ ਤਾਂ ਵੀ ਆਨੰਦ ਨਹੀਂ। ਆਖੋ ਸਤਨਾਮ। ਇਸ ਲਈ ਕਹਿੰਦੇ ਦੋਵੇਂ ਚੀਜ਼ਾਂ ਹੋਣ ਨਾ, ਲੋਕ ਦੇ ਵੀ ਸੁੱਖ ਤੇ ਪਰਲੋਕ ਦੇ ਵੀ। ਜਾਈ ਤੇ ਆਖੋ ਸਤਨਾਮ। ਫਿਰ ਜੀਣਾ ਤੇ ਫਿਰ ਇੱਕ ਸਵਾਲ ਪੈਦਾ ਹੋ ਗਿਆ ਕਿ ਦੋਵੇਂ ਸੁੱਖ ਮਿਲਦੇ ਕਿੱਥੋਂ ਨੇ, ਕਿਹੜੀ ਦੁਕਾਨ ਤੋਂ ਮਿਲਦੇ ਨੇ, ਕਿਹੜੀ ਜਗ੍ਹਾ ਤੋਂ। ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸ਼ਬਦ ਵਿੱਚ ਫਿਰ ਇਹ ਅੱਜ ਦੱਸ ਰਹੇ ਨੇ ਦੋਵੇਂ ਥਾਂ ਰੱਖੇ ਗੁਰਸੂਰੇ, ਇਹ ਦੋਵਾਂ ਥਾਵਾਂ ਤੇ ਦੋਵਾਂ ਲੋਕ ਤੇ ਪਰਲੋਕ ਦੀਆਂ ਝੋਲੀਆਂ ਇੱਕੋ ਹੀ ਜਗ੍ਹਾ ਭਰ ਸਕਦੀ ਹੈ, ਗੁਰੂ ਦਾ ਦਰ।

ਇਹ ਇੱਥੇ ਵੀ ਰੱਖਦਾ ਤੇ ਉੱਥੇ ਵੀ ਰੱਖਦਾ। ਮਦ ਤੇ ਇਹਦੇ ਚ ਔਰ ਹਕੀਕਤ ਹਕੀਕਤ ਜੇ ਭਾਈ ਜੋਗੇ ਦਾ ਮਨ ਦੇ ਖਿਆਲ ਕੁਝ ਵਾਸ਼ਨਾ ਵੱਲ ਗਏ ਨੇ, ਇਸ ਲੋਕ ਵਿੱਚ ਪੈਰ ਥੜਕੇ ਦੇ ਤੇ ਤੁਹਾਡੇ ਪਿਤਾ ਨੂੰ ਕਿੰਨੀ ਨੀਵੀਂ ਜਗ੍ਹਾ ਤੇ ਪਹਿਰਾ ਦੇਣਾ ਪਿਆ ਕੰਜਰੀ ਦੇ ਬੂਹੇ ਦੇ ਉੱਤੇ। ਇੱਥੇ ਵੀ ਰੱਖ ਮਹਾਂਪੁਰਸ਼ ਸਾਖੀ ਸੁਣਾਉਂਦੇ ਸੀ ਹੁਸ਼ਿਆਰਪੁਰ ਜਿੱਥੇ ਮਨ ਡਾਵਾਂ ਡੋਲ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਰੇਦਾਰ ਦੇ ਰੂਪ ਚ ਖੜੇ ਨੇ। ਇਹ ਜਾਣਦਾ ਤੇ ਸਮਝਦਾ ਕਿ ਵੇਸਵਾ ਕੋਲ ਕੋਈ ਰਾਜਾ ਗਿਆ, ਉਹਦਾ ਪਹਿਰੇਦਾਰ ਖੜਾ। ਫਿਰ ਵਾਪਸ, ਫਿਰ ਜਾਂਦਾ, ਫਿਰ ਵਾਪਸ। ਜਦੋਂ ਤੀਜੀ ਵਾਰੀ ਗਿਆ ਤੇ ਕਹਿੰਦੇ ਅੰਮ੍ਰਿਤ ਵੇਲਾ ਆਉਣ ਵਾਲਾ ਸੀ, ਉਹ ਪਹਿਰੇਦਾਰ ਕੋਲੋਂ ਰਿਹਾ ਨਾ ਗਿਆ ਤੇ ਆਖਿਆ ਕਿੱਧਰ ਆਉਂਦਾ ਪਿਆ ਘੜੀ ਮੋੜੀ, ਤੇਰੇ ਮੁਖ ਤੇ ਦਾੜੀ ਏ, ਤੂੰ ਤੇ ਕੋਈ ਗੁਰੂ ਦਾ ਸਿੱਖ ਜਾਪਦਾ। ਸਿੱਖ ਦਾ ਕੰਮ ਏ ਅੰਮ੍ਰਿਤ ਵੇਲੇ ਬਾਣੀ ਨਾਲ ਜੁੜਨਾ, ਤੂੰ ਕਿੱਧਰ ਨਰਕਾਂ ਨੂੰ ਆ ਰਿਹਾ। ਕਿਸੇ ਕਵੀ ਨੇ ਫਿਰ ਲਿਖਿਆ ਕੀ ਆਖੇ ਕੰਗਾ ਕਿਰਪਾਨ, ਸੰਗ ਚਲੇਗਾ ਧਰਮ ਇਮਾਨ, ਕੀ ਆਖੇ ਕੜਾ ਕੇਸ ਕਛਹਿਰਾ, ਸਿੱਖਾ ਤੂੰ ਕੰਮ ਨਹੀਂ ਕਰਨਾ ਭੈੜਾ, ਇਹ ਪੰਜੇ ਕੱਕੇ ਧਾਰ ਕੇ ਤੂੰ ਝੂਠ ਬਣਾਇਆ ਠਾਠ, ਜਾਂ ਸਿੱਖਾ ਘਰ ਆਪਣੇ ਕਰ ਜਪ ਜੀ ਦਾ ਪਾਠ। ਝਟਕਾ ਵੱਜਾ ਭਾਈ ਜੋਗੇ, ਹੋਸ਼ ਆਈ, ਵਾਕੇ ਮੈਂ ਤੇ ਗੁਰੂ ਦਾ ਸਿੱਖ ਹਾਂ, ਮੇਰੇ ਪੈਰ ਕਿੱਧਰ ਤੁਰ ਪਏ, ਮੇਰੇ ਪੈਰ ਕਿਹੜੇ ਬੰਨੇ ਤੁਰ ਪਏ, ਮੈਂ ਤੇ ਗੁਰੂ ਦਾ ਸਿੱਖ। ਧਿਆਨ ਦੇਣਾ ਜਰਾ, ਹੋ ਚਾਹੀ। ਕਹਿੰਦੇ ਜਦੋਂ ਵਾਪਸ ਆਇਆ ਨਾ ਤੇ ਚੌਥੀ ਵਾਰੀ ਫਿਰ ਗਿਆ, ਧਿਆਨ ਦੇਣਾ ਜੀ। ਪਰ ਹੁਣ ਪਤਾ ਕਿਉਂ ਗਿਆ, ਤੂੰ ਫੇਰ ਆ ਗਿਆ। ਮੈਂ ਤੈਨੂੰ ਆਖਿਆ ਤੂੰ ਸਿੱਖ ਜਾਪਦਾ, ਸਿੱਖ ਦਾ ਕੰਮ ਹੈ ਅੰਮ੍ਰਿਤ ਵੇਲੇ ਪਾਣੀ ਨਾਲ, ਤੂੰ ਫਿਰ ਆ ਗਿਆ। ਤੇ ਭਾਈ ਜੋਗਾ ਪਹਿਰੇਦਾਰ ਨੂੰ ਕਹਿੰਦਾ ਵੀ ਮੈਂ ਪਤਾ ਹੁਣ ਕਿਉਂ ਆਇਆ, ਕਿਉਂ ਕਹਿਣ ਲੱਗਾ ਮੈਂ ਇਸ ਵਾਸਤੇ ਆਇਆ ਵੀ ਮੈਨੂੰ ਤੇ ਤੂੰ ਰੋਕਦਾ ਪਿਆ, ਮੈਂ ਇਹ ਪੁੱਛਣ ਆਇਆ ਵੀ ਤੂੰ ਕਿਉਂ ਖੜਾ ਇੱਥੇ, ਕਹਿ ਗਿਆ ਕੋ ਸਤਨਾ, ਤੂੰ ਕਿਉਂ ਖੜਾ। ਹਾਏ ਹਾਏ, ਕਲਗੀ ਵਾਲੇ ਜਿਹੜੇ ਪਹਿਰੇਦਾਰ ਦੇ ਰੂਪ ਚ ਪਹਿਰਾ ਦੇ ਰਹੇ, ਅੱਖਾਂ ਚ ਜਲ ਆ ਗਿਆ, ਕਹਿਣ ਲੱਗੇ ਮੈਂ ਕਿਸੇ ਦਾ ਖੁਲਾ ਰਿਹਾ ਖੜਾ ਹਾਂ, ਇੱਕ ਵਾਅਦਾ ਕੀਤਾ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਉਹ ਬਚਨ ਪਾਲਣ ਕਰਕੇ ਸੰਗਤ ਅੰਦਾਜ਼ਾ ਲਾ ਲਿਆ, ਉਦੋਂ ਨਹੀਂ ਸਮਝ ਸਕਿਆ ਕਿਸੇ ਦਾ ਖੁਲਾਰਿਆ ਖੜਾ, ਕਿਸੇ ਨਾਲ ਬਚਨ ਕੀਤਾ ਤੇ ਖੜਾ। ਜਦੋਂ ਇਹ ਪਹੁੰਚਿਆ ਨਾ ਆਨੰਦਪੁਰ ਸਾਹਿਬ ਤੇ ਮਹਾਰਾਜ ਜਾਣ ਕੇ ਚੋਕਾ ਲੈ ਰਹੇ, ਉਸ ਤਰ੍ਹਾਂ ਗੁਰੂ ਸੌਂਦਾ ਨਹੀਂ, ਗੱਜ ਗਿਆ ਕੋ ਸਤਨਾ, ਇਹ ਵੀ ਨਾ ਕਿਤੇ ਭਾਵਨਾ ਬਣਾ ਲਿਓ ਵੀ ਗੁਰੂ ਸੌਂਦਾ ਹੈ। ਬਾਬਾ ਜੀ ਵੇਲੇ ਇੱਕ ਕਵੀ ਨੇ ਕਵਿਤਾ ਬੋਲੀ ਸੀ ਤੇ ਉਹਦੇ ਚ ਲਾਈਨ ਆਈ ਸੀ ਗੁਰੂ ਨਾਨਕ ਸੁੱਤਾ ਤੇ ਸੱਪ ਨੇ ਛਾਂ ਕੀਤੀ, ਜਿਹੜੀ ਸੁਣਦੇ ਆਉਂਦੇ। ਬਾਬਾ ਜੀ ਬੜੇ ਪਿਆਰ ਚ ਕਵੀ ਨੂੰ ਕਹਿਣ ਲੱਗੇ, ਕਹਿੰਦੇ ਇਹ ਲਾਈਨ ਨਾ ਚੇਂਜ ਕਰ ਲੈ। ਉਹ ਕਵੀ ਕਹਿੰਦਾ ਜੀ ਮੈਂ ਤੇ ਬਚਪਨ ਤੋਂ ਸੁਣਦਾ ਆ ਰਿਹਾ ਵੀ ਗੁਰੂ ਨਾਨਕ ਸਾਹਿਬ ਸੁੱਤੇ ਸੀ ਤੇ ਸੱਪ ਨੇ ਛਾਂ ਕੀਤੀ ਸੀ। ਬਾਬਾ ਨੰਦ ਸਿੰਘ ਜੀ ਹੱਸ ਪਏ, ਕਹਿੰਦੇ ਕਵੀ ਜਿੱਦਣ ਗੁਰੂ ਨਾਨਕ ਸੌਂ ਗਿਆ ਪਰਲੋ ਆ ਜਾਏਗੀ, ਸਤਿਗੁਰੂ ਜਾਗਤਾ ਹੈ ਦੇ ਕਹਿ ਕੇ ਸਤਨਾ, ਭੁੱਲੀ ਮਲ ਨਹੀਂ ਹੈ।
महापुरुष कहते लफज सस्ता तो तत्ता ही लिया ध्यान देना, पर यह ना कह गुरु नानक सुत्ता ते सप ने, यह कह गुरु नानक सुते सुते होंगे जी मौज में लम्बे पे आपको सतनाम गुरु नानक सुते सुते ही लम्बे पे सन सप का भी चेत आया मैं दिदारे करा, सूरज का भी चेत आया मैं भी दिदारे करा आपको सतनाम। महाराज जान के जी झोंका लैन लग पे कलगी कर भाई जोगा पुछदा कहिंदा महाराज रात सुते नहीं झोंका लै रहे हो, सतगुरु रात सुते नहीं। ते गुरु गोबिंद सिंह महाराज कहिंदे जोगिया जगावे भी आप ते पुछे भी आप, कहिंदा महाराज मैं तुहानू जगाया गज के आखो सतनाम। हुण संगत आपे प्यार भर लो, कौन है तुहाडा प्यार, कहिंदा जी मैं तुहानू थोड़ी जगाया जो गया रात की बीती पानी पानी ओ जो गया मैनू पंजवें जामे विच तत्ती लोह ते बह के

ਤੇ ਬੂਹੇ ਤੇ ਮੈਨੂੰ ਪਹਿਰਾ ਦੇਣਾ ਪੈਣਾ ਹੈ। ਕਹਿ ਕੇ ਆਖੋ ਸਤਨਾਮ। ਉਹ ਪਾਤਸ਼ਾਹ ਤੂੰ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਤੁਹਾਡਾ ਪਿਓ ਕੌਣ ਹੈ, ਕੌਣ ਹੈ? ਇਸ ਲੋਕ ਚ ਵੀ ਰਾਖੀ ਕਰਨ ਵਾਲਾ ਤੇ ਪਰਲੋਕ ਚ ਵੀ। ਇੱਕ ਵਾਰੀ ਪੰਕਤੀ ਪੜ੍ਹੋ ਫਿਰ ਥੋੜੀ ਅੱਗੇ ਬਾਬਾ ਜੀ ਸੇਵਾ ਲੈਣ।

ਇੱਕ ਅਰਦਾਸ ਕਰੋ ਉਸ ਗੁਰੂ ਨਾਲ ਸਾਡੀ ਯਾਰੀ ਪੈ ਜੇ। ਕਈ ਗੁੱਸਾ ਕਰਦੇ, ਇੱਕ ਸਟੇਜ ਤੋਂ ਮੈਂ ਉੱਠਿਆ, ਕਹਿੰਦੇ ਜੀ ਤੁਸੀਂ ਇਹ ਕਿਉਂ ਕਹਿੰਦੇ ਗੁਰੂ ਨਾਲ ਯਾਰੀ ਪੈ ਜੇ।

ਤੁਸੀਂ ਛਕਿਆ ਕਿ ਨਹੀਂ ਧਿਆਨ ਦੇਣਾ। ਮਹਾਰਾਜ ਕਹਿੰਦੇ ਮੈਂ ਛਕਿਆ, ਤੇ ਕਹਿੰਦਾ ਮਹਾਰਾਜ ਮੈਂ ਕਿੰਨਾ ਭਾਗਾਂ ਵਾਲਾ ਵਾਂ, ਮੈਂ ਤੁਹਾਡਾ ਸੀਤ ਪ੍ਰਸ਼ਾਦ ਛਕਦਾ। ਜਿਹਨੂੰ ਗੁਰੂ ਗੋਬਿੰਦ ਸਿੰਘ ਦਾ ਸੀਤ ਪ੍ਰਸ਼ਾਦ ਮਿਲੇ, ਸੰਗਤ ਅੰਦਾਜ਼ਾ ਲਾ ਲਓ ਕਿੰਨੇ ਵੱਡੇ ਭਾਗਾਂ ਲਾਵੇ। ਮਹਾਰਾਜ ਕਦੀ ਕਦੀ ਦਿੰਦੇ, ਕਿਰਪਾ ਕਰਦੇ। ਐਵੇਂ ਨਹੀਂ ਕਹਿਤਾ ਭਾਈ ਨੰਦ ਲਾਲ ਜੀ ਨੇ, ਪੜ੍ਹੋ ਨਾ ਕਦੀ ਭਾਈ ਨੰਦ ਲਾਲ ਜੀ ਦੀ ਬਾਣੀ। ਤੇ ਲਾਲ ਸਦ ਗੁਲਾਮ ਗੁਰੂ ਗੋਬਿੰਦ ਸਿੰਘ, ਲਾਲ ਆਪਣੇ ਨਾਂ ਨੂੰ ਲਿਖਿਆ ਤੇ ਸਦ ਕਹਿੰਦੇ ਕੁੱਤੇ ਨੂੰ। ਮਹਾਰਾਜ ਇੱਕ ਦਿਨ ਪ੍ਰਸ਼ਾਦੇ ਕੁੱਤਿਆਂ ਨੂੰ ਪਾਣ ਡੇ, ਤੇ ਭਾਈ ਨੰਦ ਲਾਲ ਵੀ ਜ਼ਮੀਨ ਦੇ ਉੱਤੇ ਹੱਥ ਧਰ ਕੇ ਨਾ ਕੁੱਤਾ ਬਣ ਕੇ ਵਿੱਚੇ ਆ ਗਏ ਉਹ ਟੁਕੜਾ। ਤੇ ਗੁਰੂ ਕਲਗੀ ਵਾਲੇ ਕਹਿੰਦੇ ਨੰਦ ਲਾਲ ਇਹ ਕੀ? ਕਹਿਣ ਲੱਗੇ ਮਹਾਰਾਜ ਤੇਰੇ ਮੁਬਾਰਕ ਹੱਥਾਂ ਤੋਂ ਇਹ ਕੁੱਤਿਆਂ ਨੂੰ ਟੁਕੜੇ ਪੈ ਰਹੇ ਸੀ, ਤੇ ਮੈਂ ਸੋਚਿਆ ਮੈਂ ਕਿਉਂ ਵਾਂਝਾ ਰਹਿ ਜਾਵਾਂ। ਫਾਰਸੀ ਚ ਲਿਖਿਆ ਉਹਦਾ ਪੰਜਾਬੀ ਚ ਉਲਟ ਹੈ, ਤੇਰੇ ਕੁੱਤਿਆਂ ਨਾਲੋਂ ਨੀਵਾਂ ਨੰਦ ਲਾਲ ਅਖਵਾਵਾਂ, ਡਿੱਗੇ ਢੱਠੇ ਭੋਰੇ ਚੁੱਕ ਕੇ ਏਦਾਂ ਝੱਟ ਲੰਘਾ। ਲਾਲ ਸਦ ਗੁਲਾਮ, ਬੜੀ ਵੱਡੀ ਗੱਲ ਲਿਖੀ ਜੇ ਧਿਆਨ ਦੇਣਾ। ਇਹ ਨੀ ਕਿਹਾ ਐਡਾ ਮੰਨੀਵਾਂ, ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਮੈਂ ਤੇਰਾ ਕੁੱਤਾ ਵਾਂ, ਆਖਿਆ ਸਤਿਗੁਰੂ ਤੇਰੇ ਕੁੱਤਿਆਂ ਦਾ ਵੀ ਮੈਂ ਗੁਲਾਮ ਹਾਂ। ਲਾਲ ਸਦ ਗੁਲਾਮ ਆਪੋ ਸਤ, ਕਿੱਥੇ ਪਾਇਆ ਗੁਰੂ ਨੂੰ। ਮਹਾਰਾਜ ਭਾਈ ਡੱਲੇ ਨੂੰ ਕਦੀ ਕਦੀ ਸੀਤ ਪ੍ਰਸ਼ਾਦ ਦਿੰਦੇ ਸੀ, ਹੁਣ ਮੈਂ ਇੱਥੇ ਆ ਕੇ ਸੋਚਦਾ ਕਿੰਨਾ ਭਾਗਾਂ ਵਾਲਾ ਹੋਏਗਾ। ਭਾਈ ਵੀਰ ਸਿੰਘ ਨੇ ਲਿਖਿਆ ਡੱਲਾ ਕਹਿੰਦਾ ਸਤਿਗੁਰੂ ਤੁਸੀਂ ਅੰਮ੍ਰਿਤ ਛਕਿਆ, ਮੈਂ ਤੁਹਾਡਾ ਸੀਤ ਪ੍ਰਸ਼ਾਦ ਕਿੰਨੀ ਵਾਰੀ ਛਕਿਆ, ਤੇ ਸਤਿਗੁਰੂ ਅਜੇ ਵੀ ਨਹੀਂ ਮੇਰੀ ਗੱਲ ਬਣੇਗੀ। ਸਿੱਖ ਲਗੀ ਵਾਲੇ ਹੱਸ ਕੇ ਕਹਿੰਦੇ ਡੱਲਿਆ ਭਾਵੇਂ ਤੂੰ ਮੇਰਾ ਸੀਤ ਪ੍ਰਸ਼ਾਦ ਛਕਿਆ, ਪਰ ਜਦ ਤੱਕ ਤੂੰ ਖੰਡੇ ਦੀ ਪੌਲ ਨਹੀਂ ਛਕਦਾ ਦਰਗਾਹ 'ਚ ਜਗ੍ਹਾ ਨਹੀਂ ਮਿਲ ਸਕਦੀ। ਇੱਕ ਹੋਰ ਗੱਲ ਜੇ ਸ਼ਾਇਦ ਮਨ 'ਤੇ ਅਸਰ ਕਰਦੇ, ਆਨੰਦਪੁਰ ਸਾਹਿਬ ਦੇ ਕੋਲ ਜੀ 1.25 ਕਿਲੋਮੀਟਰ 'ਤੇ ਅੱਜ ਵੀ ਭਾਈ ਡੱਲੇ ਦੀ ਕੁੱਲ 'ਚੋਂ ਪਰਿਵਾਰ ਰਹਿ ਰਹੇ। ਅੱਜ ਕੋਈ ਜਾ ਕੇ ਉਹਨਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ੀਆਂ ਹੋਈਆਂ ਵਸਤੂਆਂ ਪਈਆਂ, ਮੈਂ ਹੈਰਾਨ ਰਹਿ ਗਿਆ। ਬੀਬੀ ਗੁਰਪਾਲ ਕੌਰ ਅਤੇ ਭਾਈ ਗੁਰਤੇਜ ਸਿੰਘ ਉਹਨਾਂ ਦਾ ਨਾਂ ਜੀ, ਭਾਈ ਡੱਲੇ ਦੀ ਕੁੱਲ 'ਚੋਂ ਹੁਣ ਵੀ ਆਨੰਦਪੁਰ ਸਾਹਿਬ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਉਹਨਾਂ ਕੋਲ ਪਈ। ਹੁਣ ਰੰਗ ਬਿਸਕੁਟੀ ਹੈ, ਹੁਣ ਬਿਸਕੁਟੀ ਰੰਗ ਉਦੋਂ ਬਹੁਤ ਸਮਾਂ ਬੀਤ ਗਿਆ। ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਾਜ ਦੀ ਜਿਹੜੀ ਡੋਰ, ਇੱਕ ਮੰਨੇ ਫੁੰਮਣ ਹੈਗਾ ਇੱਕ ਮੰਨੇ ਨਹੀਂ ਜਾਂਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਦਰਲਾ ਛੋਟਾ ਚੋਲਾ, ਸਤਿਗੁਰੂ ਕਲਗੀਧਰ ਮਹਾਰਾਜ ਦਾ ਪੰਜਾਮੀ ਚੋਲਾ ਧਿਆਨ ਦੇਣਾ, ਔਰ ਇਹ ਲੈਮੀਨੇਸ਼ਨ ਹੋਏ ਨੇ ਮੂੰਹ ਜਾਮਿਆਂ 'ਚ ਪੈਕ ਨੇ, ਲੈਮੀਨੇਸ਼ਨ ਨੇ ਵਸਤੂਆਂ। ਇੱਕ ਵਾਰੀ ਜਦੋਂ 300 ਸਾਲਾਂ ਖਾਲਸਾ ਸਾਜਨਾ ਦਿਵਸ ਦੀ ਫਿਲਮ ਬਣੀ ਸੀ ਉਦੋਂ ਇਹਨਾਂ ਵਸਤੂਆਂ ਨੂੰ ਖੋਲਿਆ ਗਿਆ ਸੀ, ਅਤੇ ਸਾਧ ਸੰਗਤ ਜੀ ਉਹਨਾਂ ਨੇ ਪਿਕਚਰ ਲਈ ਸੀ, ਅਤੇ ਉਹ ਪਰਿਵਾਰ ਆਪਣੇ ਪਿੱਛੋਂ ਸੀਨਾ ਦਸੀਨਾ ਸੁਣਦੇ ਆ ਰਹੇ ਸੀ। ਪੰਜਾਮੀ ਦੇ ਵੀ ਸੱਜੇ ਪੱਟ ਤੇ ਸੁੱਚੇ ਲਹੂ ਦੇ ਨਿਸ਼ਾਨ ਨੇ, ਤੇ ਚੋਲੇ ਦੇ ਵੀ ਨਾ ਸੱਜੇ ਬੰਨੇ ਸੁੱਚੇ ਲਹੂ ਦੇ ਨਿਸ਼ਾਨ ਨੇ। ਤੇ ਕਹਿੰਦੇ ਸਾਡੇ ਪਰਿਵਾਰ 'ਚ ਗੱਲ ਚੱਲੀ ਆ ਰਹੀ ਸੀ, ਅਸੀਂ ਹੁਣ ਇਹਨਾਂ ਕਰਕੇ ਜਦੋਂ ਖੋਲਿਆ ਤੇ ਵੇਖਿਆ ਉਸੇ ਤਰ੍ਹਾਂ ਸੁੱਚੇ ਲਹੂ ਦੇ ਨਿਸ਼ਾਨ ਨੇ। ਤੇ ਕਹਿੰਦੇ ਇਹ ਪੰਜਾਮੀ ਚੋਲਾ ਉਹ ਹੈ ਜਿਹੜਾ ਭਾਈ ਮਾਨ ਸਿੰਘ ਦਾ ਜਦੋਂ ਸਿਰ ਗੁਰੂ ਕਲਗੀ ਵਾਲੇ ਨੇ ਗੋਦ 'ਚ ਲਿਆ ਜੀ, ਉਹ ਸੁੱਚੇ ਲਹੂ ਦੇ ਨਿਸ਼ਾਨ ਨੇ। ਤੇ ਉਹ ਪਜਾਮੀ ਚੋਲਾ ਉਤਾਰਿਆ ਤੇ ਡੱਲੇ ਨੂੰ ਕਹਿੰਦੇ ਤੂੰ ਲੈ ਲੈ ਆਖੋ ਸਤਨਾ। ਸੰਗਤ ਕੇਵਲ ਇਸ਼ਾਰਾ ਸਮਝਣ, ਭਾਈ ਡੱਲੇ ਨੂੰ ਜਦੋਂ ਦਿੱਤਾ ਨਾ ਪਜਾਮੀ ਚੋਲਾ ਤੂੰ ਲੈ ਲੈ, ਤੇ ਭਾਈ ਡੱਲੇ ਨੇ ਕਿਹਾ ਸੀ ਸਤਿਗੁਰੂ ਪਹਿਨੇਗੇ ਨਹੀਂ, ਜਾਟ ਸੀ ਜਾਟ। ਭਾਈ
ਭਾਈ ਡੱਲੇ ਨੂੰ ਜਦੋਂ ਦਿੱਤਾ ਨਾ ਪਜਾਮੀ ਚੋਲਾ ਤੂੰ ਲੈ ਲੈ ਤੇ ਭਾਈ ਡੱਲੇ ਨੇ ਕਿਹਾ ਸੀ ਸਤਿਗੁਰੂ ਪਹਿਨੇਗੇ ਨਹੀਂ ਜਾਟ ਸੀ ਜਾਟ ਉਸੇ ਬੋਲੀ ਨੂੰ ਲਿਖਿਆ ਪਹਿਨੇਗੇ ਨਹੀਂ ਇਸ ਕੀ ਪੂਜਾ ਕਰੇਂਗੇ ਵੀ ਤੇਰਾ ਚੋਲਾ ਪਜਾਮੀ ਹੱਕ ਸਤਨਾ ਇਸ ਕੀ ਪੂਜਾ ਕਰੇਂਗੇ ਹੁਣ ਸੰਗਤ ਅੰਦਾਜ਼ਾ ਲਾ ਲਓ ਕਿ ਗੁਰੂ ਮਹਾਰਾਜ ਜਿਹਨੂੰ ਵੱਡਾ ਤੇਗਾ ਸੀ ਮਹਾਰਾਜ ਜੀ ਦਾ ਕਿੰਨੇ ਖੁਸ਼ ਹੁੰਦੇ ਹੋਣਗੇ ਤੇ ਉਹਨੂੰ ਚੀਜ਼ ਦਿੰਦੇ ਨਾ ਐ ਲੈ ਡੱਲਿਆ ਵੱਡਾ ਤੇਗਾ ਐ ਲੈ ਸਾਡਾ ਛੋਟਾ ਚੋਲਾ ਐ ਲੈ ਪਜਾਮੀ ਚੋਲਾ ਇੱਕ ਵਾਰੀ ਨੀ ਦਿੱਤਾ ਸਮਾਂ ਸਮਾਂ ਆਉਣ ਤੇ ਖੁਸ਼ ਹੋਏ ਤੇ ਦਿੱਤਾ ਐ ਲੈ ਸਾਡੀ ਦਸਤਾਰ ਐ ਲੈ ਬਾਜ ਦੀ ਡੋਰ ਹੁਣ ਸੰਗਤ ਅੰਦਾਜ਼ਾ ਲਾ ਲਓ ਅੱਜ ਚੀਜ਼ਾਂ ਦੇ ਕੋਈ ਜਾ ਕੇ ਦਰਸ਼ਨ ਕਰ ਸਕਦਾ ਉਹ ਇਹ ਵਸਤੂਆਂ ਸਾਰੀਆਂ ਮੌਜੂਦ ਨੇ ਜਿਤਨੀਆਂ ਵੀ ਆਪ ਸੰਗਤ ਬੈਠੀ ਹੋ ਗੁਰੂ ਪਿਆਰੇ ਹੋ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਸ ਭਾਈ ਡੱਲੇ ਨੂੰ ਖੁਸ਼ ਹੋ ਕੇ ਚੋਲਾ ਆਪਣਾ ਦਿੰਦੇ ਛੋਟਾ ਪੰਜਾਮੀ ਚੋਲਾ ਦਿੰਦੇ ਦਸਤਾਰ ਦਿੰਦੇ ਵੱਡਾ ਤੇਗਾ ਦਿੰਦੇ ਨੇ ਇਹਨੇ ਖੁਸ਼ ਹੋ ਕੇ ਦਿੰਦੇ ਨੇ ਪਰ ਉਹ ਭਾਈ ਡੱਲਾ ਜੇ ਕਹਿੰਦਾ ਦਰਗਾਹ ਚ ਪੀੜੀ ਜਿੰਨੀ ਜਗ੍ਹਾ ਦੇ ਦਿਓ ਤੇ ਸਿਰ ਲਾ ਦਿੰਦੇ ਨੇ ਜਦ ਤੱਕ ਅੰਮ੍ਰਿਤ ਨਹੀਂ ਛਕਦਾ ਤਦ ਤੱਕ ਪੀੜੀ ਕੀ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲ ਸਕਦੀ ਡੱਲਿਆ ਜੇ ਅੰਮ੍ਰਿਤ ਛਕ ਲੈ ਤੇ ਦਰਗਾਹ ਚ ਮੰਜੇ ਡਾ ਦੇਵਾਂਗੇ ਗੱਜ ਕੇ ਆਖੋ ਸਤਨਾ ਹੈ ਦਰਗਾਹ ਚ ਗੱਲ ਤਾਂ ਹੀ ਕਹਿ ਤੇ ਗੁਰੂ ਪਿਆਰਿਓ ਪੜੋ ਪੜੋ

ਵਿੱਚ ਉਸ ਵੇਲੇ ਆਖਿਆ ਭਾਈ ਵੀਰ ਸਿੰਘ ਲਿਖਦੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜੇ ਤੁਹਾਡੀ ਅੰਮ੍ਰਿਤ ਛਕਣ ਤੇ ਇੰਨੀ ਖੁਸ਼ੀ ਏ ਇੰਨੀ ਖੁਸ਼ੀ ਏ ਤੇ ਫਿਰ ਕਿਰਪਾ ਕਰੋ ਇਹ ਦਾਤ ਅੱਜ ਹੀ ਝੋਲੀ ਚ ਪਾ ਤੇ 100 ਸਰੀਰ ਸਮੇਤ ਲਿਖਿਆ ਜੀ ਅੰਮ੍ਰਿਤ ਛਕਿਆ ਤੇ ਡਲ ਸਿੰਘ ਸਜਿਆ ਤੇ ਔਰ ਸੰਗਤ ਧਿਆਨ ਦੇਣਾ ਚੰਦ ਮਹੀਨਿਆਂ ਬਾਅਦ ਸਰੀਰ ਵੀ ਤਿਆਗ ਗਿਆ ਸਤਨਾ ਕਈ ਕਹਿੰਦੇ ਸਲਾਹ ਕਰਾਂਗੇ ਜੀ ਸੋਚਦੇ ਹਾਂ ਤੇ ਮੈਂ ਕਹਿੰਦਾ ਤੁਸੀਂ ਪਟਾ ਲਿਖਾ ਕੇ ਆਇਓ ਕਈ ਕਹਿੰਦੇ ਸੋਚਦੇ ਹਾਂ ਜੀ ਵੇਖਦੇ ਹਾਂ ਜੀ ਸਲਾਹ ਕਰਦੇ ਹਾਂ ਜੀ ਉਹ ਸਲਾਹ ਕਰੀ ਦੀ ਏ ਮਾੜੇ ਕੰਮ ਦੀ ਜਿਹੜਾ ਮਾੜਾ ਕੰਮ ਆਵੇ ਨਾ ਮਨ ਚ ਉਹਦੀ 100 ਵਾਰੀ ਸਲਾਹ ਕਰੋ 100 ਵਾਰੀ ਸੋਚੋ ਕਿਤੇ ਹੋਣਾ ਜਾਵੇ ਆਖੋ ਸਤਨਾਮ ਜਿਹੜਾ ਕੰਮ ਚੰਗਾ ਉਹ ਤੇ ਕਰ ਦੇਣਾ ਚਾਹੀਦਾ ਇੱਕ ਇੰਨਾ ਕੁ ਇਸ਼ਾਰਾ ਜੇ ਇਸ ਲੋਕ ਵਿੱਚ ਤੇ ਤਾਂ ਵੀ ਪੈਰਾ ਜੇ ਕਿਤੇ ਉਸ ਲੋਕ ਵਿੱਚ ਦਰਗਾਹ 'ਚ ਜਗ੍ਹਾ ਮੰਗੀ ਤੇ ਤਾਂ ਵੀ ਆਖਿਆ ਜਿੰਨੀ ਜਗ੍ਹਾ ਕਹੇਗਾ ਦੇ ਦਿਆਂਗੇ ਜਿਹੜੀ ਮਰਿਆਦਾ ਬਣਾਈ ਉਹਦੇ 'ਚ ਆ ਜਾ ਆਖੋ ਸਤਨਾਮ ਸਾਧ ਸੰਗਤ 15 ਮਿੰਟ ਹੋਰ ਆਪ ਜੀ ਦੇ ਦਰਸ਼ਨ ਬਾਬਾ

0: ਇੱਕ ਵਾਰੀ ਗੱਜ ਕੇ ਆਖੋ
1: ਸਤਨਾਮ
0: ਪਟਨੇ ਤੋਂ ਜੀ 10 ਕਿਲੋਮੀਟਰ ਦਾਨਾਪੁਰ।

ਉੱਥੇ ਇੱਕ ਮਾਈ ਹੋਈ ਹੈ ਬੜੇ ਪ੍ਰੇਮ ਵਾਲੀ, ਮਾਤਾ ਜਸਨੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਹੈ ਤੇ ਜਦੋਂ ਪਟਨੇ ਤੋਂ ਆਨੰਦਪੁਰ ਸਾਹਿਬ ਆਏ ਨੇ ਤੇ ਉੱਥੋਂ ਲੰਘੇ ਦਾਨਾਪੁਰ। ਆਪਣੇ ਜਦੋਂ ਮੁਬਾਰਕ ਚਰਨ ਪਾਏ ਕਲਗੀਆਂ ਦੇ ਬਾਬਾ ਜੀ ਨੇ ਬਾਲ ਅਵਸਥਾ ਤੇ ਕਹਿੰਦੇ ਇਹ ਮਾਈ ਮਾਤਾ ਜਸਨੀ ਜਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਦੋਂ ਬਾਲ ਅਵਸਥਾ ਸੀ, ਪਹਿਲਾ ਨਾਂ ਗੋਬਿੰਦ ਰਾਏ ਸੀ, 100-200 ਸਰੀਰ ਨਾਲ ਪਤਾ ਲੱਗਾ ਵੀ ਅੱਜ ਇੱਧਰੋਂ ਲੰਘਣਾ ਤੇ ਸਾਧ ਸੰਗਤ ਪਤਾ ਨਹੀਂ ਕਦੋਂ ਦੀਆਂ ਉਡੀਕਾਂ, ਇੱਕ ਇੱਕ ਦਾਣਾ ਚੋਲਾਂ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਚੁੜਿਆ, ਇੱਕ ਇੱਕ ਦਾਣਾ ਚੋਲਾਂ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਧੋਤਾ ਹੈ। ਤੇ ਪੁਰਾਣਾ ਸਮਾਂ ਸੀ ਜੀ, ਮਿੱਟੀ ਦੇ ਭਾਂਡੇ ਨੂੰ ਨਾ ਹਾਂਡੀ ਕਹਿੰਦੇ ਸੀ, ਹਾਂਡੀ, ਉਸ ਹਾਂਡੀ ਵਿੱਚ ਖਿਚੜੀ ਬਣਾਈ ਕਿ ਮੈਂ ਛਕਾਉਣੀ ਕਿਤੇ ਕਿਰਪਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀ ਮੇਰੇ ਤੇ ਪ੍ਰਸੰਨਤਾ ਆ ਜਾ। ਉਦਮ ਕੀਤਾ ਹੈ ਇੱਕ ਇੱਕ ਦਾਣਾ ਚੌਲਾਂ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਚੁਣਿਆ ਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਧੋਤਾ ਹੈ। ਗੱਲ ਤੇ ਪ੍ਰੇਮ ਦੀ ਹੈ, ਇਹ ਅਰਦਾਸ ਕਰਿਓ ਅੱਜ ਸਾਡੀ ਜ਼ਿੰਦਗੀ ਚ ਵੀ ਉਦਮ ਵੀ ਆ ਜਾਵੇ ਤੇ ਪ੍ਰੇਮ ਵੀ ਆ ਜਾਵੇ। ਲੁਧਿਆਣੇ ਬੈਠੇ ਸਾਂ, ਇੱਕ ਮਹਾਂਪੁਰਸ਼ ਦਾਸ ਦੇ ਨਾਲ ਬੈਠੇ ਸੀ, ਇੱਕ ਨੌਜਵਾਨ ਆਇਆ ਕੁਝ ਪ੍ਰਸ਼ਾਦ ਰੱਖਿਆ ਉਹਨੇ ਫਤਿਹ ਬੁਲਾਈ ਤੇ ਉਹ ਮਹਾਂਪੁਰਸ਼ਾਂ ਨੂੰ ਬੇਨਤੀ ਕਰਨ ਲੱਗਾ, ਕਹਿਣ ਲੱਗਾ ਮਹਾਂਪੁਰਸ਼ੋ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਕੋਈ ਹੱਲ ਦੱਸੋ। ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਕੋਈ ਹੱਲ ਦੱਸੋ। ਸਿਆਮੇ ਮੇਰੇ ਵੀ ਕੰਨ ਉੱਧਰ ਚਲੇ ਗਏ, ਮੈਂ ਕਿਹਾ ਵੀ ਵੇਖਦੇ ਹਾਂ ਕੀ ਜਵਾਬ ਦਿੰਦੇ ਮਹਾਂਪੁਰਸ਼। ਤੇ ਮਹਾਂਪੁਰਸ਼ ਨੇ ਨਾ ਇੱਕਦਮ ਬੜੇ ਮਿੱਠੇ ਜਿਹੇ ਬਚਨਾਂ 'ਚ ਬੋਲੇ, ਕਹਿੰਦੇ ਕਾਕਾ ਉੱਠਿਆ ਨਹੀਂ ਜਾਂਦਾ ਕਿ ਉੱਠਣਾ ਨਹੀਂ ਚਾਹੁੰਦਾ। ਗੱਜ ਗਿਆ ਪਸਦਨਾ, ਧਿਆਨ ਦੇਣਾ, ਉੱਠਿਆ ਨਹੀਂ ਜਾਂਦਾ ਕਿ ਉੱਠਣਾ ਨਹੀਂ ਚਾਹੁੰਦਾ, ਫਰਕ ਬੜਾ ਜੇ। ਉਹ ਮੁੰਡਾ ਚੁੱਪ ਜਿਹਾ ਕਰ ਗਿਆ, ਕਹਿੰਦੇ ਬੋਲਦਾ ਨਹੀਂ, ਉੱਠਿਆ ਨਹੀਂ ਜਾਂਦਾ ਕਿ ਉੱਠਣਾ ਨਹੀਂ ਚਾਹੁੰਦਾ। ਨਾਲ ਹੀ ਕਹਿਣ ਲੱਗੇ ਜੇ ਤੇ ਉੱਠਿਆ ਨਹੀਂ ਜਾਂਦਾ ਫਿਰ ਤੇ ਲਾਜ ਹੈਗਾ, ਜੇ ਉੱਠਣਾ ਨਹੀਂ ਚਾਹੁੰਦਾ ਤੇ ਕੋਈ ਲਾਜ ਨਹੀਂ ਹੈਗਾ। ਗੱਜ ਕੇ ਆਖੋ ਸਤਨਾ, ਜੇ ਉੱਠਣਾ ਨਹੀਂ ਚਾਹੁੰਦਾ ਫਿਰ ਕੀ ਹੈ, ਤੇਰੀ ਜ਼ਿੰਦਗੀ 'ਚ ਉਦਮ ਨਹੀਂ ਆਇਆ। ਉਦਮ ਜ਼ਰੂਰੀ, ਆਪਣੇ ਗੁਰੂ ਦੇ ਭਰੋਸੇ ਨਾਲ ਕਹਿ ਰਿਹਾ, ਮਾਲਕ ਬੈਠਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਉਹਦੇ ਭਰੋਸੇ ਨਾਲ ਕਹਿ ਰਿਹਾ। ਆ ਜਿੰਨਾ ਪੰਡਾਲ ਇਸ ਵੇਲੇ ਬੈਠੇ ਹੋ, ਜੇ ਤੁਹਾਡੀ ਜ਼ਿੰਦਗੀ 'ਚ ਵੀ ਐਸੀ ਕਿਸੇ ਦੀ ਜ਼ਿੰਦਗੀ ਦੀ ਬਾਤ ਹੈਗੀ ਹੈ ਕਿ ਅੰਮ੍ਰਿਤ ਵੇਲਾ ਨਹੀਂ ਬਣਦਾ ਨਹੀਂ ਬਣਦਾ, ਕਿਤੇ ਕੱਲ੍ਹ ਪਰਸੋਂ ਹੀ ਟਰਾਈ ਕਰਕੇ ਵੇਖ ਲੈਣਾ, 9:30 ਤੱਕ ਆਰਾਮ 'ਚ ਹੋ ਜਾਣਾ ਤੇ ਜਿੰਨੀ ਭੁੱਖ ਇੱਕ ਪ੍ਰਸ਼ਾਦਾ ਘੱਟ ਖਾ ਕੇ ਸੌਣਾ। ਆਖੋ ਸਤਨਾਮ, ਤੇ ਅਰਦਾਸ ਕਰਕੇ ਸੌਣਾ। 99% ਗਰੰਟੀ ਹੈ ਗੁਰੂ ਪਿਆਰਿਓ,
جاگ ضرور کھلے گی, اس تو بعد کوئی اٹھنا نہ چاہے تو پھر کوئی حل نہیں ہے. گج کے آخو تک نہ حل ہے نہیں کہ اٹھا نہیں جانا. نکی نکی جگتیاں باقی کرپا گرو دی, جی وہ اٹھانا نہیں چاہتا بھاو یہ زندگی چوں ادم نکل گیا. کرپا گرو نے کرنی, ادم تسی کرنا, ادم تسی کرنا, کرپا گرو نے کرنی. ایک باری بھائی پڑھے ہو, ایک باری بیویاں, سانو گرو گرنتھ صاحب وچوں وی ادم کرن لئی پریرنا دتی گئی, پریرنا دتی گئی. ایک باری پڑھے ہو جی سارے پیار دے نال کر

ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸ਼ੌਂਕ ਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਪੁਗਨਉ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਣ ਪੁਗਨਉ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰ ਯੁਗ ਯੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ।

ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਏ, ਕੇ ਵੱਡਾ ਡੀਠਾ।

ਛੁੜਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਸੱਚ ਸਵਾਰਣ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਕਾਇ

ਕਿ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੌ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ

ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤੈਨ ਕਵਣ ਖਲਾਵੈ ਕਵਣ ਚੁਗਾਵੈ।

ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲਿਆਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਦਾ ਹਣ ਤੁਧ ਜੀ ਹਰ ਅਨੇਕ ਅਨੇਕ

ਪਹਿਲਾ ਚਿਤ ਸਰਵਰੜ ਪਹੀਲੇ ਨਿਵਾਸ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ।

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ।

ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ,

जहाज है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਪਹਿਲਾ ਪੂਰਾ ਗੋਬਿੰਦ ਜੀ ਕੀ ਮਹੱਲਾ ਪਹਿਲਾ ਜੈ ਕਰਕੇ ਜਾ ਕੇ ਜਾਏ ਕਰ

ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡੋ ਜਨਕ ਮੋਤੀ ਧੂਪ ਮਲਿਆ ਨਲੋ ਪਵਨ ਜਗਰੋ ਕਰੇ ਸਗਲ ਬਨਰਾਏ ਤੁਲੰਤ ਜੋਤੀ ਐਸੀ ਆਰਤੀ ਹੋਏ ਕਲ ਸੰਜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਓ ਸਹਿ ਸਭ ਨੈਣ ਨਨ ਨੈਣ ਹੈ ਤੋਏ ਕਹੋ ਸਹਿ ਸਮੂਰਤ ਨਨਾਇਕ ਤੋਹੀ ਸਹਿਜ ਪਦ ਬਿਮਲ ਨਾਨੇ ਪਦ ਗੰਧ ਰਹਿਣ ਸਹਿਜ ਸਭ ਗਾਂਧੇ ਚਲ ਤਮੋਹੀ ਸਭ ਮੈਂ ਜੋ ਜੋਤ ਹੈ ਸੋਏ ਕਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਮਨ ਜਨਮ ਹੋਇਆ ਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੇ ਮਕਾਓਏ ਜਾ ਕੇ ਤੇ ਰਹਿ ਲਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਸੰਦਲ ਸੰਡਾਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾਏ ਪਰ ਸਾਧੂ ਅੰਜਲੀ ਪੁਨ ਵਡਾਏ ਪਰ ਡੰਡਾਓ ਪੁਨ ਵਡਾਏ ਰਾਜ ਸਾਖਤ ਹਰ ਸਾਧ ਨ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੀ ਜਿਉ ਜਿਉ ਚਲ ਹੈ ਚੁਭੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਗੰਡਾਏ ਹਰ ਜਾਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਕੰਡਾ ਹੀ ਅਵਨਾਸ਼ੀ ਪੁਰਖ ਭਾ ਪਰਮੇਸ਼ਰ ਬਹੁ ਸੋਭ ਖੰਡ ਲੈ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਸ ਰਾਸ ਵਡ

ਹੌਦ ਤਟ ਦਿਨ ਸਰੈ ਨਾਰੇ ਮਾਨ ਗੁਰਮਿਲ ਕਾਲ ਸਵਾਰਿ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ ਕਰਿਓ ਬ੍ਰਹਮ ਗਿਆਨੀ ਜਿਸੈ ਜਗਾ ਪਿਆ ਰਹਿ ਰਾਸ ਕਥਾ ਤਿਨ ਜਾਨੀ। ਜਾ ਤੋ ਵਾਹਿ ਸੋਈ ਵਿਹਾਜ ਹੋ ਹਰ ਗੁਰ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੇ।

0: ਸਾਥਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਇਹ ਸਤਸੰਗ ਤੁਸੀਂ ਜਿਹੜੀ ਸੱਚੀ ਦਰਗਾਹ ਆ, ਅਤੇ ਇਹਦੇ ਵਿੱਚ ਬੁਲਾ ਕੇ ਜਿਹਨਾਂ ਗੁਰਮੁਖ ਪਿਆਰਿਆਂ ਦੇ ਮਨ ਨੂੰ ਸਤਿਗੁਰਾਂ ਦੇ ਸ਼ਬਦ ਰੂਪੀ ਜਿਹੜੀ ਰੰਗ ਨੇ ਉਹਦੇ 'ਚ ਰੰਗ ਦਿੱਤਾ, ਉਹਨਾਂ ਸਵਾਏ ਮੈਨੇ ਸਾਰਿਆਂ ਨੂੰ ਮਹਿਲ ਬੁਲਾਈ। ਮਹਿਲੀ ਪਰਮਾਤਮਾ ਨੇ ਸੱਚੀ ਦਰਗਾਹ 'ਚ ਬੁਲਾਇਆ ਹੈ। ਸੱਚੇ ਦੀਨ ਦਿਆਲ ਮੇਰੇ ਸਾਹਿਬਾਂ, ਸੱਚੇ ਮਨਪਤੀਆ ਬਣਿਆ। ਇਹ ਮੇਰੇ ਸੱਚੇ ਸਾਹਿਬ ਗਰੀਬਾਂ ਦੇ ਉੱਤੇ ਆਪ ਦਇਆ ਕਰਨ ਵਾਲੇ ਹੋ। ਇਹ ਸੱਚੇ ਤੇਰੇ ਨਾਮ ਨੂੰ ਜਪਣ ਵਾਲਿਆਂ ਉੱਪਰ ਤੇਰਾ ਜਿਹੜਾ ਮਨਪਤੀ ਦਾ ਹੈ, ਔਰ ਸੱਚੇ ਮਨ ਵਾਲੇ ਗੁਰਮੁਖ ਪਿਆਰਿਆਂ ਉੱਤੇ ਤੂੰ ਪਤੀਆ ਬਣਿਆ ਭਰੋਸਾ ਕਰਦਾ ਹੈ। ਔਰ ਵਾਰੀ ਜੋ ਵਾਰੀ ਸ਼ਬਦ ਸੁਹਾ ਬਣਿਆ ਸਤਿਗੁਰਾਂ ਦੇ ਜਿਹੜੇ ਸੋਭਾ ਵਾਲੇ ਸਤਿਗੁਰਾਂ ਦੇ ਸ਼ਬਦ ਤੋਂ ਗੁਰੂ ਦੇ ਸ਼ਬਦ ਕਰਕੇ ਉਹ ਸੋਭਾ ਵਾਲੇ ਹੋਏ। ਅਸੀਂ ਉਹਨਾਂ ਗੁਰਮੁਖ ਪਿਆਰਿਆਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾ ਬਣਿਆ ਰਹਾਓ। ਸੁੱਖਾਂ ਦਾ ਦਾਤਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ। ਸਦਾ ਵਾਸਤੇ ਗੁਰੂ ਦੀ ਮੱਤ ਨੂੰ ਧਾਰਨ ਵਾਲਿਆਂ ਨੇ ਆਪਣੇ ਮਨ ਵਿੱਚ ਇਹਨੂੰ ਵਸਾਇਆ ਹੈ। ਨਾ ਕੋ ਮੇਰਾ ਹੋ ਕਿਸ ਕੇਰਾ, ਸਾਚਾ ਟਾਹ ਤੇਰ ਕੌਣ ਮੇਰਾ।
4: ਸਤਿਨਾਮ

ਅੰਮ੍ਰਿਤ ਨਾਮ ਸਦਾ ਸੋਹਦਾ ਤਾਂ ਗੁਰਮਤੀ ਮਨ ਵਸਾ ਬਣਿਆ, ਨਾ ਕੋ ਮੇਰਾ ਹੋਂ ਕਿਸ ਕੇਰਾ, ਸਾਚਾ ਤਾਹਰ ਸਿਰਪਣ ਮੇਰਾ। ਪਾਤਸ਼ਾਹ ਕਹਿੰਦੇ ਨਾ ਕੋਈ ਮੇਰਾ, ਮੇਰਾ ਭਵ ਕੋਈ ਨਹੀਂ। ਹਾਂ ਮੈਂ ਕਿਸ ਕੇਰਾ, ਮੈਂ ਕਹਿੰਦੇ ਕਿਹਦਾ ਹਾਂ, ਅਥਵਾ ਮੈਂ ਕਿਸੇ ਦਾ ਨਹੀਂ। ਤਿੰਨਾਂ ਲੋਕਾਂ ਦਾ ਜੋ ਮਾਲਕ ਪਾਣ ਪਰਮੇਸ਼ਰ ਹੈ ਉਹੀ ਮੇਰਾ ਹੈ। ਉਹਨੇ ਕਰ ਕਰ ਜਾਏ ਘਨੇਰੀ ਕਰਿਆ, ਗੁਣ ਪਛੋਤਾ ਬਣਿਆ। ਅਤੇ ਜਿੰਨੀ ਵੀ ਸ੍ਰਿਸ਼ਟੀ ਹੈ ਅੰਗਤਾ ਮੰਗ ਕਰਕੇ ਬਹੁਤ ਤੁਰੀ ਜਾ ਰਹੀ ਹੈ, ਔਗਣਾਂ ਨੂੰ ਕਰ ਕਰਕੇ ਪਛਤਾਉਂਦੀ ਹੈ। ਹੁਕਮ ਪਛਾਣਿਆ ਸੋ ਹਰ ਗੁਣ ਉਠਾਉਣਾ, ਗੁਰਕਹਿ ਸਾਹਿਬ ਦੇ ਨਾਮ ਨਿਸ਼ਾਨ ਹੈ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ, ਉਹ ਗੁਰਮੁਖ ਪਿਆਰਾ ਪਰਮਾਤਮਾ ਦੇ ਗੁਣਾਂ ਨੂੰ ਵਿਖਾਣੇ ਮੈਨੇ ਕਥਨ ਕਰਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਕਰਕੇ ਨਾਮ ਰੂਪੀ ਨਿਸ਼ਾਨ ਹੈ, ਨਿਸ਼ਾਨ ਨਾਮ ਜਿਹੜਾ ਪਰਵਾਨਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਨਾਮ ਨਾਮੀ ਜਿਹੜਾ ਪਰਮੇਸ਼ੁਰ ਹੈ ਉਹ ਨਿਸ਼ਾਨੇ ਮੈਨੇ ਪ੍ਰਗਟ ਹੋ ਜਾਂਦਾ ਹੈ। ਸਭਨਾ ਕਾ ਦਰ ਲੇਖਾ ਸੱਚਾ ਝੂਠਸ ਨਾਮ ਸੁਹਾ ਬਣਿਆ। ਸਾਰਿਆਂ ਦਾ ਜਿਹੜਾ ਲੇਖਾ ਹਿਸਾਬ ਕਿਤਾਬ ਹੈ ਉਹ ਸੱਚੇ ਦੇ ਦਰਬਾਰ ਵਿੱਚ ਹੁੰਦਾ ਹੈ। ਅਤੇ ਸੋਭਾ ਵਾਲਾ ਜਿਹੜਾ ਪਰਮੇਸ਼ੁਰ ਨਾਮੀ ਹੈ ਉਹਦਾ ਨਾਮ ਜਪਣ ਕਰਕੇ ਜੀਵਾਂ ਦਾ ਛੁਟਕਾਰਾ ਹੁੰਦਾ ਹੈ। ਮਨ ਕੂਲਾ ਠੌਰ ਨਾ ਪਾਏ, ਜਮਦਰ ਵੱਡਾ ਝੂਟਾ ਪਾਏ। ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਭੁੱਲੇ ਹੋਏ ਹੈ ਮਨਮੁੱਖ, ਉਹਨਾਂ ਨੂੰ ਠੌਰ ਕੇ ਕੋਈ ਜਗ੍ਹਾ ਨਹੀਂ ਮਿਲਦੀ, ਕਿਤੇ ਟਿਕਣਾ ਨਹੀਂ ਮਿਲਦਾ, ਅਥਵਾ ਸਰੂਪ ਰੂਪੀ ਠੌਰ ਉਸ ਜਗ੍ਹਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਔਰ ਜਮਾਂ ਦੇ ਦਰਗਾਹ ਦੇ ਵਿੱਚ ਵੱਧੇ ਹੋਏ ਮਾਰਾਂ ਖਾਂਦੇ, ਜਮਨੀਆਂ ਚੋਟਾਂ ਖਾਂਦੇ ਹਨ। ਦਿਨ ਨਾ ਵੈ ਕੋ ਸਾਰਾ ਸੰਗ ਨਾ ਸਾਥੀ, ਮੁਕਤੇ ਨਾਮ ਧਿਆ ਬਣਿਆ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਨਾ ਇਹਦਾ ਕੋਈ ਸੰਗੀ ਹੈ ਨਾ ਸਾਥੀ ਹੈ, ਕੋਈ ਸੰਗੀ ਸਾਥੀ ਨਹੀਂ। ਕਿਉਂਕਿ ਜਿਹੜਾ ਪਰਮੇਸ਼ੁਰ ਦਾ ਨਾਮ ਜਪਣ ਵਾਲਾ ਧਿਆਉਣ ਵਾਲਾ ਉਹ ਜੰਮਾਂ ਦੇ ਦੁੱਖਾਂ ਤੋਂ ਮੁਕਤੇ ਮੈਨੇ ਮੁਕਤ ਹੋ ਜਾਂਦਾ ਹੈ, ਛੁਟਕਾਰਾ ਪਾ ਲੈਂਦਾ ਹੈ। ਸਾਗਤ ਕੂੜੇ ਸੱਚ ਨ ਪਾਵੇ, ਦੁਬਦਾ ਵਾਧਾ ਆਵੇ ਜਾਵੇ। ਝੂਠੇ ਪਦਾਰਥਾਂ ਹੀ ਲੱਗਣ ਕਰਕੇ ਜਿਹੜੇ ਸਾਕਤ ਲੋਕ ਮਨਮੁੱਖ ਹੈ ਉਹਨਾਂ ਨੂੰ ਸੱਚਾ ਨਾਮ ਜਪਣਾ ਹੀ ਚੰਗਾ ਨਹੀਂ ਲੱਗਦਾ। ਦੋਦਾ ਰਾਗ ਦੁਵੇਸ਼ ਵਧੇ ਹੋਣ ਕਰਕੇ ਵਾਰ ਵਾਰ ਮੁੜ ਮੁੜ ਕੇ ਜੰਮਦੇ ਆ, ਮਰਦੇ ਆ, ਇਸ ਚੱਕਰ 'ਚ ਫਿਰਦੇ ਰਹਿੰਦੇ ਹਨ। ਲਿਖਿਆ ਲਿਖਣਾ ਮਿਟਿਆ ਕੋਈ, ਗੁਰਮੁਖ ਮੁਕਤ ਕਰਾ ਬਣਿਆ। ਕਿਉਂਕਿ ਉਹਨਾਂ ਦੇ ਮੱਥੇ 'ਤੇ ਜਿਹੜਾ ਲੇਖ ਲਿਖਾ ਕੇ ਆਏ ਹੈ ਉਹ ਭੋਗੇ ਬਿਨਾਂ ਮਿਟਦਾ ਨਹੀਂ। ਜਿਹੜੇ ਗੁਰਮੁਖ ਪਿਆਰੇ ਹੈ ਅਤੇ ਉਹ ਗੁਰਾਂ ਦੁਆਰਾ ਆਪਣੀ ਮੁਕਤੀ ਕਰਾ ਲੈਂਦੇ। ਪਈ ਰਹਿ ਫਿਰ ਜਾਤੋ ਨਾਹੀ, ਝੂਠ ਵਿੱਚ ਉਨੀ ਰੋਵੈ ਧਾਹੀ। ਕਿਉਂਕਿ ਜਿਹੜੇ ਜੀਵ ਮਾਤ ਲੋਕ ਵਿੱਚ ਰਹਿੰਦੇ ਹਨ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਜਾਣਦੇ ਨੇ, ਉਹ ਝੂਠੇ ਦੇ ਪਰਮਾਤਮਾ ਤੋਂ ਵਿਛੜੇ ਹੋਏ ਢਾਹਾਂ ਮਾਰ ਮਾਰ ਕੇ ਰੋਂਦੇ ਹਨ। ਧਾਹੀ ਮੈਨੇ ਢਾਹਾਂ ਮਾਰ ਕੇ ਰੋਂਦੇ ਹਨ। ਅਵਗੁਣ ਮੁੱਠੀ ਮਹਿਲ ਨਾ ਪਾਏ, ਅਵਗੁਣ ਗੁਣ ਵਿਕਸਾ ਬਣਿਆ। ਔਗਣਾਂ ਨਾਲ ਲੁੱਟੇ ਹੋਏ ਮਹਿਲ ਸਰੂਪ ਨੂੰ ਪਾਉਂਦੇ ਨੇ, ਔਗਣਾਂ ਕਰਕੇ ਉਹ ਹਾਂਜੀ ਅਤੇ ਬਖਸ਼ੇ ਨਹੀਂ ਜਾਂਦੇ। ਕਿਉਂਕਿ ਜਦੋਂ ਬਖਸ਼ੇ ਜਾਣਾ ਹੈ ਸਭ ਗੁਣਾਂ ਕਰਕੇ ਬਖਸ਼ੇ ਜਾਣਾ ਹੈ ਹਾਂਜੀ, ਅਤੇ ਔਗਣ ਜਿਹੜੇ ਆ ਤਾਂ ਹੀ ਬਖਸ਼ਾਏ ਜਾਣਗੇ ਜੀ। ਸ਼ੁਭ ਗੁਣ ਕਰਨਗੇ, ਸ਼ੁਭ ਗੁਣ ਕਰਦੇ ਨੇ, ਉਹਨਾਂ ਤੋਂ ਬਿਨਾਂ ਬਖਸ਼ੇ ਨਹੀਂ ਜਾਣਾ। ਅਤੇ ਜਿਹੜਾ ਫਿਰ ਜਾਤਾ ਪਿਆਰਾ ਗੁਰਮੁਖ ਜਾ ਸੱਤ ਵਿਚਾਰਾ, ਜਿਨ੍ਹਾਂ ਨੇ ਕਹਿੰਦੇ ਇਹ ਮਾਤ ਲੋਕ ਰੂਪੀ ਪੇ ਕੇ ਘਰ ਦੇ ਵਿੱਚ ਰਹਿੰਦੇ ਹਨ, ਪਿਆਰੇ ਪਰਮੇਸ਼ੁਰ ਨੂੰ ਜਾਣ ਲਿਆ, ਉਹ ਫਿਰ ਗੁਰਮੁਖਾਂ ਤੋਂ ਰਸਤਾ ਬੁੱਝ ਕੇ ਜਿਹੜਾ ਕਿ ਜੀਵਨ ਦੀ ਏਕਤਾ ਦਾ ਜਿਹੜਾ ਵਿਚਾਰ ਇਹਨੂੰ ਬੁੱਝ ਲਿਆ, ਪ੍ਰਾਪਤ ਕਰ ਲਿਆ। ਆਵਣ ਜਾਣਾ ਠਾਕਰ ਹਾਏ, ਸੱਚਾ ਨਾਮ ਸਮਾਵਣਿਆ। ਉਹ ਸੱਚੇ ਨਾਮ ਵਿੱਚ ਭੇਦ ਹੋ ਕੇ ਆਉਣਾ ਜਿਹੜਾ ਜੰਮਣ ਮਰਨ ਠਾਕਰ ਹਾਏ, ਇਹਨੂੰ ਉਹਨਾਂ ਨੇ ਰੋਕ ਕੇ ਰੱਖਿਆ ਹੋਇਆ। ਗੁਰਮੁਖ ਜੈ ਕਥ ਕਹਾਵੈ, ਸੱਚੇ ਠਾਕਰ ਸੱਚ ਉਪਾਵੈ। ਗੁਰਮੁਖ ਬੁਝੈ ਮੁਖੀ ਜਿਹੜੇ ਸ਼੍ਰੋਮਣੀ ਸਤਿਗੁਰਾਂ ਤੋਂ ਹੋ ਕੇ ਰਸਤਾ ਬੁੱਝ ਕੇ ਅਕਥਨੀ ਪਰਮਾਤਮਾ ਦੇ ਨਾਮ ਆਪ ਕਥਨ ਕਰਦੇ, ਹੋਰਨਾਂ ਪਾਸੋਂ ਕਥਨ ਕਰਾਉਂਦੇ। ਔਰ ਸੱਚੇ ਮਾਲਕ ਨੂੰ ਸੱਚਾ ਨਾਮ ਜਪਣ ਕਰਕੇ ਗੁਰਮੁਖ ਜਿਹੜੇ ਸੱਚੇ ਨਾਮ ਨੂੰ ਜਪ ਕੇ ਸੱਚੇ ਨੂੰ ਭਾ ਜਾਂਦੇ ਆ। ਨਾਨਕ ਸੱਚ ਰਹਿ ਜੇ ਨਮਕੀ, ਸੱਚ ਮਿਲਿਆ ਗੁਣ ਗਾਵਣ। ਪਾਤਸ਼ਾਹ ਕਹਿੰਦੇ ਉਹ ਸੱਚੇ ਪਰਮਾਤਮਾ ਦੀ ਬੇਨਤੀ ਕਿਹਾ ਕਿ ਉਹਦੇ ਗੁਣਾਂ ਨੂੰ ਗਾਉਂਦੇ ਆ,
ਇਹ ਸੱਚੇ ਗੁਣ ਗਾਉਣੇ ਨਾਲ ਹੀ ਪਰਮਾਤਮਾ ਜਿਹੜਾ ਮਿਲਦਾ ਹੈ। ਮਾਝਮਾ ਲਾ ਤੀਜਾ ਪਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਧ ਸਭ ਜਿਤ ਲਾਏ। ਪਿਛਲੇ ਚੰਗੇ ਕਰਮ ਹੋਣ ਅਤੇ ਪਰਮਾਤਮਾ ਕਿਰਪਾ ਕਰਕੇ ਸਤਿਗੁਰਾਂ ਨੂੰ ਮਿਲਾਉਂਦਾ, ਫਿਰ ਜਿਹੜੇ ਜਗਿਆਸੂ ਆ ਸਤਿਗੁਰਾਂ ਦੀ ਸੇਵਾ ਛੋਟੀ ਜੋਤੀ ਜੋੜ ਕੇ ਹੋਰ ਸ੍ਰੇਸ਼ਟ ਪ੍ਰੀਤੀ ਕਰਕੇ ਗੁਰੂ ਦੇ ਸ਼ਬਦ ਵਿੱਚ ਇਸ ਵਿਅਕਤੀ ਨੂੰ ਲਾਉਂਦੇ ਹਨ। ਹੋਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ। ਜਿਹਨਾਂ ਨੇ ਹੋਮੇ ਨੂੰ ਮਾਰ ਲਿਆ, ਖਤਮ ਕਰ ਲਿਆ ਹੰਕਾਰ ਨੂੰ, ਮਨ ਚੋਂ ਮਾਇਆ ਦਾ ਮੋਹ ਵੀ ਚੁਕਾ ਦਿੱਤਾ, ਦੂਰ ਕਰਤਾ, ਉਹਨਾਂ ਗੁਰਮੁਖਿਆਂ ਨੇ ਸਦਾ ਮੈਨੂੰ ਨਿਤ ਸੁੱਖ ਸਦਾ ਰਹਿਣ ਵਾਲਾ ਸੁੱਖ ਆਤਮਾ ਸੁੱਖ ਪਾ ਲਿਆ ਹੈ। ਉਹ ਵਾਰੀ ਜੋ ਵਾਰੀ ਸਤਿਗੁਰ ਦੇ ਬਲਿਹਾਰਨ ਅਸੀਂ ਮਨਵਾਣੀ ਸ਼ੀਲ ਕਰਕੇ ਸਤਿਗੁਰਾਂ ਦੇ ਬਲਿਹਾਰ ਜਾਂਦੇ ਹਾਂ। ਔਰ ਇਸ ਕਰਕੇ ਉਹ ਵਾਰੀ ਜੋ ਵਾਰੀ ਤਨ ਕਰਕੇ ਵੀ ਮਨ ਕਰਕੇ ਵੀ ਬਾਣੀ ਕਰਕੇ ਵੀ ਬਲਿਹਾਰ ਜਾਂਦੇ ਹਨ। ਗੁਰਮਤੀ ਪ੍ਰਗਾਸ ਹੋਆ ਜੀ ਅੰਦਨ ਹਰ ਗੁਣ ਅੰਦਨ ਹਰ ਗੁਣ ਗਾ ਬਣੇ ਰਾਓ। ਰਾਤ ਦਿਨ ਉਹ ਪਰਮਾਤਮਾ ਦੇ ਗੁਣ ਗਾਉਂਦੇ ਆ, ਔਰ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਵਾਲੇ ਜੀਵੇ ਨੇ ਉਹਨਾਂ ਦੇ ਮਨ ਦੇ ਅੰਦਰ ਪ੍ਰਗਾਸ਼ ਕੀ ਗਿਆਨ ਹੋਇਆ ਹੈ, ਦਿਨ ਰਾਤ ਗੁਣ ਗਾਉਂਦੇ ਹਨ। ਤਨ ਮਨ ਖੋਜੇ ਤਾਂ ਨਾ ਉਪਾਏ ਤਾਕਤ ਰੱਖਿਆ ਠਾਕ ਰਹਾਏ। ਪ੍ਰਭੂ ਦਾ ਜਿਹੜਾ ਨਾਮ ਹੈ ਜਪਣਾ ਪਾਉਂਦੇ, ਇਹ ਜਿਹੜਾ ਬੀਜਾਂ ਵਿਕਾਰਾਂ ਧਾਵਤ ਇੰਦਰੀਆਂ ਦੌੜ ਰਹੀਆਂ ਇਹਨਾਂ ਵੱਲੋਂ ਠਾਕ ਰੋਕ ਕੇ ਰੱਖੇ, ਔਰ ਜਿਹੜੇ ਕਲਪਾਂ 'ਚ ਦੌੜਨ ਵਾਲਾ ਮਨ ਇਹਨੂੰ ਵੀ ਠਾਕ ਰਹਾਏ ਰੋਕ ਕੇ ਰੱਖੇ, ਅਤੇ ਤਨ ਔਰ ਮਨ ਦੇ ਵਿੱਚ ਉਹ ਪਰਮੇਸ਼ੁਰ ਨੂੰ ਖੋਜ ਲੈਂਦੇ ਆ, ਪ੍ਰਾਪਤ ਕਰ ਲੈਂਦੇ ਆ। ਗੁਰਕੀ ਬਾਣੀ ਆਂਦਨ ਗਾਵੇ ਸਹਿਜੇ ਭਗਤ ਕਰਾ ਬਣੇ। ਕੋਈ ਚੱਲਦਾ ਭਗਤੀ ਨੂੰ ਦਿਨ ਰਾਤ ਅੰਮ੍ਰਿਤ ਰੂਪ ਬਾਣੀ ਨੂੰ ਗਾਉਂਦੇ ਆ, ਪੂਰਨਾ ਪਾਸੋਂ ਵੀ ਸਹਿਜੇ ਸੁਤੇ ਸਿਧੇ ਪਰਮਾਤਮਾ ਦੀ ਭਗਤੀ ਕਰਾਉਂਦੇ ਰਹਿੰਦੇ ਹਨ। ਇਸ ਪਾਇਆ ਅੰਦਰ ਵਸਦਾ ਸੰਖਾ ਗੁਰਮੁਖ ਸਾਚ ਨੇ ਲੈ ਤਾਂ ਵੇਖਾ। ਪਾਤਸ਼ਾਹ ਕਹਿੰਦੇ ਆ ਇਹ ਕਾਇਆ ਸਰੀਰ ਦੇ ਅੰਦਰ ਸੁਭ ਗੁਣ ਜਿਹੜੇ ਔਰ ਇਹ ਪ੍ਰਤੱਖ ਜਿਹੜਾ ਬੇਅੰਤ ਵਸਤੂਆਂ ਦਾ ਮਾਲਕ ਪਰਮੇਸ਼ਰ ਹੈ ਕਾਇਆ ਸਰੀਰ ਦੇ ਅੰਦਰ ਹੀ ਹੈ, ਅਤੇ ਗੁਰੂ ਦੁਆਰਾ ਜਿਹੜਾ ਸੱਚਾ ਨਾਮ ਜੀ ਮਿਲ ਗਿਆ ਫਿਰ ਉਸਨੂੰ ਦੇਖਣ ਆਉਂਦਾ, ਜਿਵੇਂ ਹਨੇਰੇ 'ਚ ਪ੍ਰਕਾਸ਼ ਹੋ ਜਾਏ ਤਾਂ ਕਈਆਂ ਚੀਜ਼ਾਂ ਦਿਸ ਪੈਣੀਆਂ, ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਤਾਂ ਸਾਰਾ ਕੁਝ ਇੱਥੇ ਦ੍ਰਿਸ਼ਮਾਨ ਨਜ਼ਰ ਆਉਣ ਲੱਗ ਜਾਂਦਾ। ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾ ਬਣੇ। ਪਾਤਸ਼ਾਹ ਕਹਿੰਦੇ ਕਿ ਇਹਨਾਂ ਨੇ ਅਤੇ ਨੌ ਦਰਵਾਜੇ ਸੀ ਨੌ ਗੋਲ ਸਨ, ਇਹਨਾਂ ਨੂੰ ਰੋਕ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜ੍ਹਾ ਲਿਆ ਉਹ ਵੀ ਮੁਕਤ ਰੂਪ ਹੋ ਗਏ। ਅਤੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅਨਹਦ ਇੱਕ ਰਸ ਦਸਵੇਂ ਦੁਆਰ ਦੇ ਅੰਦਰ ਇਹ ਤਤ ਤੰਤੀ ਆਦਿਕ ਜਿਹੜੇ ਸ਼ਬਦ ਬਾਜੇ ਹੈ ਉਹ ਬਾਜ ਪਾਇਆ। ਇਸ ਤਰ੍ਹਾਂ ਆਨੰਦ ਮੈਨੇ ਇਸ ਰਸ ਸਤਿਗੁਰਾਂ ਦੇ ਸ਼ਬਦ ਨੂੰ ਬਜਾ ਬਣਿਆ ਮੈਨੇ ਉਚਾਰਦੇ ਇਹ ਨੌ ਦਰਵਾਜੇ ਜਿਹੜੀਆਂ ਨੌ ਗੋਲਕਾਂ ਦਸ ਇੰਦਰੀਆਂ ਔਰ ਇਹਨਾਂ ਨੂੰ ਵਪਾਰਾਂ ਵੱਲੋਂ ਰੋਕ ਕੇ ਰੱਖਿਆ ਉਹ ਫਿਰ ਦਸਵੇਂ ਰੂਪ ਕੀ ਪਰਮਾਤਮਾ ਨੂੰ ਪਾ ਕੇ ਮੁਕਤ ਹੋ ਜਾਂਦੇ। ਔਰ ਆਨੰਦ ਮੈਨੇ ਹੱਥ ਤੋਂ ਰਹਿ ਤੇ ਜਿਹੜਾ ਪਰਮੇਸ਼ਰ ਹੈ ਉਸ ਨੂੰ ਬਜਾ ਬਣਿਆ ਮੈਨੇ ਪ੍ਰਗਟ ਕਰ ਲੈਂਦੇ, ਉਹ ਪ੍ਰਗਟ ਹੋ ਗਿਆ ਉਹਨਾਂ ਦੇ ਹਿਰਦੇ 'ਚ। ਇਹ ਤਾਂ ਸਾਰਿਆਂ ਦੇ ਅੰਦਰ ਪਰ ਫਿਰ ਕਮਾਈ ਕਰਕੇ ਹੀ ਪ੍ਰਗਟ ਹੁੰਦਾ। ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ, ਉਹ ਸਾਹਿਬ ਸੱਚਾ ਉਹਦੀ ਨਾਈ ਮੈਨੂੰ ਵਡਿਆਈ ਜਿਹੜੀ ਇਹ ਵੀ ਸੱਚੀ, ਸਤਿਗੁਰਾਂ ਦੀ ਕਿਰਪਾ ਨਾਲ ਵਡਿਆਈ ਜਿਹੜੀ ਹੈ ਪਰਮਾਤਮਾ ਦੀ ਪੁਸਤ 'ਤੇ ਆ ਉਹ ਮਨ ਚਾਹ ਕੇ ਵਸਦੀ, ਨਹੀਂ ਤਾਂ ਆਪਣੀ ਵਡਿਆਈਆਂ ਕਰੀ ਜਾਂਦਾ। ਆਂਦਨ ਸਦਾ ਰਹੇ ਰੰਗ ਰਾਤਾਂ ਦਰ ਸੱਚਾ ਸੋਚ ਹੀ ਪਾਵਣ, ਉਹ ਦਿਨ ਰਾਤ ਸਦਾ ਉਹਦੇ ਰੰਗ ਪ੍ਰੇਮ 'ਚ ਰੱਤੇ ਰਹਿੰਦੇ ਆ। ਫਿਰ ਉਹ ਗੁਰਮੁਖ ਪਿਆਰੇ ਹਾਂਜੀ ਦਾਰ ਅੰਦਰੋਂ ਸਾਧ ਸੰਗਤ ਅੰਦਰੋਂ ਸੱਚੇ ਨੂੰ ਮਿਲਣ ਦੀ ਸੋਝ ਹੀ ਪਾ ਦਿੰਦੇ। ਸੱਚੇ ਦਾ ਅਰ ਕੀ ਹੈ ਸਾਧ ਸੰਗਤ, ਇੱਥੋਂ ਸੱਚੇ ਦੇ ਮਿਲਣ ਦੀ ਸੋਝ ਹੀ ਪਾ ਦਿੰਦੇ ਆ। ਪਾਪ ਹੁਣ ਕੀ ਕਾਰਨ ਜਾਣੀ ਦੂਜਿਆਂ ਲਾਗੀ ਭਰਮ ਭਲਾਉਣੀ, ਜਿਹੜੇ ਮਨਮੁੱਖ ਆ ਉਹ ਪਾਪ ਹੁਣ ਦੀ ਖਬਰ ਨੂੰ ਨਹੀਂ ਜਾਣਦੇ। ਮਹਾਰਾਜ ਕਹਿੰਦੇ ਕਿਉਂਕਿ ਉਹਨਾਂ ਦੀ ਜਿਹੜੀ ਬੁੱਧੀ ਹੈ ਭੁੱਲੀ ਹੋਈ ਹੈ, ਉਹ ਦਵੈਸ਼ ਵਿੱਚ ਲੱਗੀ ਹੈ। ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਕਦੇ ਆਵਣ ਜਾਣੇ ਜਾ ਬਣੇ। ਜਿਹੜੇ ਅੰਧੇ ਅਗਿਆਨੀ ਹੈ ਉਹ ਪਰਮਾਤਮਾ ਦਾ ਮਿਲਣ ਦਾ ਰਸਤਾ ਨਹੀਂ ਜਾਣਦੇ। ਇਸ ਵਾਸਤੇ ਮੁੜ ਮੁੜ ਕੇ ਜੰਮਦੇ ਆ, ਮਰਦੇ ਆ, ਆਉਂਦੇ ਆ, ਜਾਂਦੇ ਆ, ਇਹ ਚੱਕਰ ਮੁੱਕਦਾ ਨਹੀਂ।
ਗੁਰ ਸੇਵਾ ਤੇ ਸਦਾ ਸੁਖ ਪਾਇਆ ਹੁਣ ਮੈਂ ਮੇਰਾ ਠਾਕ ਰਹਾ। ਸਤਿਗੁਰਾਂ ਦੀ ਸੇਵਾ ਕਰਕੇ ਮੇਰਾ ਮਨ ਤਨ ਜਿਹੜੀ ਹੰਗਤਾ ਆ ਮਮਤਾ ਆ ਮੇਰ ਫੇਰ ਠਾਕ ਰਹਾ, ਇਹਨੂੰ ਕਹਿੰਦੇ ਰੋਕ ਕੇ ਰੱਖਿਆ। ਉਹਨਾਂ ਗੁਰੂ ਪਿਆਰਿਆਂ ਸਦਾ ਸੁਖੀ ਹਮੇਸ਼ਾ ਸੁੱਖ ਜਿਹੜਾ ਕਿਹੜਾ ਆਤਮਾ ਗਿਆਨ ਰੂਪੀ ਸੁੱਖ ਜਿਹੜਾ ਪਾ ਲਿਆ। ਗੁਰਸਾਖੀ ਮਿਟਿਆ ਅੰਧਿਆਰਾ ਵਜਰ ਕਪਾਟ ਸੁਲਾ ਬਣੇ। ਜਦੋਂ ਸਤਿਗੁਰ ਸੱਚੇ ਪੰਜ ਸਿੱਖਿਆ ਗ੍ਰਹਿਣ ਕੀਤੀ ਉਹਨਾਂ ਦਾ ਅਗਿਆਨਤਾ ਰੂਪੀ ਜਿਹੜਾ ਹਨੇਰਾ ਸੀ ਉਹ ਫਿਰ ਮਿਟ ਗਿਆ। ਔਰ ਵਜਰ ਵਾਂਗ ਜਿਹੜੇ ਪੱਕੇ ਜੜੇ ਹੋਏ ਪੰਜਾਂ ਕੋਸ਼ਾਂ ਰੂਪੀ ਕਪਾਟ ਤਖਤੇ ਸੀ ਉਹ ਫਿਰ ਖੁੱਲ੍ਹ ਗਏ। ਹੋਮੇ ਮਾਰ ਮਨ ਵਸਾਇਆ ਗੁਰਚਰਣੀ ਸਦਾ ਚਿੱਤ ਲਾਇਆ। ਗੁਰਿਆਨ ਮੈਂ ਕੋਸ਼ ਹੈ ਮਨੋ ਮੈਂ ਵਿਗਿਆਨ ਮੈਂ ਆਨੰਦ ਮੈਂ ਪ੍ਰਾਣ ਮੈਂ ਇਹ ਕੋਸ਼ਾਂ ਦੇ ਜਿਹੜੇ ਕਪਾਟ ਖੁੱਲ ਹੈ। ਅਤੇ ਗੁਰਮੁਖ ਜਿਹੜੇ ਉਹਨਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਖਤਮ ਕਰਕੇ ਪਰਮਾਤਮਾ ਦੇ ਨਾਮ ਨੂੰ ਮਨ ਚ ਵਸਾ ਲਿਆ, ਮਨ ਨੂੰ ਬਸ ਵਿੱਚ ਕਰ ਲਿਆ। ਔਰ ਸਤਿਗੁਰ ਸੱਚੇ ਪਾਤਸ਼ਾਹ ਚਰਨਾਂ ਨਾਲ ਹਮੇਸ਼ਾ ਚਿੱਤ ਦੀ ਵਿਅਕਤੀ ਨੂੰ ਲਾ ਕੇ ਰੱਖਦੇ। ਗੁਰ ਕਿਰਪਾ ਅਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆ ਬਣੇ। ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਨ ਵੀ ਤਨ ਵੀ ਸ਼ੁੱਧ ਪਵਿੱਤਰ ਹੋ ਜਾਂਦਾ, ਸੇਵਾ ਨਾਲ ਸਰੀਰ ਸ਼ੁੱਧ ਹੁੰਦਾ, ਭਜਨ ਨਾਲ ਮਨ ਸ਼ੁੱਧ ਹੁੰਦਾ, ਬੁੱਧੀ ਜਿਹੜੀ ਵਿਚਾਰ ਨਾਲ ਸ਼ੁੱਧ ਹੁੰਦੀ, ਉਹ ਹਰ ਵੇਲੇ ਨਿਰਮਲ ਜਿਹੜਾ ਪਵਿੱਤਰ ਨਾਮ ਹੈ ਇਹਨੂੰ ਧੋਂਦੇ ਆ। ਜਿਵੇਂ ਪਾਣੀ ਮੈਲ ਨੂੰ ਧੋਂਦਾ, ਇਸ ਤਰ੍ਹਾਂ ਜਿਹੜਾ ਨਾਮ ਹੈ ਉਹ ਮਨ ਦੀ ਮੈਲ ਧੋ ਜਾਂਦਾ। ਜੀਵਨ ਮਰਨਾ ਸਭ ਤੋਂ ਦੈਤਾਈ ਜਿਸ ਬਖਸ਼ੇ ਅਤੇ ਸਦੇ ਵਡਿਆਈ, ਕਿਉਂਕਿ ਜਿਹੜੇ ਕਹਿੰਦੇ ਹੇ ਪਰਮੇਸ਼ਰ ਗੁਰਮੁਖੀਆਂ ਨਾਲ ਜੀਣਾ ਮਰਨਾ ਇਹ ਸਾਰਾ ਤੇਰੇ ਬਸ ਵਿੱਚ ਹੈ। ਉਹ ਤੇਰਾ ਨਾਮ ਜਪਦੇ ਹੈ ਜੀਂਦੇ ਹੈ, ਨਾਮ ਨੂੰ ਭੁੱਲ ਜਾਣ ਅਤੇ ਮੌਤ ਸਮਝਦੇ। ਤੇਰੇ ਨਾਮ ਨੂੰ ਜਪਣ ਵਾਲੇ ਜੀਂਦੇ, ਤੇਰਾ ਨਾਮ ਭੁੱਲ ਗਿਆ ਤਾਂ ਉਹਨਾਂ ਦੀ ਸਮਝੋ ਮੌਤ। ਅਤੇ ਜਿਹੜੇ ਜੀਵਤ ਭਾਵ ਹੰਕਾਰ ਵੱਲੋਂ ਮਰ ਗਏ ਉਹ ਸਾਰੇ ਤੁਦੈ ਤਾਏ, ਉਹ ਤੈਨੂੰ ਪ੍ਰਾਪਤ ਹੋ ਗਏ। ਜਿਨ੍ਹਾਂ 'ਤੇ ਕਿਰਪਾ ਕਰਕੇ ਦਾਤ ਬਖਸ਼ਦੇ ਹਾਂ ਉਹ ਨਾਮ ਦੀ ਵਡਿਆਈ ਜਿਹੜੀ ਹੈ ਉਹ ਪ੍ਰਾਪਤ ਕਰਦੇ ਆ। ਪ੍ਰਤੱਖ ਵਡਿਆਈ ਵੀ ਮਹਾਰਾਜ ਉਹਨਾਂ ਨੂੰ ਦੇ ਦਿੰਦੇ ਆ। ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨ। ਪਾਤਸ਼ਾਹ ਕਹਿੰਦੇ ਹੇ ਗੁਰਮੁਖ ਪਿਆਰਿਓ ਸਦਾ ਪਰਮਾਤਮਾ ਦੇ ਨਾਮ ਨੂੰ ਧਿਆਓ, ਫਿਰ ਤੁਸੀਂ ਆਪਣੇ ਜਨਮ ਮਰਨ ਨੂੰ ਸਵਾਰ ਲਓਗੇ। ਬਾਜ ਮਹੱਲਾ ਤੀਜਾ। ਮੇਰਾ ਪਿਉ ਨਿਰਮਲ ਅਗਮਾ ਪਾਰਾ ਗਨ ਤਕੜੀ ਤੋਲੇ ਸੰਸਾਰਾਂ। ਮੇਰਾ ਜਿਹੜਾ ਨਿਰੰਕਾਰ ਪਰਮੇਸ਼ਰ ਨਿਰਮਲ ਬੜਾ ਸ਼ੁੱਧ ਸਰੂਪ ਪਵਿੱਤਰ ਹੈ, ਅਗਮ ਭਾਵ ਤੋਰਿਆ ਅਤੇ ਅਪਾਰਾ ਬੇਅੰਤ ਗੁਣਾਂ ਵਾਲਾ। ਪ੍ਰਤੱਖ ਤਕੜੀ ਤੋਲਣ ਤੋਂ ਬਿਨਾਂ ਸਾਰੇ ਸੰਸਾਰ ਨੂੰ ਤੋਲ ਰਿਹਾ ਹੈ। ਅਤੇ ਜੇ ਹੋਰ ਨਾ ਵੀ ਅਪੇਖਿਆ ਤੋਂ ਬਿਨਾਂ ਜਿੱਥੇ ਵੀ ਕੋਈ ਹੈ ਉੱਥੇ ਸਭ ਇਹਨਾਂ ਨੂੰ ਉਹ ਜਾਣ ਰਿਹਾ, ਕਿਉਂਕਿ ਉਹਦੇ ਮੁਕਾਬਲੇ ਤਾਂ ਕੋਈ ਹੈ ਹੀ ਨਹੀਂ, ਉਹ ਸਾਰਿਆਂ ਨੂੰ ਜਾਣ ਰਿਹਾ। ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਕਰਦਾ ਨਾ ਉਹਦੇ ਅੱਗੇ ਬੇਨਤੀ ਕਰਦੇ ਆ। ਬਿਨ ਤਕੜੀ ਬਿਨਤ ਕੜੀ ਮੈਨੇ ਬਿਨ ਬੇਨਤੀ ਕਰਦੇ, ਉਹ ਸਾਰੇ ਸੰਸਾਰ ਨੂੰ ਫਿਰ ਝੂਠਾ ਜਾਣ ਕੇ ਤੋਲੈ ਮੈਨੇ ਵਿਚਾਰਦੇ ਹੈ। ਸੱਚਾ ਤਾਂ ਪਰਮੇਸ਼ੁਰ ਹੀ ਹੈ, ਬਾਕੀ ਸਾਰਾ ਫਨਾ ਫਿੱਲਾ ਕੂੜ ਹੀ ਹੈ। ਗੁਰਮੁਖ ਹੋਵੇ ਸੋਈ ਬੋਝਾ ਗੁਣਕਾ ਗੁਣੀ ਸਮਾਵਣੇ। ਔਰ ਗੁਰਮੁਖ ਪਿਆਰੇ ਜਿਹੜੇ ਹੁੰਦੇ ਆ ਉਹ ਪਰਮੇਸ਼ੁਰ ਨੂੰ ਜਾਣਦੇ, ਉਹਦੇ ਪਵਿੱਤਰ ਗੁਣਾਂ ਨੂੰ ਕਹਿ ਕੇ ਗੁਣੀ ਪਾਉਣ ਪਰਮਾਤਮਾ ਉਹਦੇ 'ਚ ਮਿਲ ਜਾਂਦੇ ਆ। ਹੁਣ ਵਾਰੀ ਜੋ ਵਾਰੀ ਹਰ ਕਾ ਨਾ ਮਨ ਵਸਾਵਣੇ। ਅਸੀਂ ਮਨ ਬਾਣੀ ਸ਼ੀਲ ਕਰਕੇ ਗੁਰਮੁਖਾਂ ਤੋਂ ਕੁਰਬਾਨ ਜਾਂਦੇ ਹਾਂ, ਜੀਓ ਵਾਰੀ ਮਨ ਕਰਕੇ ਵੀ ਉਹ ਗੁਰਮੁਖ ਪਰਮੇਸ਼ੁਰ ਦੇ ਨਾਮ ਨੂੰ ਆਪਣੇ ਮਨ 'ਚ ਵਸਾਉਣ ਵਾਲੇ ਆ। ਉਹਨਾਂ ਨੇ ਮਨ ਜਿਹੜਾ ਸੀ ਪਰਮਾਤਮਾ ਦਾ ਨਾਮ ਮਨ 'ਚ ਵਸਾ ਲਿਆ। ਸੋ ਸੱਚ ਲਾਗੇ ਅਤੇ ਅੰਦਨ ਜਾਗੇ ਦਰ ਸੱਚਾ ਹੈ ਸੋਭਾ ਪਾਵਣਿਆ ਰਹੋ। ਉਹ ਦਿਨ ਰਾਤ ਸੱਚੇ ਨਾਮ 'ਚ ਲੱਗੇ ਰਹਿੰਦੇ ਆ, ਰਾਤ ਦਿਨ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਪਾਏ। ਔਰ ਸੱਚਾ ਦੇ ਦਰਬਾਰ 'ਚ ਜਾ ਕੇ ਉਹ ਬੜੀ ਵਡਿਆਈ ਸੋਭਾ ਪਾਉਂਦੇ ਹਨ। ਆਪ ਸੁਣੇ ਤਾਂ ਆਪੇ ਵੇਖਿਆ, ਜਿਹਨੂੰ ਨਜ਼ਰ ਕਰੇ ਕੋਈ ਜਨ ਦੇਖਿਆ। ਉਹ ਪਰਮਾਤਮਾ ਆਪ ਸਾਰੇ ਜੀਵਾਂ ਦੀਆਂ ਗੱਲਾਂ ਸੁਣਦਾ ਹੈ ਔਰ ਆਪ ਸਾਰੇ ਜੀਵਾਂ ਦੇ ਜਿਹੜੇ ਕਰਤੱਵ ਦੇਖਦਾ। ਆਪ ਜਿਗਿਆਸੂ ਕੇ ਨਾਮ ਨੂੰ ਸੁਣਨ ਵਾਲਾ ਆ, ਆਪ ਹੀ ਆਪਣੇ ਸਵੈ ਸਰੂਪ ਵੇਖਦਾ। ਜੇ ਤੇ ਉਹ ਕਿਰਪਾ ਕਰਦਾ ਉਹਨਾਂ ਪੁਰਖਾਂ ਦਾ ਜੀਵਨ ਦੇਖੇ ਵਿੱਚ ਪੈ ਜਾਂਦਾ। ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣ। ਜਿਨ੍ਹਾਂ ਨੂੰ ਆਪਣੇ ਵੱਲ ਉਹ ਲਾ ਲੈਂਦਾ ਉਹੀ ਲੱਗਦਾ। ਔਰ ਜਿਹੜੇ ਗੁਰਮੁਖ ਹੈ ਸਤਿਗੁਰਾਂ ਦੁਆਰਾ ਸੱਚੇ ਨਾਮ ਦੀ ਕਮਾਈ ਕਰਦੇ ਹਨ। ਜੇ ਸਾਫ ਭਲਾਏ ਸੋ ਕਿੱਥੇ ਹੱਥ ਪਾਏ ਪੂਰੂ ਲਿਖਿਆ ਸੋ ਮੇਟਣਾ ਨਾ ਜਾਏ। ਕਿਉਂਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਵੱਲੋਂ ਭਲਾ ਦਿੱਤਾ ਉਹ ਵਿਅਕਤੀ ਕਿੱਥੇ ਹੱਥ ਪਾ ਸਕਦਾ।
ਕਿਉਂਕਿ ਪੂਰਮੇ ਨੇ ਪਿਛਲੇ ਜਨਮਾਂ ਦਾ ਜਿਹੜਾ ਦੇਖ ਪਿਆ ਆ ਉਹ ਭੋਗੇ ਬਿਨਾਂ ਮੇਟਿਆ ਨਹੀਂ ਜਾਂਦਾ, ਹੈਂ ਪੂਰਵ ਜਿਹਾ ਮੇਟਣਾ ਨਜ਼ਰ ਮੇਟਿਆ ਨਹੀਂ ਜਾਂਦਾ। ਜਿਨ ਸਤਿਗੁਰ ਮਿਲਿਆ ਸੇਵਟ ਭਾਗੀ ਪੂਰੇ ਕਰਮ ਮਲਾਵਣ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਵੱਡਿਆਂ ਭਾਗਾਂ ਦੇ ਪੂਰਿਆਂ ਕਰਮਾਂ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਦਾ ਮੇਲ ਮਿਲਾਪ ਹੁੰਦਾ। ਪੂਰੇ ਸਤਿਗੁਰਾਂ ਦੀ ਕਰਮ ਨੇ ਕਿਰਪਾ ਨਾਲ ਪਰਮਾਤਮਾ ਦਾ ਮਿਲਾਪ ਹੁੰਦਾ। ਵੀ ਜਿਹੜਾ ਤਨ ਅੰਦਨ ਸੁੱਤੀ ਕੰਤ ਵਿਸਾਰੀ ਅਵਗੁਣ ਮੁਕਤੀ, ਜਿਹੜੀ ਜੀਵ ਰੂਪੀ ਇਸਤਰੀ ਇਹ ਮਾਤ ਲੋਕ ਰੂਪੀ ਪੇ ਕੇ ਗਰਜ ਦਿਨ ਰਾਤ ਇਹ ਮੋਹ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੋ, ਉਸ ਨੇ ਕੰਤ ਜਿਹੜਾ ਮਾਲਕ ਪਰਮੇਸ਼ੁਰ ਭੁਲਾ ਤਾ, ਔਗਣਾ ਕਰਕੇ ਮੁਕਤੀ ਮੈਨੇ ਛੁੱਟੜ ਹੋਈ, ਪਰਮਾਤਮਾ ਨਾਲ ਉਹਦਾ ਵਿਛੋੜਾ ਪੈ ਗਿਆ ਹੈ। ਅੰਦਨ ਸਦਾ ਸਿਰੇ ਬਿੱਲ ਲਾਦੀ ਦਿਨ ਫਿਰ ਨੀਂਦ ਪਾਵਣ, ਉਹ ਜੀਵਾਤਮਾ ਦਿਨ ਰਾਤ ਵਰਲਾਪ ਕਰਦੀ ਚਲਦੀ, ਕਿਉਂਕਿ ਪਰਮੇਸ਼ੁਰ ਤੋਂ ਬਿਨਾਂ ਹੋਣ ਕਰਕੇ ਉਹਨੂੰ ਕਦੀ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ। ਫਿਰ ਜਿਹੜਾ ਸੁਹਦਾਤਾ ਜਾਤਾ ਹੁਣੇ ਮਰ ਗੁਰ ਸ਼ਬਦ ਪਛਾਤਾ, ਜਿਵੇਂ ਮਾਤ ਲੋਕ ਰੂਪੀ ਪੇ ਅਤੇ ਪੇ ਕੇ ਘਰ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ, ਉਹ ਫਿਰ ਹੰਗਤਾ ਮਮਤਾ ਨੂੰ ਮਾਰ ਲਿਆ, ਅਤੇ ਸੁੱਖਾਂ ਦਾ ਦਾਤਾ ਪਰਮੇਸ਼ੁਰ ਜਿਹੜਾ ਉਹਦਾ ਸਿਮਰਨ ਕਰਤਾ, ਸਿਮਰਨ ਕਰਨਾ ਜਾਤਾ ਮੈਨੇ ਜਾਣ ਲਿਆ, ਸਿਮਰਨ ਚ ਲੱਗੇ ਰਹਿੰਦੇ। ਅਤੇ ਸੁਹਾਗੀ ਸਦਾ ਪ੍ਰਰਾਵੇ ਸਾਚੀ ਗਾਰ ਬਣਾ ਬਣੇ, ਉਹਨਾਂ ਦੀ ਜਿਹੜੀ ਅੰਤਿਸ਼ਤਾ ਰੂਪੀ ਤੇਜਾ ਆ ਉਹ ਵੀ ਸੁਭਾਅ ਉਹਨਾਂ ਨੇ, ਉਹ ਸਦਾ ਫਿਰ ਪਰਮਾਤਮਾ ਦਾ ਜਿਹੜਾ ਆਨੰਦ ਹੈ ਉਹਨੂੰ ਰਾਵੇ ਮੰਨਦੇ ਹੈ, ਅਤੇ ਉਹਨਾਂ ਦਾ ਜਿਹੜਾ ਸਾਧਨਾ ਰੂਪੀ ਸ਼ਿਕਾਰ ਕੀਤਾ ਆ ਇਹ ਵੀ ਸੱਚ ਮੈਨੇ ਸਫਲਾ ਹੋ ਜਾਂਦਾ। ਲੱਖ 84 ਹੀ ਜੀਓ ਪਾਏ ਜਿਸ ਨੂੰ ਨਜ਼ਰ ਕਰੇ ਸਿੱਖ ਜੂ ਮਿਲਾਏ, ਕਹਿੰਦੇ ਉਸ ਪਰਮਾਤਮਾ ਨੇ 84 ਲੱਖ ਜੀ ਪੈਦਾ ਕੀਤੇ ਆ, ਜਿਹਨਾਂ 'ਤੇ ਮਾਲਕ ਕਿਰਪਾ ਕਰਦਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ, ਨਹੀਂ ਤਾਂ ਆਪਣੀ ਜੂਨੀਆਂ ਭੋਗ ਭੋਗ ਤੁਰੇ ਜਾ ਰਹੇ। ਜਿੰਨੀ ਜਿੰਨੀ ਉਮਰ ਹੈ ਫਿਰ ਵਿਕਾਟ ਸਦਾ ਜਾਂ ਨਿਰਮਲ ਅਗਰ ਸੱਚਾ ਨਾਮ ਸੁਹਾ ਬਣਿਆ, ਉਹ ਫਿਰ ਜਿਹੜੇ ਗੁਰੋਂ ਪਿਆਰੇ ਹੈ ਸਿਮਰਨ ਕਰਕੇ ਪਾਪਾਂ ਨੂੰ ਕੱਟ ਕੇ ਸਦਾ ਵਾਸਤੇ ਨਿਰਮਲ ਪਵਿੱਤਰ ਹੋਵੇ, ਔਰ ਸੱਚਾ ਜਿਹੜਾ ਨਾਮੀ ਪਰਮੇਸ਼ਰ ਹੈ ਉਹਦਾ ਨਾਮ ਜਪ ਕੇ ਦਰਗਾਹ ਦੇ ਵਿੱਚ ਸੋਭਾ ਵਾਲੇ ਹੋ ਜਾਂਦੇ ਆ। ਦੇਖਾ ਮਾਗਾ ਤਾਂ ਕਿ ਨਦੀ ਹੈ ਸੁੱਖ ਨਾਹੀਂ ਕੁਨ ਦੂਹੈ ਪੀ ਹੈ। ਜਿਸ ਵੇਲੇ ਕਹਿੰਦੇ ਪਰਮਾਤਮਾ ਨੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਿਆ, ਇਹ ਦੱਸੋ ਕਿਤੋਂ ਦਿੱਤਾ ਜਾਵੇ, ਇਹਦੀ ਜਗ੍ਹਾ ਕਿਸੇ ਹੋਰ ਨੇ ਤਾਂ ਲੇਖਾ ਦੇਣਾ ਨਹੀਂ, ਇਹਨੂੰ ਆਪ ਹੀ ਲੇਖਾ ਦੇਣਾ, ਹੋਰ ਨਹੀਂ ਦੀ ਜਗ੍ਹਾ ਕਿਸੇ ਲੇਖਾ ਦੇਣਾ। ਪੰਚੂ ਹੈ ਦਵੈਤ ਹੈ ਕੀ ਹੈ ਕਿੰਨਾ ਹੋਣਾ, ਇਹ ਮਾਇਆ ਵਿੱਚ ਲੱਗਣ ਕਰਕੇ ਕਹਿੰਦੇ ਇੱਕ ਜਾਗ ਗਿਆ ਦੂਜੇ ਵਰਤ ਹੈ ਤੀਜੇ ਤੀਰ ਦੀ ਯਾਤਰਾ, ਇਹਨਾਂ ਦੇ ਕਰਨ ਕਰਕੇ ਕਦੇ ਵੀ ਸੁੱਖ ਨਹੀਂ ਹੋਣਾ। ਹਾਂਜੀ, ਨਾਮ ਜਪਿਆ ਨਹੀਂ ਕਰਮ ਕਰਦਾ ਰਿਹਾ, ਆਪੇ ਵਕਤ ਲਏ ਪ੍ਰਭ ਸਾਚਾ ਆਪੇ ਵਕਤ ਮਿਲਾਵਣ, ਉਹ ਸੱਚਾ ਪਰਮੇਸ਼ੁਰ ਆਪ ਔਗਣਾਂ ਨੂੰ ਬਖਸ਼ ਦਿੰਦਾ ਜੇ ਉਹਦੀ ਸ਼ਰਨ ਜਾ ਜਾਏ, ਇਹ ਬਖਸ਼ ਕੇ ਉਹ ਆਪਣੇ ਨਾਲ ਮਿਲਾ ਲੈਂਦਾ। ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕਹਿ ਸ਼ਬਦ ਮਿਲਾਏ, ਉਹ ਪਰਮੇਸ਼ੁਰ ਆਪ ਹੀ ਸਾਰੇ ਜੀਵ ਜੰਤੂ ਨੂੰ ਪੈਦਾ ਕਰਦਾ, ਆਪ ਇਹਨਾਂ ਤੋਂ ਕਰਮ ਕਰਾਉਂਦਾ, ਫਿਰ ਆਪੇ ਉਹਨਾਂ ਦਾ ਫਲ ਦਿੰਦਾ। ਪੂਰੇ ਕਹਿੰਦੇ ਗੁਰੂ ਦੇ ਸ਼ਬਦ ਉਪਦੇਸ਼ ਜਿਹਨਾਂ ਨੇ ਗ੍ਰਹਿਣ ਕਰ ਲਿਆ ਉਹਨਾਂ ਨੂੰ ਮਿਲਾ ਲੈਂਦਾ, ਅਤੇ ਜਿਹੜੇ ਮਨ ਵਿੱਚ ਤੁਰਦੇ ਆ ਉਹ ਇਸ ਤਰ੍ਹਾਂ ਭਟਕਦੇ ਫਿਰਦੇ ਆ। ਨਾਨਕ ਨਾਮ ਮਿਲਿਆ ਵਡਿਆਈ ਆਪੇ ਮੇਲ ਮਿਲਾ ਬਣਿਆ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਹਨਾਂ ਨੂੰ ਪਰਮਾਤਮਾ ਨੇ ਸਤਿਗੁਰੂ ਨਾਲ ਮਿਲਾਤਾ ਉਹਨਾਂ ਨੂੰ ਫਿਰ ਪਰਮੇਸ਼ੁਰ ਦੇ ਨਾਮ ਜਪਣ ਦੀ ਵਡਿਆਈ ਮਿਲਦੀ ਹੈ। ਬਾਜਮਾਨ ਦਾ ਤੀਜਾ ਇੱਕੋ ਆਖਿਰ ਹੈ ਪ੍ਰਸ਼ੰਨਾ ਗੁਰੂ ਦੇਖਿਆ ਤਾਂ ਇਹ ਮਨ ਭਿੰਨਾ, ਇਸ ਪਰਮਾਤਮਾ ਜਿਹੜਾ ਉਹ ਜੀਵ ਰੂਪ ਹੋ ਕੇ ਪ੍ਰਸ਼ੰਨਾ ਮੈਨੇ ਭਿੰਨ ਭਿੰਨ ਜੁਦਾ ਜੁਦਾ ਸਾਰੇ ਚਰਿਆ, ਅਤੇ ਗੁਰਮੁਖ ਮੈਨੇ ਸਤਿਗੁਰਾਂ ਦੁਆਰਾ ਜਦੋਂ ਉਹਨੂੰ ਦੇਖਿਆ ਫਿਰ ਉਹਦੇ 'ਚ ਮਨ ਜਿਹੜਾ ਭਿੰਨਾ ਮੈਨੇ ਭਿੱਜ ਜਾਂਦਾ, ਮੁਖੀ ਜਿਹੜੇ ਸਤਿਗੁਰਾਂ ਦਾ ਜੋ ਦਰਸ਼ਨ ਦੇਖਣਾ ਕਰੇ ਇਹ ਮਨ ਫਿਰ ਸਿਮਰਨ ਦੇ ਵਿੱਚ ਭਿੰਨਾ ਭਿੱਜ ਜਾਂਦਾ ਹੈ। ਇਸ ਨਾਲ ਤਾਜ ਸਹਿ ਸੁੱਖ ਪਾਇਆ ਇੱਕੋ ਮਨ ਵਿਸਾ ਬਣਿਆ, ਜਦੋਂ ਉਹਨਾਂ ਨੇ ਫਿਰ ਕਹਿੰਦੇ ਜਿੰਨੀ ਪਦਾਰਥਾਂ ਦੀ ਮਾਇਆ ਦੀ ਕ੍ਰਿਸ਼ਨਾ ਸੀ ਨੂੰ ਛੱਡ ਕੇ ਪਰਮਾਤਮਾ ਨੂੰ ਦੇ ਨਾਮ ਨੂੰ ਮਨ 'ਚ ਵਸਾ ਲਿਆ, ਇਹ ਜਿਹੜਾ ਸਹਿਜ ਸੁੱਖ ਸੀ ਜਿਹੜਾ ਆਤਮਕ ਸੁੱਖ ਇਹਨੂੰ ਉਹਨਾਂ ਨੇ ਪਾ ਲਿਆ। ਔਰ ਵਾਰੀ ਜੋ ਵਾਰੀ ਇੱਕ ਸਿਓ ਚਿੱਤ ਲਾ ਬਣਿਆ, ਜਿਹਨਾਂ ਨੇ ਇੱਕ ਨਿਰੰਕਾਰ ਨਾਲ ਚਿੱਤ ਲਾਇਆ ਅਸੀਂ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਵਿਹਾਰ ਜਾਂਦੇ ਨੇ। ਗੁਰਮਤੀ ਮਨ ਇਕਤ ਕਰ ਆਇਆ ਸੱਚਿਆ ਰੰਗ ਰਗਾ ਬਣਿਆ ਰਹਾਓ, ਜਿਹਨੇ ਗੁਰੂ ਦੀ ਮੱਤ ਧਾਰੀ ਉਹਨਾਂ ਦਾ ਮਨ ਏਕਤਾ ਰੂਪੀ ਘਰ 'ਚ ਆ ਗਿਆ, ਦਵੈਤ ਖਤਮ ਹੋ ਗਈ, ਔਰ ਫਿਰ ਉਹ ਸੱਚੇ ਪਰਮਾਤਮਾ ਦੇ ਰੰਗ 'ਚ ਉਹਨਾਂ ਨੇ ਆਪਣੇ ਮਨ ਬੁੱਧੀ ਰੂਪੀ ਵਸਤ ਨੂੰ ਰੰਗਾ ਲਿਆ ਹੈ।
ਇੱਕ ਜਗ ਭੁੱਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜਿਆਂ ਰੂਹ ਆਇਆ। ਕਹਿੰਦੇ ਇਹ ਸਤਿਗੁਰੂ, ਇਹ ਜਿਹੜਾ ਜਗ ਜੀਵ ਆ, ਇੱਕ ਨਿਰੰਕਾਰ ਨੂੰ ਭੁਲਾ ਕੇ ਦਵੈਤ ਵਿੱਚ ਲਵਾਏ ਮਨ ਹੋ ਗਿਆ ਆ। ਇਹ ਆਪ ਹੀ ਭੁਲਾਇਆ ਜਾਂ ਪਰਮਾਤਮਾ ਨੇ ਭੁਲਾਇਆ? ਪ੍ਰਸ਼ਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਆਪ ਭੁੱਲਾ ਹੁੰਦਾ ਤਾਂ ਵੀ ਕਰਮਾਂ ਕਰਕੇ, ਜੇ ਪ੍ਰਭੂ ਨੇ ਭੁਲਾਇਆ ਤਾਂ ਵੀ ਕਰਮਾਂ ਕਰਕੇ। ਆਂਦਨ ਸਦਾ ਸਿਰਿਆ ਪਰਮ ਭੁੱਲਾ, ਦਿਨ ਨਾਦਾ ਦੁੱਖ ਪਾਵਣ। ਇਹ ਜਿਹੜਾ ਜੀਵ ਆ ਦਿਨ ਰਾਤ ਭਰਮ ਕਰਕੇ ਭੁੱਲਿਆ ਆ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖ ਪਾ ਰਿਹਾ। ਜੋ ਰੰਗ ਰਾਤੇ ਕਰਮ ਬਦਾ ਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ। ਕਹਿੰਦੇ ਜਿਹੜੇ ਵਿਅਕਤੀ ਸਤਿਗੁਰੂ ਦੀ ਸੇਵਾ ਕਰਕੇ ਕਰਮ ਵਧਾਤਾ ਕੌਣ ਹੈ? ਫਲ ਵਲ ਦੇਣ ਵਾਲਾ ਪਰਮੇਸ਼ਰ, ਫਲ ਦੇਣ ਵਾਲਾ ਪਰਮੇਸ਼ਰ ਆ, ਔਰ ਉਹਦੇ ਪ੍ਰੇਮ ਵਿੱਚ ਰੰਗੇ ਆ, ਆਪਣੇ ਮਨ ਨੂੰ ਰੰਗ ਲੈਂਦੇ ਆ। ਉਹ ਗੁਰਮੁਖ ਦਿੱਤੇ ਮੈਂ ਜਿਹੜੇ, ਉਹ ਗੁਰਮੁਖ ਪਿਆਰੇ ਆ, ਉਹ ਚਾਰੇ ਯੁੱਗਾਂ ਦੇ ਵਿੱਚ ਪ੍ਰਗਟ ਜਾਣੇ ਜਾਂਦੇ ਆ। ਜਿਸ ਨੂੰ ਆਪ ਦੇਵ ਵਡਿਆਈ ਹਰ ਕਹਿ ਨਾਮ ਸਮਾਗਣੇ, ਕਿਉਂਕਿ ਨਿਰੰਕਾਰ ਪਰਮੇਸ਼ਰ ਜਿਹਨਾਂ ਨੂੰ ਆਪ ਵਡਿਆਈ ਦਿੰਦਾ ਉਹੀ ਨਾਮ ਸਮਾ ਜਾਂਦੇ ਆ। ਮਾਇਆ ਮੋਹੇ ਹਰ ਚੇਤਾ ਨਾ ਹੀ ਜੰਪੁਰ ਬੁੱਧਾ ਦੁੱਖ ਸਹਾਈ। ਹੁਣ ਆਪੇ ਦੱਸਦੇ ਆ ਕਿ ਜੀਵ ਕਿਉਂ ਨਹੀਂ ਲੱਗ ਰਿਹਾ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਲੱਗਾ, ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਹ ਫਿਰ ਜੰਮ ਦੀ ਪੁਰੀ 'ਚ ਬੰਨਿਆ ਹੋਇਆ ਅਨੇਕਾਂ ਦੁੱਖਾਂ ਨੂੰ ਚੱਲ ਰਿਹਾ ਸਹਾਰਦਾ। ਅੰਨਾ ਬੋਲਾ ਕਿਸੇ ਨਜ਼ਰ ਨਾ ਆਵੇ ਮਨੁੱਖਾ ਪਚਾਵਣ। ਇਹਦੇ ਕੋਲ ਗਿਆਨ ਵਿਰਾਗ ਰੂਪੀ ਨੇਤਰ ਹੈ ਨਹੀਂ, ਇਸ ਕਰਕੇ ਅੰਨਾ। ਨਿਸ਼ਚਾ ਅਤੇ ਵਿਚਾਰ ਇਹ ਦੋ ਕੰਨ ਹੈ, ਇਹਨਾਂ ਕਰਕੇ ਨਾ ਹੋਣ ਕਰਕੇ ਬੋਲਾ। ਇਸ ਵਾਸਤੇ ਨੂੰ ਨਾ ਭਲਾ ਬੁਰਾ ਕੋਈ ਨਜ਼ਰ ਨਹੀਂ ਆਉਂਦਾ। ਅਤੇ ਅੱਠੇ ਪੈਰ ਮਨਮੁੱਖ ਜਿਹੜੇ ਪਾਪਾਂ ਵਿੱਚ ਪਚਾ ਬਣੇ ਆ, ਖੜਦੇ ਰਹਿੰਦੇ ਜਿਵੇਂ ਰੰਗ ਜੀ ਵਿੱਚ। ਪਹਿਲਾਂ ਤਾਂ ਪਿਓ ਨੂੰ ਕਿਵੇਂ ਮਾਰਿਆ, ਅਤੇ ਭਰਾਵਾਂ ਨੂੰ ਮਾਰ ਦਿੱਤਾ ਥੱਲੇ, ਅਤੇ ਪਰਮਾਦਰ ਕੇ ਹੋਰ ਦੇਣ ਵਾਸਤੇ ਕਹਿੰਦੇ ਮਾਰੇ, ਅਤੇ ਨੌਵੇਂ ਪਾਤਸ਼ਾਹ ਹੋਰ ਸਿੰਘਾਂ ਦੇ ਉੱਤੇ ਸਿੱਖਾਂ ਦੇ ਕਿੜਕਿੜੇ ਜ਼ੁਲਮ ਢਾਏ। ਇਸ ਤਰ੍ਹਾਂ ਫਿਰ ਜਿਹੜੇ ਮਨਮੁੱਖ ਲੋਕ ਆ ਆਪਣੇ ਪਾਪਾਂ ਦੁਆਰਾ ਪਚਾ ਬਣਿਆ ਖੜਦੇ ਰਹਿੰਦੇ। ਇੱਕ ਰੰਗ ਰਾਤੇ ਜੋਤ ਉਦਾਪ ਲਿਵਲਾਏ, ਪਾਏ ਭਗਤੀ ਰਹਿ ਮਨ ਭਾਏ। ਉਹ ਗੁਰੂ ਪਿਆਰੇ ਰੰਗ ਮੈਨੇ ਪ੍ਰੇਮ ਵਿੱਚ ਰੱਤੇ ਹੋਏ। ਫਿਰ ਕਹਿੰਦੇ ਤੁਸੀਂ ਆਪੇ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਦੀ ਲਿਵਰਤੀ ਲਾ ਦਿੱਤੀ। ਪਾਏ ਭਗਤ ਪ੍ਰੇਮਾ ਭਗਤੀ ਕਰਨ ਕਰਕੇ ਉਹ ਤੇਰੇ ਮਨ ਨੂੰ ਪਾਏ ਮੈਨੇ ਬਹੁਤ ਚੰਗੇ ਲੱਗੇ ਆ। ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਪਜਾਵਣ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਆ ਅਤੇ ਸਦਾ ਸੁੱਖ ਦੇਣ ਵਾਲਾ ਪਰਮੇਸ਼ੁਰ ਹੈ, ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੰਦਾ। ਹਰ ਜੋ ਤੇਰੀ ਸਦਾ ਤਰਨਾਈ, ਆਪੇ ਵਕਤ ਹੈ ਦੇ ਵਡਿਆਈ। ਇਹ ਨਿਰੰਕਾਰ ਪਰਮੇਸ਼ੁਰ ਅਸੀਂ ਸਦਾ ਆਪ ਦੀ ਸ਼ਰਨ 'ਚ, ਤੁਸੀਂ ਆਪੇ ਕਿਰਪਾ ਕਰਕੇ ਵਡਿਆਈ ਦਿੰਦੇ ਹੋ। ਤੁਸੀਂ ਉਹਨਾਂ ਦੇ ਪਾਪਾਂ ਉਗਣ ਨੂੰ ਬਖਸ਼ੇ, ਆਪੇ ਵਡਿਆਈ ਦੇ ਦਿੰਦੇ ਹੋ। ਜਮ ਕਾਲ ਤੇ ਸਨੇੜ ਨਾਮ ਹੈ ਜੋ ਹਰ ਹਰ ਨਾਮ ਧਿਆਵਣ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ ਉਹਨਾਂ ਦੇ ਨੇੜੇ ਜਮਕਾਲ ਯਮੁਨਾ ਦੇ ਮਰਨਾ ਨੇੜੇ ਨਹੀਂ ਆਉਂਦਾ। ਆਂਦਨ ਰਾਤੇ ਜੋ ਹਰ ਭਾਏ, ਮੇਰਾ ਪ੍ਰਭ ਮੇਲੇ ਮੇਲ ਮਿਲਾਏ। ਉਹ ਦਿਨ ਰਾਤ ਉਹਦੇ ਪ੍ਰੇਮ ਵਿੱਚ ਰੰਗੇ ਹੋਏ ਮਨ ਵਾਲੇ ਪਰਮੇਸ਼ੁਰ ਦੇ ਭਾਣੇ ਵਿੱਚ ਤੁਰਦੇ ਆ, ਅਤੇ ਉਹਨਾਂ ਨੂੰ ਸਤਿਗੁਰਾਂ ਦਾ ਮੇਲ ਨਾਲ ਮਿਲਾ ਕੇ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਜਿਵੇਂ ਜਿਹੜੀ ਨਦੀ ਦਰਿਆ 'ਚ ਰਲ ਗਈ, ਦਰਿਆ ਸਮੁੰਦਰ 'ਚ ਰਲ ਜਾਂਦਾ। ਸਦਾ ਸਦਾ ਸੱਚੇ ਤੇਰੀ ਸਰਨ ਆਈ, ਤੂੰ ਆਪੇ ਸੱਚ ਬੁਝਾ ਬਣੇ। ਹੇ ਕਰਤੇ ਪੁਰਖ ਸੱਚੇ ਪਰਮੇਸ਼ੁਰ, ਅਸੀਂ ਸਦਾ ਵਾਸਤੇ ਆਪ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਪੈ ਲੈਣ। ਤੁਸੀਂ ਕਿਰਪਾ ਕਰਕੇ ਸੱਚਾ ਨਾਮ, ਹਾਂਜੀ ਸੱਚੇ ਨਾਮ ਦਾ ਜਿਹੜਾ ਸਿਮਰਨ ਆ ਤੁਸੀਂ ਬਿਝਾਉਂਦੇ ਹੋ। ਜਿਨ ਸੱਚ ਆਤਾ ਅਤੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਲੁਖਾਣੇ। ਜਿਨ੍ਹਾਂ ਗੁਰੂ ਪਿਆਰਿਆਂ ਨੇ ਸੱਚੇ ਨਾਮ ਦਾ ਸਿਮਰਨ ਕਰਨਾ ਜਾਣ ਲਿਆ, ਉਹ ਫਿਰ ਹੌਲੀ ਹੌਲੀ ਜਿਹੜੇ ਹਿਰਦਾ ਸ਼ੁੱਧ ਹੋ ਗਿਆ, ਇਹ ਸੱਚ ਸਰੂਪ ਦੇ ਵਿੱਚ ਇਹ ਭੇਦ ਹੋ ਜਾਂਦੇ। ਉਹ ਗੁਰੂ ਪਿਆਰੇ ਜੀਵਨ ਮੁਕਤ ਦਾ, ਜੀਵਨ ਮੁਕਤੀ ਦਾ ਜਿਹੜਾ ਆਨੰਦ ਆ ਉਹ ਲੈਣ ਵਾਸਤੇ ਉਹਦੇ ਗੁਣ ਗਾਉਂਦੇ ਆ ਅਤੇ ਸੱਚ ਨੂੰ ਬਖਾਣੇ ਬੋਲਦੇ ਆ। ਨਾਨਕ ਨਾਮ ਰੱਤੇ ਵੈਰਾਗੀ, ਨਿਰਕਰ ਧਾੜੀ ਲਾਵਣੇ। ਪਾਤਸ਼ਾਹ ਕਹਿੰਦੇ ਉਹ ਸੰਸਾਰ ਵੱਲੋਂ ਵੈਰਾਗੀ ਬਣ ਗਏ, ਪ੍ਰੇਮੀ ਹੋ ਕੇ ਨਾਮ ਵਿੱਚ ਆਪਣੇ ਮਨ ਨੂੰ ਹਰ ਵੇਲੇ ਹੀ ਰੰਗੀ ਰੱਖਦੇ, ਪਾਣੀ ਪੜਦੇ ਰਹਿੰਦੇ, ਨਾਮ ਜਪਦੇ ਰਹਿੰਦੇ। ਉਹਨਾਂ ਦੀ ਫਿਰ ਸਰੂਪ ਰੂਪੀ ਆਪਣੇ ਨਿਜ ਘਰ ਆਤਮਾ ਦੇ ਵਿੱਚ ਤਾੜੀ ਸਮਾਧੀ ਬਿਰਤੀ ਲੱਗ ਜਾਂਦੀ ਹੈ, ਮਨ ਵਿੱਚ ਪ੍ਰਕਾਸ਼ ਭਟਕਣਾ ਮੁੱਕ ਜਾਂਦੀ ਹੈ। ਅਤੇ ਜਿਹੜਾ ਆਮ ਬੰਦਾ ਉਹਦਾ ਮਨ ਭਟਕੀ ਜਾਂਦਾ, ਕਦੇ ਉੱਧਰ ਨੂੰ ਦੌੜਦਾ ਕਦੇ ਉੱਧਰ ਨੂੰ, ਉਹ ਨਾਮ ਜਪਣ ਵਾਲੇ ਫਿਰ ਚਕਾ ਆ ਜਾਂਦਾ। ਬਾਜ ਮਨ ਦਾ ਤੀਜਾ ਸ਼ਬਦ ਮਰੇ ਤੋਂ ਮੁਆ ਜਾਪੈ, ਕਾਰਨ ਜਾਪੈ, ਦੁੱਖ ਨੂੰ ਸੰਤਾਪੈ। ਜਿਹੜੇ ਸਤਿਗੁਰਾਂ ਦੇ ਉਪਦੇਸ਼ ਕਰਕੇ
ਉਪਦੇਸ਼ ਨੂੰ ਮੰਨ ਕੇ ਜੀਵਤ ਭਾਵ ਹੰਕਾਰ ਤੋਂ ਮਰ ਗਏ। ਉਹਨਾਂ ਨੂੰ ਕਹਿੰਦੇ ਮਰਿਆ ਜਾਣੇਗਾ। ਜੀਵਤ ਭਾਵ ਮਰਨ ਦਾ ਫਲ ਕੀ ਹੈ? ਪ੍ਰਸ਼ਨ ਕਹਿੰਦੇ ਜੀਵਤ ਭਾਵ ਹੰਕਾਰ ਤੋਂ ਮਰਦਾ, ਹਾਂਜੀ, ਨਾ ਉਹਨੂੰ ਕਾਲ ਦਬਾਉਂਦਾ ਅਤੇ ਨਾ ਕੋਈ ਉਹਨੂੰ ਸਤਾਉਂਦਾ, ਦੁੱਖ ਦਿੰਦਾ, ਉਹ ਤਾਂ ਫਿਰ ਆਨੰਦ ਸਰੂਪ 'ਚ ਹੋ ਜਾਂਦਾ। ਜੋਤੀ ਮਿਲ ਜੋਤ ਸਮਾਣੀ ਸੁਣ ਮਨ ਕਛ ਸਮਾਵਣ, ਜੋਤੀ ਕੌਣ ਹੈ? ਪਰਮੇਸ਼ੁਰ। ਉਹਦੇ ਮਿਲ ਕੇ ਉਹਨਾਂ ਦੀ ਜੋਤ ਸਮਾਵੇ ਆਤਮਾ, ਕਿਉਂਕਿ ਉਹ ਸੱਚੇ ਨਾਮ ਦੀ ਵਡਿਆਈ ਸੁਣ ਕੇ ਮਨ ਵਿੱਚ ਉਹਨੂੰ ਮੰਨ ਲਿਆ ਅਤੇ ਸੱਚੇ ਵਿੱਚ ਸਮਾਣਿਆ, ਉਹਦਾ ਇਹਨਾਂ ਵਿਆਸ ਨੂੰ ਵੀ ਤਾਂ ਅਮਲ ਕਰਕੇ ਉਹਦੇ 'ਚ ਭੇਦ ਹੋ ਗਿਆ। ਉਹ ਵਾਰੀ ਜੋ ਵਾਰੀ ਹਰ ਕਹਿ ਨਾ ਏ ਸੋਭਾ ਪਾਵਣ, ਜਿਹੜੇ ਹਰੀ ਦਾ ਨਾਮ ਜਪ ਕੇ ਸੋਭਾ ਪਾਉਂਦੇ, ਅਸੀਂ ਮਨ ਬਾਣੀ ਸ਼ਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਸਤਿਗੁਰ ਸੇਵ ਸੱਚ ਚਿੱਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ। ਕਹਿੰਦੇ ਸਤਿਗੁਰਾਂ ਦੀ ਸੇਵਾ ਕਰਕੇ ਉਹਨਾਂ ਨੇ ਸੱਚੇ ਦੇ ਵਿੱਚ ਚਿੱਤ ਲਾ ਲਿਆ। ਗੁਰੂ ਦੀ ਸਿੱਖਿਆ ਵਾਲਾ ਜਿਹੜਾ ਸਹਿਜ, ਉਹ ਸ਼ਾਂਤ ਪਦ ਵਿੱਚ ਸਮਾ ਜਾਂਦਾ ਹੈ। ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜੇ ਅਲੱਗੀ ਮਹਿਲ ਨਾ ਪਾਏ। ਇਹ ਜਿਹੜੀ ਪ੍ਰਤੱਖ ਕਾਇਆ ਕੀ ਆ, ਸਕੂਲ ਪੰਜਾਂ ਤੱਤਾਂ ਦੀ ਦੇਹ ਰਚੀ ਹੋਈ ਹੈ, ਤਾਂ ਕੱਚੀ ਆ, ਕੱਚੇ ਚੀਰ ਚੀਰ ਨਾਲ ਕੱਪੜਿਆਂ ਨੂੰ, ਹਾਂਜੀ, ਅਤੇ ਕੱਚੇ ਚੀਰ ਮੈਨੇ ਕੱਪੜਿਆਂ ਨੂੰ ਹੰਢਾ ਰਹੀ ਹੈ। ਇਹ ਜਿਹੜੀ ਸੂਖਮ ਦੇਹ ਹੈ, ਸਤਾਰਾਂ ਤੱਤਾਂ ਦੀ ਹੈ, ਪੰਜਾਂ ਦੀ ਹੈ, ਇਹ ਕਾਇਆ ਦੀ ਵੀ ਕੱਚੀ ਹੈ। ਸਕੂਲ ਦੇ ਰੂਪ ਕੱਚੇ ਚੀਰ ਵਸਤ ਨੂੰ ਹੰਢਾ ਰਹੀ ਹੈ। ਇਹ ਦਵੈਤ ਭਾਜ ਲੱਗੀ ਹੋਈ ਕਦੇ ਵੀ ਮਹਿਲ ਮੈਨੇ ਸਰੂਪ ਨੂੰ ਨਹੀਂ ਪਾ ਸਕਦੀ ਹੈ। ਆਂਦਨ ਜਲਦੀ ਪਿਆ ਦਿਨ ਰਾਤੀ, ਦਿਨ ਫਿਰ ਬਹੁਤ ਪਾਵਣ, ਉਹ ਦਿਨ ਰਾਤ ਆਂਦਨ ਇੱਕ ਰਾਸ ਇੱਕ ਸਾਰ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਚੱਲਦੇ ਹੈ। ਕਿਉਂਕਿ ਮਾਲਕ ਤੋਂ ਬਿਨਾਂ ਬਹੁਤ ਜੀਵਾਤਮਾ ਫਿਰ ਦੁੱਖ ਪਾਉਂਦੀ ਹੈ। ਦੇਹੀ ਜਾਤ ਨਾ ਆ ਗਿਆ ਜਾਏ, ਜਿੱਥੇ ਲੇਖਾਂ ਮੰਗੀਆਂ ਤਿੱਥੇ ਛੁੱਟਿਆ ਸੱਚ ਕਮਾਏ। ਇਹ ਦੇਹ ਅਤੇ ਜਾਤ, ਇਹ ਦੋਵੇਂ ਦੀਆਂ ਪ੍ਰਲੋਕਤਾਂ ਜਾਂਦੀਆਂ ਨੇ। ਜਿੱਥੇ ਕਹਿੰਦੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਿਆ ਜਾਣਾ, ਉੱਥੇ ਤਾਂ ਜਿਹਨੇ ਸੱਚੇ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਦਾ ਹੀ ਛੁਟਕਾਰਾ ਹੋਣਾ ਹੈ। ਸਤਿਗੁਰ ਸੇਵਨ ਸੇਤਨਵਨ ਅਤੇ ਐਸਾ ਉੱਥੇ ਨਾਮ ਸਮਾਵਣ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਦੇ ਆ। ਇੱਥੇ ਮੈਨੇ ਇਹ ਸਲੋਕ ਧਨਵਾਤੇ, ਮੈਨੇ ਬੜੇ ਅਮੀਰ ਆ, ਉੱਥੇ ਪ੍ਰਲੋਕ ਜਾ ਕੇ ਕੀ ਨਾਮੀ, ਉਹ ਪਰਮਾਤਮਾ ਵਿੱਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ। ਭੈ ਪਾਏ ਸੀ ਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ। ਕਹਿੰਦੇ ਜਿਨ੍ਹਾਂ ਨੇ ਨਿਰੰਕਾਰ ਦਾ ਭੈ ਡਰ ਔਰ ਭਾਏ ਮੈਨੇ ਪ੍ਰੇਮ ਰੂਪੀ ਸ਼ਿਕਾਰ ਬਣਾ ਲਿਆ। ਕਹਿੰਦੇ ਉਹਨਾਂ ਗੁਰੂ ਪਿਆਰੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨੇ ਘਰ ਮੈਨੇ ਸਿਰ ਦੇ ਵਿੱਚ ਮਹਿਲ ਮੈਨੇ ਸਰੂਪ ਨੂੰ ਪਾ ਲਿਆ ਕਿ ਆਤਮਾ ਆਪਣੇ ਅੰਦਰੋਂ ਹੀ ਦੇਖ ਲਈ ਹੈ। ਆਂਦਨ ਸਦਾ ਰਵੈ ਦਿਨ ਰਾਤੀ, ਮਜੀਠਾ ਰੰਗ ਬਣਾ ਬਣੇ, ਉਹ ਗੁਰੂ ਪਿਆਰੇ ਦਿਨ ਰਾਤ ਆਂਦਨ ਕੀ ਇੱਕ ਰਸ ਸਦਾ ਪਰਮੇਸ਼ਰ ਦੇ ਨਾਮ ਰਵੇ ਮੈਨੇ ਉਚਾਰਦੇ ਰਹਿੰਦੇ। ਉਹਨਾਂ ਨੂੰ ਫਿਰ ਕਹਿੰਦੇ ਮਜੀਠੇ ਰੰਗ ਨੂੰ ਪੱਕਾ ਪਰਮਾਤਮਾ ਦੇ ਹਾਂਜੀ ਨਾਮ ਦਾ ਜਿਹੜਾ ਆਨੰਦ ਆ ਉਹ ਬਣ ਜਾਂਦਾ, ਕਿਉਂਕਿ ਉਹ ਰੰਗ ਵਿੱਚ ਰੰਗੇ ਗਏ ਆ। ਆਰਾ ਫੇਰ ਦਿਓ, ਗੁਰਾਂ ਨੂੰ ਮਾਸ ਨੋਚ ਦਿਓ, ਬਸ ਆਨੰਦ ਬਣਿਆ, ਕਿਉਂਕਿ ਸੱਚੇ ਰੰਗ 'ਚ ਰੰਗੇ ਗਏ ਨਾ। ਅਤੇ ਜਿਹੜਾ ਮਾੜਾ ਜਿਹਾ ਦੁੱਖ ਤੋਂ ਘਬਰਾ ਜਾਂਦਾ ਸੀ, ਹੁਣ ਤਾਂ ਕੀ ਲੈਣਾ ਦੇਣਾ। ਸਾਵਨ ਅੰਤਰ ਵਰਤਾ ਸਦਾ ਨਾਲੇ, ਗੁਰਪ੍ਰਸਾਦੀ ਕੋ ਨਜ਼ਰ ਨਿਹਾਲੇ। ਉਹ ਨਿਰੰਕਾਰ ਪਰਮੇਸ਼ੁਰ ਆਤਮਾ ਸੱਤਾ ਕਰਕੇ ਸਾਰਿਆਂ 'ਚ ਵੱਸ ਰਿਹਾ, ਸਤਿਗੁਰਾਂ ਦੀ ਕਿਰਪਾ ਨੂੰ ਕੋਈ ਬਿਰਲਾ ਹੀ ਨਜ਼ਰ ਨਿਹਾਲੇ। ਇਹ ਗਿਆਨ ਦ੍ਰਿਸ਼ਟੀ ਨਾਲ ਦੇਖਦਾ ਕਿ ਵਾਕਿਆ ਹੀ ਉਹਦੀ ਜੋਤ ਸਾਰਿਆਂ 'ਚ। ਮੇਰਾ ਪ੍ਰਭਾਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣ, ਮੇਰਾ ਜਿਹੜਾ ਨਿਰੰਕਾਰ ਪਰਮੇਸ਼ੁਰ ਆਤਮਾ ਨੇ ਬਹੁਤ ਉੱਚੀਆਂ ਤੋਂ ਵੀ ਉੱਚਾ, ਉਹਦੀ ਕਿਰਪਾ ਕਰਕੇ ਉਹ ਜਿਹੜੇ ਸੇਵਕ ਆ, ਸੇਵਕ ਉਹਨੂੰ ਪਾ ਜਾਂਦਾ ਆ, ਜਿਹੜਾ ਹੁਕਮੀ ਸੇਵਾ ਕਰਦਾ ਸੱਤ ਵਜਨ ਕਹਿ ਕੇ ਉਹਨੂੰ ਆਪਣੇ ਨਾਲ ਮਿਲਾ ਲੈਂਦੇ। ਮਾਇਆ ਮੋਹੇ ਇਹ ਜਗ ਕੁੱਤਾ, ਨਾਮ ਵਿਕਾਰ ਅੰਤ ਬਗੋਤਾ। ਇਹ ਜਿੰਨਾ ਵੀ ਸੰਸਾਰ ਆ ਮਾਇਆ ਦੇ ਮੋਹੇ ਕੁੱਤਾ ਪਿਆ, ਅਤੇ ਨਾਮ ਨੂੰ ਭੁਲਾਇਆ, ਇਸ ਕਰਕੇ ਅੰਤ ਨੂੰ ਬਗੋਤਾ ਮੈਨੇ ਖਰਾਬ ਹੁੰਦਾ।

0: ਮੇਰਾ ਠਾਕਰ ਸੱਚ ਦ੍ਰਿੜਾ ਹੈ, ਗੁਰਪ੍ਰਸਾਦ ਜੀ ਸੱਚ ਗੁਰਪ੍ਰਸਾਦ ਜੀ ਸੱਚ ਯਤਲਾਏ। ਮੇਰਾ ਪਰਮਾਤਮਾ ਜਿਹੜਾ ਉਹ ਸੱਚੇ ਨਾਮ ਨੂੰ ਦ੍ਰਿੜ ਕਰਾਉਂਦਾ ਕਿ ਇਹਦੇ ਵਿੱਚੋਂ ਬਰਕਤ ਮਿਲਣੀ, ਇਹਨੂੰ ਛੱਡ ਨਾ ਦਿਓ ਕਿਤੇ। ਸਤਿਗੁਰਾਂ ਦੀ ਕਿਰਪਾ ਕਰਕੇ ਉਹ ਫਿਰ ਸੱਚੇ ਸਰੂਪ ਵਿੱਚ ਆਪਣੇ ਚਿੱਤ ਦੀ ਵਿਰਤੀ ਲਾਉਂਦਾ। ਸੱਚੋ ਸੱਚ ਵਰਤਾ ਸਭ ਨਹੀਂ ਖਾਈ, ਸੱਚੇ ਸੱਚ ਸਮਾਵਣ। ਉਹਨਾਂ ਦੀ ਨਿਗਾਹ ਦ੍ਰਿਸ਼ਟੀ ਨਹੀਂ ਖੁੱਲਦੀ, ਉਹ ਸਾਰੀਆਂ ਜਗ੍ਹਾ 'ਚ ਸੱਚੇ ਨੂੰ ਵਰਤ ਰਿਹਾ ਦੇਖ ਰਿਹਾ। ਉਹ ਸੱਚੇ ਜਿਹੜੇ ਗੁਰਮੁਖ ਪਿਆਰੇ ਉਹ ਸੱਚ ਵਿੱਚ ਫਿਰ ਸਮਾ ਜਾਂਦੇ। ਬੇਪਰਵਾਹ ਹੋ ਸੱਚ ਮੇਰਾ ਪਿਆਰਾ, ਫਿਰ ਵੀ ਸਭ ਗੁਣ ਕੱਟਣਾ ਆਰਾਮ। ਮੇਰੇ ਪਿਆਰੇ ਸਤਿਗੁਰ ਜਿਹੜੇ ਸੱਚੇ ਆ ਔਰ ਬੇਪਰਵਾਹ, ਸਾਰਿਆਂ ਦੇ ਜਿਹੜੇ ਕਿਲਵੇ ਹੋਏ ਨੇ ਪਾਪਾਂ ਔਗੁਣਾਂ ਨੂੰ ਕੱਟਣ ਵਾਲੇ ਹੈ, ਸ਼ੁੱਧਤਾ ਦੇਣ ਵਾਲੇ। ਪ੍ਰੇਮ ਪ੍ਰੀਤ ਸਦਾ ਧਿਆਈਆ ਤੈ ਭਾਏ ਭਗਤ ਰੜਾਵਣ। ਜਿਹੜੇ ਪ੍ਰੇਮੀ ਹੈ ਅਤੇ ਜਿਹਦੀ ਪ੍ਰੀਤੀ ਸੱਚੀ ਹੈ, ਕਹਿੰਦੇ ਫਿਰ ਉਸ ਮਾਲਕ ਨੂੰ ਧਿਆਉਣਾ ਕਰੀਏ। ਕਿਉਂਕਿ ਜੇ ਮਨ ਸੱਚਾ ਪਿਆਰ ਹੋਏਗਾ ਫਿਰ ਟਿਕਿਆ ਰੂ, ਜੇ ਪਿਆਰ ਝੂਠਾ ਆ ਕਦੀ ਉੱਧਰ ਲਾ ਲਿਆ ਕਦੀ ਉੱਧਰ ਲਾ ਲਿਆ, ਉਹ ਵੀ ਭਟਕਦਾ ਰਹਿੰਦਾ। ਅਤੇ ਮਨ ਕਰਕੇ ਪ੍ਰੇਮ, ਤਨ ਕਰਕੇ ਪ੍ਰੀਤੀ ਕਰਕੇ ਬਾਣੀ ਦੁਆਰਾ ਜਿਹੜੇ ਉਹਨੂੰ ਧਿਆਉਂਦੇ ਆ, ਕਿੱਥੇ ਕਹਿੰਦੇ ਹੋਰਨਾਂ ਦੇ ਮਨ ਨੂੰ ਉਹ ਪ੍ਰਭੂ ਦੇ ਭੈ ਡਰ ਅਤੇ ਪ੍ਰੇਮਾ ਭਗਤੀ 'ਚ ਹੈ ਜੀ ਦ੍ਰਿੜ ਕਰਨਾ ਚਾਹੀਦਾ। ਇਸ ਵਾਸਤੇ ਭੈ ਭਾਏ, ਭੈ ਵੀ ਅਤੇ ਭਾਏ ਜਿਹੜੀ ਆਪਣੀ ਪ੍ਰੀਤੀ ਹੈ, ਭਗਤ ਦ੍ਰਿੜਾ ਬਣਿਆ, ਭਗਤੀ ਦੇ ਵਿੱਚ ਆਪਣੇ ਮਨ ਨੂੰ ਦ੍ਰਿੜ ਕਰਦੇ। ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ, ਆਪੇ ਦੇ ਨਾ ਪਛੋਤਾਵ ਹੈ। ਪਾਤਸ਼ਾਹ ਕਹਿੰਦੇ ਜੇ ਸੱਚੇ ਪਾਤਸ਼ਾਹ ਜੇ ਆਪ ਨੂੰ ਭਾਜਾ ਚੰਗੀ ਲੱਗ ਜਾਏ, ਤੇਰੀ ਭਗਤੀ ਕੀਤੀ ਜਿਹੜੀ ਸੱਚੀ ਮੈਨੇ ਫਿਰ ਸਫਲੀ ਹੋ ਜਾਂਦੀ। ਕਹਿੰਦੇ ਜਿਹਨਾਂ ਨੂੰ ਭਗਤੀ ਕਰਨੀ ਦਿੰਦਾ ਉਹ ਗੁਰਮੁਖ ਪਿਆਰੇ ਕਿੰਨਾ ਪਛੋਤਾਵੈ, ਫਿਰ ਪਛਤਾਉਂਦੇ ਨਹੀਂ, ਉਹਨਾਂ ਨੂੰ ਬਰਕਤ ਮਿਲ ਜਾਂਦੀ। ਸਭਨਾ ਜੀਆਂ ਕਾ ਇੱਕੋ ਦਾਤਾ, ਸਭ ਦੇ ਮਾਤ ਜੀ ਬਾਵਣੇ। ਸਾਰੇ ਜੀਵ ਜੰਤਾਂ ਦਾ ਦਾਤਾ ਤਾਂ ਇੱਕੋ ਹੀ ਹੈ। ਕਹਿੰਦੇ ਜਿਹਨਾਂ ਨੇ ਸਤਿਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਸ਼ਬਦ ਦੇ ਮੈਨੇ ਇਹ ਸੰਸਾਰ ਵੱਲੋਂ ਮਾਰ ਲਿਆ, ਫਿਰ ਉਹਨਾਂ ਨੂੰ ਕਹਿੰਦੇ ਆਪਣੇ ਵੱਲ ਜਵਾਬੇ ਉਹਨਾਂ ਨੂੰ ਜਿੰਦੇ ਕਰ ਲੈਂਦਾ। ਹਰ ਸੁਧ ਬੱਝ ਹੁਣ ਮੈਂ ਕੋਈ ਨਾ ਹੀ, ਹਰ ਸੁਧ ਹੈ ਸੇਵੀ ਤੈ ਤੁਲ ਸਾਲਾਰੀ। ਇਹ ਨਿਰੰਕਾਰ ਪਰਮੇਸ਼ਰ ਆਪ ਜੀ ਤੋਂ ਮੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ। ਇਸ ਵਾਸਤੇ ਇਹ ਨਿਰੰਕਾਰ ਪਰਮੇਸ਼ਰ ਅਸੀਂ ਤੇਰੀ ਸੇਵਾ ਕਰਦੇ ਹਾਂ, ਤੇਰੀ ਉਸਤ ਕਰਦੇ ਹਾਂ, ਤੈਨੂੰ ਸਲਾਉਂਦੇ ਹਾਂ। ਆਪੇ ਮਿਲ ਲੈ ਉਹ ਪ੍ਰਭ ਸੱਚੇ, ਪੂਰਾ ਕਰਮ ਤੂੰ ਪਾਵਣ। ਇਹ ਨਿਰੰਕਾਰ ਸੱਚੇ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਓ। ਅਤੇ ਪੂਰੇ ਕਰਮਾਂ ਵਾਲਿਆਂ ਨੇ ਕਹਿੰਦੇ ਤੈਨੂੰ ਪਾਇਆ, ਮੈਂ ਹੋਰਨਾ ਕੋਈ ਸੁਧਾ ਅਜਿਹਾ ਤੇਰੀ ਨਜ਼ਰੀ ਸੀਜੇ ਦੇ ਹਾਂ। ਕਹਿੰਦੇ ਮੈਨੂੰ ਇਹ ਪਰਮੇਸ਼ਰ ਧੰਨ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਵਰਗਾ ਹੋਰ ਨਜ਼ਰ ਨਹੀਂ ਆਉਂਦਾ। ਆਪ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੈਂ ਦੇਹ ਦੇ ਵਿੱਚ ਕਹਿੰਦੇ ਸੀਜਸ ਮੁਕਤ ਹੋ ਜਾਵਾਂ, ਹੁਣ ਮਨੁੱਖੀਆਂ ਨਾਲ ਮਿਲਿਆ ਬਾਰ ਬਾਰ ਜਮ ਮਰਨ ਚੱਕਰ 'ਚ ਨਾ ਪਵਾਂ। ਮਨ ਦਨ ਸਾਰ ਸੰਭਾਲਾ ਹਰ ਰੱਖ ਹੈ ਗੁਰਮੁਖ ਸਾਹਿਬ ਸੰਭਾਵਣ। ਕਹਿੰਦੇ ਨਿਰੰਕਾਰ ਮਨ ਦਨ ਦਿਨ ਰਾਤ ਅਸੀਂ ਤੁਸੀਂ ਦਿਨ ਰਾਤ ਸਾਰਿਆਂ ਦੀ ਸੰਭਾਲ ਕਰਦੇ ਹਾਂ। ਜਿਹੜੇ ਗੁਰਮੁਖ ਆ ਸਹਿਜ ਗਿਆਨ ਪ੍ਰਾਪਤ ਕਰਕੇ ਜਿਹੜਾ ਸਹਿਜ ਪਾਦ ਆ ਉਹਦੇ 'ਚ ਉਹ ਸਮਾ ਜਾਂਦੇ ਹਨ। ਤੁਧ ਜੀਵੜ ਮੈਂ ਹੋਰਨਾ ਕੋਈ, ਤੁਹਾਡੇ ਆਪੇ ਸਿਰ ਜੀ ਆਪੇ ਕੋਈ। ਇਹ ਨਿਰੰਕਾਰ ਪਰਮੇਸ਼ਰ ਮੈਨੂੰ ਆਪ ਵਰਗਾ ਹੋਰ ਤੋਂ ਕੋਈ ਦਿਸਦਾ ਨਹੀਂ, ਕਿਉਂਕਿ ਸਾਰੀ ਦੁਨੀਆ ਤੁਸਾਂ ਨੇ ਬਣਾਈ ਹੈ ਅਤੇ ਆਪ ਹੀ ਗੋਈ, ਤੁਸੀਂ ਆਪੇ ਇਹਨਾਂ ਨੂੰ ਗੋਈ। ਮੈਨੇ ਬੁਲਾ ਕੇ ਆਪਣੇ ਮਿਲਾ ਲਿਆ, ਆਪਣੇ ਛੁਪਾ ਲਿਆ। ਤੂੰ ਉਤਪਤੀ ਕਰਨ ਵਾਲੇ ਵੀ ਤੁਸੀਂ, ਟਪਾਉਣ ਵਾਲੇ ਵੀ, ਮਾਰਨ ਵਾਲੇ ਵੀ। ਤੂੰ ਆਪੇ ਹੀ ਘਾੜ ਭੰਨ ਸਵਾਰ ਹੈ, ਨਾਨਕ ਨਾਮ ਸੁਹਾਵਣੇ। ਪਾਤਸ਼ਾਹ ਕਹਿੰਦੇ ਆ ਕਿ ਇਹ ਸੋਭਾ ਵਾਲੇ ਪਰਮੇਸ਼ਰ ਨੂੰ ਆਪੇ ਸੰਸਾਰ ਦੀ ਰਚਨਾ ਨੂੰ ਘੜਦਾ ਹੈ, ਸਵਾਰੇ ਮੈਨੇ ਪਾਲਦਾ ਹੈ, ਆਪੇ ਭੰਨ ਕੇ ਅਤੇ ਜਿਹੜਾ ਪਰਲੋ ਕਰਕੇ ਮੈਂ ਸੰਸਾਰ ਨੂੰ ਮਾਇਆ ਵਿੱਚ ਲੀਨ ਕਰ ਲੈਂਦਾ ਹਾਂ। ਮਾਜਮਾ ਲਾ ਤੀਜਾ ਸਭ ਕਟੇ ਆਪੇ ਭੋਗਣ ਹਾਰਾ, ਲੱਖ ਵਰਤਾ ਅਗਮਾ ਪਾਰਾਂ। ਜਿੰਨੇ ਵੀ ਸਰੀਰ ਆ ਸਾਰਿਆਂ 'ਚ ਪਰਮਾਤਮਾ ਤੂੰ ਆਪੇ ਹੀ ਪਦਾਰਥਾਂ ਨੂੰ ਭੋਗਣ ਵਾਲਾ, ਅਲੱਖ ਲੱਖਣੀ ਤੁਰਿਆ ਤੂੰ ਅਗਾਮਾ ਪਾਰ, ਸਾਰਿਆਂ 'ਚ ਆਪੇ ਹੀ ਵਰਤ ਰਿਹਾ। ਗੁਰ ਕਹਿ ਸਾਹਿਬ ਦੇ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸਾਹਿਬ ਸਮਾਵਣ। ਸਤਿਗੁਰਾਂ ਦੇ ਉਪਦੇਸ਼ ਨੂੰ ਲੈ ਕੇ ਕਹਿੰਦੇ ਉਸ ਨਿਰੰਕਾਰ ਨੂੰ ਧਿਆਉਣਾ ਕਰੀਏ, ਇਸ ਉਤੇ ਤੇ ਸੱਚ ਸਰੂਪ ਦੇ ਵਿੱਚ ਮਿਲ ਜਾਈਦਾ ਹੈ। ਹੋਂ ਵਾਰੀ ਜੋ ਵਾਰੀ ਗੁਰ ਸ਼ਬਦ ਮਨ ਵਸਤਾ ਮਨ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾ ਲਿਆ ਅਸੀਂ ਉਹਨਾਂ ਨੂੰ ਮਨ ਬਾਣੀ ਸ਼ਹੀਦ ਕਰਕੇ ਬਲਿਹਾਰ ਕੁਰਬਾਨ ਘੋਲੀ ਜਾਂਦੇ ਹਾਂ। ਸ਼ਬਦ ਦੂਜਿਆ ਤਾਂ ਮਨ ਤੋਂ ਦੂਜਿਆ, ਮਨਸਾ ਮਾਰ ਸਮਾਵਣਿਆ ਰਹੋ। ਜਿਹੜੇ ਸਤਿਗੁਰੂ ਦੇ ਸ਼ਬਦ ਦੀ ਸੂਝ ਹੈ ਸੋਝੀ ਨੂੰ ਪ੍ਰਾਪਤ ਕਰ ਲੈਂਦੇ, ਉਹ ਮਨ ਨਾਲ ਲੜਦੇ, ਫਿਰ ਮਨਸਾ ਜਿਹੜੀਆਂ ਬਾਸ਼ਨਾ ਇਹਨਾਂ ਨੂੰ ਮਾਰ ਕੇ ਪਰਮਾਤਮਾ ਨੂੰ ਮਿਲ ਜਾਂਦੇ। ਜਿਹੜੀਆਂ ਬਾਸ਼ਨਾ ਇਹਨਾਂ ਨੇ ਪਰਮਾਤਮਾ ਨਾਲ ਵਿਛੋੜਿਆ ਆ, ਜੇ ਬਾਸ਼ਨਾ ਖਤਮ ਹੋ ਗਈਆਂ ਤੋਤੀ ਨਿਰੰਕਾਰ ਨਾਲ ਜੁੜ ਜਾਏਗੀ। ਸਿਮਰਨ ਕਰਦੇ ਹਾਂ। ਪੰਜ ਦੂਤ ਮੋਹ ਹੈ ਸੰਸਾਰਾ ਮਨੁੱਖੰਦੇ ਸੋਧਨ ਸਾਰਾ ਜਿਹੜੇ ਪੰਜ ਦੂਤ ਕਾਮ ਕ੍ਰੋਧ ਮੋਹ ਹੰਕਾਰ ਆ ਇਹ ਸਾਰੇ ਸਾਨੂੰ ਮੋਹ ਹੈ ਮੈਨੇ ਠੱਗ ਰਹੇ ਆ ਇਹ ਵੱਡੇ ਠੱਗ ਆ ਪਰ ਜਿਹੜੇ ਅੰਨੇ ਮਨਮੁੱਖ ਆ ਉਹ ਸਾਰੇ ਸਰ ਸੱਚ ਝੂਠ ਦੀ ਕੋਈ ਖਬਰ ਹੀ ਨਹੀਂ ਜਾਣਦੇ ਹਨ ਸਾਰਾ ਮੈਨੇ ਖਬਰ ਨਹੀਂ ਜਾਣਦੇ ਗੁਰਮੁਖ ਹੋ ਤੂੰ ਆਪਣਾ ਕਰ ਰੱਖਿਆ ਪੰਜ ਦੂਤ ਸਬਦ ਪਚਾ ਬਣੇ ਜਿਹੜੇ ਗੁਰਮੁਖ ਕਹਿ ਰਹੇ ਆ ਉਹ ਆਪਣਾ ਅੰਤਸ਼ਤਾ ਰੂਪੀ ਘਰ ਜਿਹੜਾ ਸੰਭਾਲ ਕੇ ਰੱਖਦੇ ਆ ਲੋਕਾਂ ਦੇ ਔਗਣ ਨਹੀਂ ਦੇਖਦੇ ਆਪ ਔਗਣਾਂ ਤੋਂ ਬਚਦੇ ਇਹ ਅੰਤਸ਼ਕਰਨ ਜਿਹੜੇ ਸ਼ੁਭ ਗੁਣ ਰੂਪੀ ਧਨ ਲੁੱਟਣ ਨਹੀਂ ਦਿੰਦੇ ਸਤਿਗੁਰਾਂ ਦੇ ਸ਼ਬਦ ਦੁਆਰਾ ਜਿਹੜੇ ਸੰਜੇ ਕਾਮ ਕੋਲ ਦੂਤ ਆ ਹਾਂਜੀ ਇਹਨਾਂ ਨੂੰ ਪਚਾ ਬਣਿਆ ਖਰਾਬ ਕਰਦੇ ਇਹ ਤਾਂ ਦੁਨੀਆਂ ਨੂੰ ਖਰਾਬ ਕਰਦੇ ਆ ਉਹ ਫਿਰ ਗੁਰੂ ਦੇ ਸ਼ਬਦ ਦੁਆਰਾ ਪੰਜ ਜਿਹੜੇ ਦੂਤ ਹੈਗੇ ਇਹਨਾਂ ਨੂੰ ਪਚਾ ਬਣਿਆ ਖਰਾਬ ਨਸ਼ਟ ਕਰ ਦਿੰਦੇ ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵ ਹੈ ਅੰਦਨ ਮਾਤੇ ਇਹ ਗੁਰਮੁਖ ਪਿਆਰੇ ਸਦਾ ਵਾਸਤੇ ਉਹਦੇ ਪ੍ਰੇਮ 'ਚ ਰੰਗੇ ਰਹਿੰਦੇ ਸਹਿਜੇ ਸੁਤੇ ਪਰਮਾਤਮਾ ਦੇ ਨਾਮ ਨੂੰ ਸੇਵਨ ਕਰਦੇ ਆ ਸਿਮਰਨ ਕਰਦੇ ਆ ਰਾਤ ਦਿਨ ਫਿਰ ਉਹ ਨਾਮ ਜਪਦੇ ਮਸਤ ਆਪਣੇ ਆਨੰਦ 'ਚ ਰਹਿੰਦੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰਦਰ ਤੁਬਾ ਪਾਵਣੇ ਉਹ ਪਿਆਰੇ ਗੁਰੂ ਨਾਲ ਮਿਲ ਕੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਇਸ ਵਾਸਤੇ ਉਹ ਪਰਮਾਤਮਾ ਦਰਬਾਰ 'ਚ ਸ਼ੋਭਾ ਪਾਉਂਦੇ ਹਨ ਏਕਮ ਇਹ ਤਾਂ ਇੱਕ ਪਾਇਆ ਦੋਦਾ ਦੂਜਾ ਤ੍ਰਿਵ ਦਮਾਇਆ ਏਕਮ ਤਿਤ ਦੁਆਰਾ ਦੱਸਦੇ ਇੱਕ ਪਰਮੇਸ਼ਰ ਨੇ ਇਹ ਸੰਸਾਰ ਨੂੰ ਆਪ ਪੈਦਾ ਕੀਤਾ ਦੂਜੀ ਤਿਤ ਦੁਆਰਾ ਕਹਿੰਦੇ ਫਿਰ ਦੁਬਲਾ ਨੂੰ ਪੈਦਾ ਕਰਤਾ ਰਾਗ ਦੇ ਤੀਜੀ ਤਿਤ ਦੁਆਰਾ ਫਿਰ ਮਾਇਆ ਸਾਰੇ ਵਰਤਾ ਸੀ ਅੱਗੇ ਕਹਿੰਦੇ ਕੋਈ ਤਿਤਾਂ ਦਾ ਪ੍ਰਸੰਗ ਨਹੀਂ ਦਿੱਤਾ ਇਸ ਵਾਸਤੇ ਫਿਰ ਦੂਸਰੀ ਬਦਲ ਵਿੱਚ ਇਸ ਤਰ੍ਹਾਂ ਹੈ ਏਕਮ ਏਕ ਹੈ ਇੱਕੋ ਇੱਕ ਪਰਮਾਤਮਾ ਨੇ ਆਪ ਹੀ ਕਹਿੰਦੇ ਰਾਜ ਸੀ ਇਹ ਸ਼ਾਂਤ ਕੀ ਹੈ ਕੰਮ ਸੀ ਹਾਂਜੀ ਅਤੇ ਇਹ ਤ੍ਰਿਵਧ ਮਾਇਆ ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਹੈ ਇਹਨੂੰ ਪੈਦਾ ਕੀਤਾ ਫਿਰ ਇਹ ਤ੍ਰਿਵਧ ਮਾਇਆ ਕਿਸ ਤਰ੍ਹਾਂ ਦੀ ਕਹਿੰਦੇ ਦੁੱਖ ਦਾ ਰੂਪ ਹੈ ਇਹ ਮਾਇਆ ਵਿੱਚ ਲੱਗ ਕੇ ਉਹ ਫਿਰ ਦੂਜਾ ਹਾਂਜੀ ਜਮਾਂ ਦਾ ਬਣ ਜਾਂਦਾ ਜਮਾਂ ਦੇ ਵਕਤ ਕਹਿੰਦਾ ਇੱਕ ਹੈ ਆਪ ਉਹ ਪਾਇਆ ਇੱਕ ਪਰਮਾਤਮਾ ਆਪੇ ਸਾਰੇ ਸਾਰ ਨੂੰ ਪੈਦਾ ਕੀਤਾ ਕਹਿੰਦੇ ਸੰਸਾਰ ਵਿੱਚ ਕੀ ਹੈ ਕਹਿੰਦੇ ਦੁੱਖ ਦਾ ਆ ਇਹ ਨਾਮ ਰੂਪਾਤਮਕ ਕਹਿੰਦੇ ਫਿਰ ਸੰਸਾਰ ਵਿੱਚ ਦੂਜਾ ਦੋ ਕੀ ਹੋ ਗਿਆ ਰਾਗ ਅਤੇ ਦਵੈਸ਼ ਹਰ ਸੁਖ ਪੈਦਾ ਕਰਕੇ ਫਿਰ ਸੰਸਾਰ ਤ੍ਰਿਵਧ ਤਿੰਨ ਰੂਪਿਆ ਰਾਜਸੀ ਸਾਧਵੀ ਕੰਮ ਸੀ ਹੈ ਕੋਈ ਰਜੋਗੁਣੀ ਹੈ ਕੋਈ ਤਮੋਗੁਣੀ ਹੈ ਕੋਈ ਸਤੋਗੁਣੀ ਫਿਰ ਕਹਿੰਦੇ ਸੰਸਾਰ ਮਾਇਆ ਇਹ ਮਾਇਆ ਮਾਤਰ ਸੰਸਾਰ ਕੀ ਸਾਰਾ ਮਿੱਥਿਆ ਝੂਠਾ ਆ ਏਕ ਕਹਿੰਦੇ ਸੰਸਾਰ ਵਿੱਚ ਜਿਹੜਾ ਲੱਗਾ ਆ ਉਸ ਨੂੰ ਘਾਟਾ ਹੀ ਘਾਟਾ ਆ ਇਹ ਕੰਮ ਮੈਨੇ ਕੰਮ ਤੀ ਆ ਘਾਟਾ ਆ ਚੌਥੀ ਪੌੜੀ ਗੁਰਮੁਖੀ ਸੱਚੋ ਸੱਚ ਕਮਾਵਣੀ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੁਆਰਾ ਹਾਂਜੀ ਸੱਚੇ ਦੇ ਨਾਮ ਨੂੰ ਜਪੇ ਸੱਚ ਨੂੰ ਕਮਾਉਂਦੇ ਆ ਕਹਿੰਦੇ ਉਹਨੂੰ ਸਾਰਿਆਂ ਸਾਧਨਾਂ ਤੋਂ ਉੱਚੀ ਪੌੜੀ ਜਿਹੜੀ ਹੈ ਚੌਥੀ ਭੂਮਿਕਾ ਤੁਰਿਆ ਪਦ ਹਾਂਜੀ ਇਹ ਪੌੜੀ ਜਿਹੜੀ ਪ੍ਰਾਪਤ ਹੋ ਜਾਂਦੀ ਬ੍ਰਹਮ ਗਿਆਨ ਦੀ ਅਵਸਥਾ ਮਿਲ ਜਾਂਦੀ ਹੈ ਸਭ ਹੈ ਸੱਚਾ ਜੇ ਸੱਚੇ ਭਾਵ ਹੈ ਜਿਨ ਸੱਚ ਜਾਤਾ ਤੋਂ ਸਹਿਜ ਮਾਰ ਕਹਿੰਦੇ ਜੇ ਸੱਚੇ ਪਰਮਾਤਮਾ ਨੂੰ ਭਾ ਜਾਏ ਉਹਦੇ ਸਾਰੇ ਕਰਤੱਵ ਕੀਤੇ ਵੀ ਸੱਚੇ ਸਫਲ ਹੈ ਜਿਨ੍ਹਾਂ ਨੇ ਕਹਿੰਦੇ ਸੱਚ ਨੂੰ ਜਾਣ ਪਛਾਣ ਲਿਆ ਉਹ ਸਹਿਜ ਮੈਨੇ ਸ਼ਾਂਤੀ ਕਹਿੰਦੇ ਉੱਥੇ ਸਹਿਜ ਪਦ ਜਿਹੜਾ ਗਿਆਨ ਪਦ ਆ ਉਹਨੂੰ ਪ੍ਰਾਪਤ ਕਰਕੇ ਪਰਮਾਤਮਾ ਹੀ ਸਮਾ ਜਾਂਦੇ ਆ ਭੇਦ ਹੋ ਜਾਂਦੇ ਆ ਗੁਰਮੁਖ ਕਰਨੀ ਸੱਚੇ ਸੇਵਾ ਸੱਚੇ ਜਾਏ ਸਮਾ ਬਣਿਆ ਗੁਰਮੁਖ ਪਿਆਰਿਆਂ ਦੀ ਇਹ ਜਿਹੜੀ ਕਰਨੀ ਹੈ ਇਹ ਬੜੀ ਸ੍ਰੇਸ਼ਟ ਆ ਪਵਿੱਤਰ ਆ ਉਹ ਸੱਚੇ ਦੀ ਸੇਵਾ ਕਰਦੇ ਇਸ ਵਾਸਤੇ ਗੁਰਮੁਖ ਜਿਹੜੇ ਸੱਚ ਦੇ ਵਿੱਚ ਇੱਥੇ ਸਮਾ ਜਾਂਦੇ ਆ ਸੱਚੇ ਵਜੋਂ ਕੋਵਰਨਾ ਦੂਆ ਦੂਜਾ ਲੱਗ ਗਿਆ ਜਗ ਖਪ ਕਮ ਹੋਆ ਕਹਿੰਦੇ ਸੱਚੇ ਨਾਮ ਤੋਂ ਬਿਨਾਂ ਹੋਰ ਤਾਂ ਦੂਜਾ ਕਰਮ ਮੁਕਤੀ ਦੇਣ ਵਾਲੀ ਸਮਰੱਥ ਨਹੀਂ ਮੁਕਤੀ ਦੇਣ ਵਾਲਾ ਨਹੀਂ ਉਹ ਦੂਜੇ ਦਵੈਤ ਦੇ ਕੰਮਾਂ 'ਚ ਲੱਗ ਕੇ ਇਹ ਜਗ ਜਿੰਨੇ ਜੀਵ ਆ ਖਪ ਖਪ ਕੇ ਮਰ ਜਾਂਦੇ ਬਸ ਐਂ ਤੁਰ ਜਾਂਦੇ ਦੁਨੀਆ ਤੋਂ ਸਾਰੀ ਉਮਰ ਉਹ ਬੋਝਾ ਢੋਈ ਜਾਂਦੇ ਗੁਰਮੁਖ ਹੋਵੇ ਸੋ ਇੱਕੋ ਜਾਣਾ ਇੱਕੋ ਸਿਰ ਸੁੱਖ ਪਾਵਣ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦਾ ਸਿਮਰਨ ਕਰਨਾ ਜਾਣਦੇ ਇਸ ਵਾਸਤੇ ਫਿਰ ਉਹ ਪ੍ਰਭੂ ਦੀ ਸੇਵਾ ਕਰਕੇ ਨਿਰੰਕਾਰ ਦੀ ਆਤਮਾ ਰੂਪੀ ਸੁੱਖ ਨੂੰ ਪਾ ਲੈਂਦੇ ਹਨ ਜੀ ਅੰਤਰ ਕਰਨ ਤੋਂ ਮਾਰੀ ਆਪੇ ਧਰ ਦੇ ਸਹਿ ਸੱਚੀ ਪੱਕੀ ਸਾਰੀ ਇਹ ਸਾਰੇ ਜਿੰਨੇ ਕੋਈ ਸੂਖਮ ਆ ਕੋਈ ਸਕੂਲ ਆ ਜਿੰਨੇ ਜੀਵ ਜੰਤੂ ਪਾਤਸ਼ਾਹ ਤੁਹਾਡੀ ਚਰਨ ਆਪ ਸਾਰੇ ਜੀਵਾਂ ਰੂਪ ਸਾਰੀ ਮੈਨੇ ਨਰਦਾਂ ਨੂੰ ਹਾਂਜੀ ਧਰ ਮੈਨੇ ਫੜ ਕੇ ਇਹ ਸੰਸਾਰ ਰੂਪੀ ਜਿਹੜਾ ਚੌਪੜ ਆ ਹਾਂਜੀ ਉੱਤੇ ਧਰ ਕੇ ਫਿਰ ਆ ਕੇ ਵੇਖਦੇ ਹਾਂ ਕਿ ਕੱਚੀ ਕਿਹੜੀ ਹੈ ਅਤੇ ਪੱਕੀ ਕਿਹੜੀ ਹੈ ਕਿਉਂਕਿ ਸਾਧਨਾ ਤੋਂ ਬਿਨਾਂ ਕਿਹੜੀ ਹੈ ਅਤੇ ਸਾਧਨਾ ਦੇ ਸਹਿਤ ਕਿਹੜੀ ਹੈ ਅੰਦ ਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾ ਬਣਿਆ ਉਹ ਦਿਨ ਰਾਤ ਗੁਰਮੁਖਾਂ ਤੋਂ ਆਪੇ ਕਿਹੜੀ ਭਗਤੀ ਰੂਪੀ ਕਾਰ ਨੂੰ ਕਰਾਉਂਦੇ। ਜਿਹੜੇ ਭਗਤੀ ਚ ਪੂਰੇ ਉਤਰਦੇ ਆ ਉਹਨਾਂ ਨੂੰ ਆਪਣੇ ਮੇਲ ਚ ਮਿਲਾ ਲੈਂਦੇ ਆ। ਤੂੰ ਆਪੇ ਮਿਲ ਹੈ ਵੇਖਿਆ ਹਜ਼ੂਰ ਸਾਹਮਣੇ ਆਪ ਰਿਹਾ ਭਰਪੂਰ, ਜਿਹਨਾਂ ਨੂੰ ਕਹਿੰਦੇ ਆਪ ਫਿਰ ਸਤਸੰਗਤ ਵਿੱਚ ਸੱਚੀ ਸੰਗਤ ਮਿਲ ਲੈਂਦੇ ਆ, ਉਹ ਤੈਨੂੰ ਆਪਣੇ ਨੇੜੇ ਦੇਖਦੇ। ਤੂੰ ਸਾਰਿਆਂ ਚ ਭਰਪੂਰ, ਮੈਨੂੰ ਇਹ ਕਰਾ ਪੂਰਨ ਹੋ ਰਿਹਾ। ਨਾਨਕ ਆਪੇ ਆਪ ਵਰਤਾ ਗੁਰਮੁਖ ਤੋਂ ਜੀ ਪਾਵਨ ਪਾਤਸ਼ਾਹ ਕਹਿੰਦੇ ਆ ਸਾਰਿਆਂ ਰੂਪਾਂ ਚੋਂ ਆਪੇ ਹੀ ਵਰਤ ਰਿਹਾ, ਆਪਣਾ ਆਤਮਾ ਰੂਪ ਕਰਕੇ ਸਾਰੇ ਵਰਤ ਰਿਹਾ। ਇਸ ਗੱਲ ਦੀ ਜਿਹੜੀ ਸੋਝੀ ਹੈ ਗਿਆਤ ਆ ਉਹ ਗੁਰਮੁਖਾਂ ਨੇ ਪਾਈ ਹੈ, ਅਤੇ ਮਨਮੁਖ ਜਿਹੜੇ ਇਸ ਗੱਲ ਤੋਂ ਅਣਜਾਣ ਰਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISC 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਦੇ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਦੇਖ ਕੇ ਦੇਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਰੋਤਾ ਜਨ, ਦੁਨੀਆਂ ਭਰ ਵਿੱਚ ਸਾਰੇ ਰਿਸ਼ਤਿਆਂ ਚੋਂ ਮਾਂ ਦਾ ਰਿਸ਼ਤਾ ਇੱਕ ਵੱਖਰੀ ਵਿਲੱਖਣਤਾ ਰੱਖਦਾ ਹੈ। ਇਸ ਲਈ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਮਾਵਾਂ ਠੰਡੀਆਂ ਛਾਵਾਂ ਨੂੰ। ਇਸ ਸਾਲ ਮਦਰਸ ਡੇ ਭਾਵ ਮਾਵਾਂ ਦਾ ਦਿਨ 14 ਮਈ ਨੂੰ ਆ ਰਿਹਾ ਹੈ। ਇਸ ਦਿਨ ਦਾ ਇਤਿਹਾਸ ਦਰਸਾਉਣ ਤੋਂ ਪਹਿਲਾਂ ਸਰਵਣ ਕਰੋ ਜੀ ਭਗਤ ਨਾਮਦੇਵ ਜੀ ਦਾ ਉਚਾਰਨ। ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1196 ਉੱਪਰ ਅੰਕਿਤ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਸ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਮਨਪ੍ਰੀਤ ਸਿੰਘ ਜੀ ਦਾ ਜਥਾ।

ਸਰੋਤਾ ਜਨ ਭਗਤ ਨਾਮਦੇਵ ਜੀ ਅਕਾਲ ਪੁਰਖ ਅੱਗੇ ਬਿਨੈ ਕਰ ਰਹੇ ਹਨ ਅਤੇ ਸਾਨੂੰ ਅਰਦਾਸ ਦੀ ਵਿਧੀ ਵੀ ਦਰਸਾਉਂਦੇ ਹਨ। ਆਪ ਜੀ ਦੇ ਸ਼ੁਭ ਬਚਨ ਹਨ, ਹੇ ਬੀਠੇ ਪਿਤਾ, ਹੇ ਗੋਬਿੰਦ, ਮੈਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾ।

ਪ੍ਰਤਿ ਦਿਓ ਧਿਆਨ ਸ਼ਬਦ ਦੇ ਇਸ ਬੰਦ ਵੱਲ। ਨਾਮਦੇਵ ਜੀ ਪ੍ਰਭੂ ਨੂੰ ਕੇਸਾਂ ਵਾਲਾ ਆਖਦੇ ਹਨ। ਹੇ ਸੋਹਣੇ ਕੇਸਾਂ ਵਾਲੇ ਪ੍ਰਭੂ, ਇਸ ਸੰਸਾਰ ਸਮੁੰਦਰ ਵਿੱਚ ਲੋਭ ਦੀਆਂ ਠਿੱਲਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਮੇਰਾ ਸਰੀਰ ਇਨ੍ਹਾਂ ਠਿੱਲਾਂ ਵਿੱਚ ਡੁੱਬਦਾ ਜਾ ਰਿਹਾ ਹੈ।

ਸਰੋਤਾ ਜਨ, ਇਸ ਸ਼ਬਦ ਦਾ ਭਾਵ ਅਰਥ ਹੈ ਕਿ ਦੁਨੀਆਂ ਦੇ ਵਿਕਾਰਾਂ ਤੋਂ ਬਚਣ ਲਈ ਇੱਕੋ ਇੱਕ ਤਰੀਕਾ ਹੈ ਅਤੇ ਉਹ ਹੈ ਪਰਮਾਤਮਾ ਦੇ ਦਰ ਤੇ ਅਰਦਾਸ। ਪਿਆਰੇ ਸਰੋਤਾ ਜਨ, ਸਾਡੇ ਇਸ ਸ਼ਬਦ ਦੀ ਚੋਣ ਦੇ ਦੋ ਕਾਰਨ ਹਨ। ਇੱਕ ਤਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਮਿੱਠੀ, ਨਿੱਘੀ, ਪਿਆਰ ਅਤੇ ਸਤਿਕਾਰ ਭਰੀ ਪ੍ਰਣਾਮ, ਜਿਨ੍ਹਾਂ ਸਦਕਾ ਆਪਣਾ ਸਭਨਾ ਦਾ ਦੁਨਿਆਵੀ ਜੀਵਨ ਸਫ਼ਰ ਸ਼ੁਰੂ ਹੋਇਆ, ਅਤੇ ਦੂਸਰਾ ਅੱਜ ਇਸ ਅਰਦਾਸ ਦੀ ਲੜੀ ਦੇ ਸ਼ਬਦ ਚੋਂ ਅਸਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਕਿ ਮਾਂ ਨੂੰ ਕਿਤਨੇ ਵੀ ਝੱਖੜ ਝੱਲਣੇ ਪੈਣ, ਪਰ ਉਹ ਆਪਣੇ ਬੱਚਿਆਂ ਦਾ ਸਦਾ ਭਲਾ ਹੀ ਤੱਕਦੀ ਹੈ।

ਸਿੱਖੀ ਵਿਰਸਾ ਪ੍ਰੋਗਰਾਮ ਦੇ ਪ੍ਰੇਮੀਓ, ਆਓ ਤੁਹਾਨੂੰ ਮਾਂ ਦੇ ਸੁਭਾਗੇ ਦਿਨ ਮਨਾਉਣ ਦੇ ਪਿਛੋਕੜ ਦੇ ਇਤਿਹਾਸ ਵੱਲ ਲੈ ਚੱਲੀਏ ਅਤੇ ਨਾਲ ਨਾਲ ਵਿਚਾਰੋ ਕਿ ਤੁਸੀਂ ਅੱਜ ਆਪਣੀ ਮਾਂ ਲਈ ਕੀ ਕੀਤਾ ਹੈ।

ਇਸ ਤੋਂ ਬਾਅਦ ਰੋਮਨ ਲੋਕੀ ਇਸ ਦਿਨ ਨੂੰ ਸਿਬਲ ਨਾਂ ਦੀ ਦੇਵੀ ਦੀ ਯਾਦ ਵਿਚ ਮਨਾਉਣ ਲੱਗ ਪਏ ਸਨ। ਈਸਾਈ ਮਤ ਦੇ ਲੋਕਾਂ ਵਿਚ ਇਹ ਦਿਨ ਯਸੂ ਦੀ ਮਾਂ ਮੈਰੀ ਦੀ ਯਾਦ ਵਿਚ ਮਨਾਇਆ ਜਾਂਦਾ ਸੀ।

ਅਮਰੀਕਾ ਵਿੱਚ ਇਹ ਦਿਨ ਨੂੰ ਮਨਾਉਣ ਦਾ ਰਿਵਾਜ ਤਕਰੀਬਨ 150 ਸਾਲ ਪਹਿਲਾਂ ਇੱਕ ਐਨਾ ਚਾਰਵਿਕ ਨਾਂ ਦੀ ਔਰਤ ਨੇ ਸ਼ੁਰੂ ਕੀਤਾ। ਪਹਿਲਾਂ ਉਸਨੇ ਗਰੀਬ ਕੰਮ ਕਰ ਰਹੀਆਂ ਔਰਤਾਂ ਦੇ ਵੱਧ ਸੁਵਿਧਾਵਾਂ ਪ੍ਰਾਪਤ ਕਰਨ ਲਈ ਮੁਜ਼ਾਹਰਾ ਕੀਤਾ ਸੀ ਅਤੇ ਇਹ ਦਿਨ ਮਾਂ ਦੇ ਕੰਮ ਦਾ ਦਿਨ ਕਰਕੇ ਜਾਣਿਆ ਜਾਣ ਲੱਗਾ।

1905 ਵਿੱਚ ਐਨਾ ਜਾਰਵਿਸ ਦੀ ਮੌਤ ਤੋਂ ਬਾਅਦ ਉਸ ਦੀ ਲੜਕੀ ਜਿਸ ਦਾ ਨਾਂ ਵੀ ਐਨਾ ਸੀ ਨੇ ਇਸ ਦਿਨ ਨੂੰ ਇਤਿਹਾਸਿਕ ਦਿਨ ਬਣਾਉਣ ਵਿੱਚ ਉੱਘਾ ਰੋਲ ਅਦਾ ਕੀਤਾ। ਐਨਾ ਨੇ ਅਮਰੀਕਾ ਦੇ ਪ੍ਰਧਾਨ ਟੈਫਟ ਅਤੇ ਪ੍ਰਧਾਨ ਰੂਜ਼ਵੈਲਟ ਦੀ ਮਦਦ ਨਾਲ ਇਸ ਦਿਨ ਨੂੰ ਅਪਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਇਸ ਦਿਨ ਨੂੰ ਕਾਨੂੰਨੀ ਤੌਰ ਤੇ 1914 ਵਿੱਚ ਅਪਣਾਇਆ ਗਿਆ। ਮਦਰਸ ਡੇ ਵਾਲੇ ਦਿਨ ਆਮ ਲੋਕ ਆਪੋ ਆਪਣੇ ਚਰਚ ਵਿੱਚ ਜਾ ਕੇ ਅਰਦਾਸ ਵਿੱਚ ਸ਼ਾਮਲ ਹੁੰਦੇ। ਹੌਲੀ ਹੌਲੀ ਮਾਵਾਂ ਨੂੰ ਤੋਹਫੇ ਅਤੇ ਫੁੱਲ ਦੇਣ ਦੀ ਮਰਿਆਦਾ ਚੱਲਣੀ ਸ਼ੁਰੂ ਹੋ ਗਈ। ਤੋਹਫਿਆਂ ਦੀ ਬਹਾਰ ਦੇ ਨਾਲ ਤਜਾਰਤੀ ਖਿੱਤਿਆਂ ਵਿੱਚ ਵੀ ਵਾਧਾ ਹੋਣਾ ਕੁਦਰਤੀ ਸੀ। ਇਸ ਪਦਾਰਥਵਾਦੀ ਅਤੇ ਲਾਲਚੀ ਸੁਭਾਅ ਦੀ ਤਾਂਘ ਵਿੱਚ ਵਾਧਾ ਦੇਖ ਕੇ ਐਨਾ ਦੁਖੀ ਹੋਣ ਲੱਗੀ। ਉਹ ਹਰ ਵੇਲੇ ਸੋਚਦੀ ਰਹਿੰਦੀ ਕਿ ਜਿਸ ਮਿਹਨਤ ਨਾਲ ਉਸਦੀ ਮਾਂ ਅਤੇ ਉਸਨੇ ਇਸ ਦਿਨ ਦੀ ਯਾਦ ਨੂੰ ਧਾਰਮਿਕ ਪਰੰਪਰਾ ਵਿੱਚ ਦੇਖਣਾ ਚਾਹਿਆ ਸੀ, ਉਹ ਹੁਣ ਤਜਾਰਤੀ ਬੰਧਨਾਂ ਵਿੱਚ ਬੱਝਦੀ ਦਿਸਣ ਲੱਗੀ।

ਇੱਕ ਸਮਾਂ ਸੀ ਐਨਾ ਇਸ ਦਿਨ ਨੂੰ ਅਪਣਾਉਣ ਲਈ ਜੱਦੋ ਜਹਿਦ ਕਰਦੀ ਸੀ। ਹੁਣ ਇਸ ਵਪਾਰਿਕ ਤਰੀਕੇ ਨਾਲ ਮਨਾਏ ਜਾਣ ਵਾਲੇ ਦਿਨ ਨੂੰ ਰੋਕਣ ਲਈ ਐਨਾ ਨੇ 1923 ਵਿੱਚ ਕਾਨੂੰਨ ਦਾ ਸਹਾਰਾ ਲੈ ਕੇ ਇਸ ਮੇਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਉਹ ਕਾਮਯਾਬ ਨਾ ਹੋ ਸਕੀ। ਇਤਿਹਾਸ ਦੇ ਤੱਥਾਂ ਤੇ ਆਧਾਰਿਤ 1948 ਵਿੱਚ ਐਨਾ ਦੇ ਆਖਰੀ ਬੋਲ ਸਨ ਕਿ ਮੈਨੂੰ ਅਫਸੋਸ ਹੈ ਕਿ ਮੈਂ ਅਤੇ ਮੇਰੀ ਮਾਂ ਨੇ ਇਸ ਦਿਨ ਨੂੰ ਸ਼ੁਰੂ ਕਰਵਾਇਆ। ਸਰੋਤਿਓ, ਵਪਾਰਕ, ਸੱਭਿਆਚਾਰਕ ਜਾਂ ਧਾਰਮਿਕ, ਇਸ ਦਿਨ ਨੂੰ ਦੁਨੀਆ ਕੁਝ ਵੀ ਆਖੇ, ਸਿੱਖੀ ਵਿਰਸੇ ਵਿੱਚ ਮਾਂ ਦੀ ਯਾਦ ਆਪਣੀ ਵਿਲੱਖਣਤਾ ਰੱਖਦੀ ਹੈ। ਮਾਵਾਂ ਠੰਡੀਆਂ ਛਾਵਾਂ ਇੱਕ ਆਮ ਕਹਾਵਤ ਹੈ। ਸੋਚੋ ਜਰਾ, ਸੱਚਮੁੱਚ ਹੀ ਮਾਂ ਇੱਕ ਅਤ ਮਿੱਠਾ ਮੇਵਾ ਹੈ ਜਿਸ ਦਾ ਦੇਣ ਅਸੀਂ ਕਈ ਜਨਮ ਨਹੀਂ ਦੇ ਸਕਦੇ। ਪ੍ਰੋਫੈਸਰ ਮੋਹਨ ਸਿੰਘ ਮਾਂ ਸੰਬੰਧੀ ਲਿਖਦੇ ਹਨ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਚੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।

ਮਾਂ ਸ਼ਬਦ ਮੰਮੇ ਅੱਖਰ ਨੂੰ ਇੱਕ ਕੰਨਾ ਲਾ ਕੇ ਬਣਦਾ ਹੈ। ਅਜੇ ਬੱਚਾ ਮੂੰਹ ਵਿੱਚੋਂ ਸ਼ਬਦ ਕੱਢਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ ਕਿ ਉਸਦੇ ਮੂੰਹੋਂ ਮਾਂ ਸ਼ਬਦ ਝਟਪਟ ਨਿਕਲ ਜਾਂਦਾ ਹੈ। ਉਸ ਨੂੰ ਦਿਮਾਗ ਤੇ ਕੋਈ ਬੋਝ ਪਾਉਣ ਦੀ ਲੋੜ ਨਹੀਂ ਪੈਂਦੀ। ਮੰਮਾ ਸ਼ਬਦ ਕਿੰਨਾ ਨਿੱਕਾ ਹੈ ਪਰ ਕਿੰਨਾ ਮਿੱਠਾ ਤੇ ਕਿੰਨਾ ਪਿਆਰਾ ਹੈ। ਜਿਹੜਾ ਬੱਚਾ ਮਾਂ ਦੇ ਪਿਆਰ ਤੋਂ ਵਾਂਝਾ ਹੁੰਦਾ ਹੈ ਉਹੀ ਇਸ ਦੀ ਮਹਾਨਤਾ ਮਹਿਸੂਸ ਕਰ ਸਕਦਾ ਹੈ। ਮੰਮਾ ਸ਼ਬਦ ਮੂੰਹ ਵਿੱਚ ਆਉਂਦਿਆਂ ਹੀ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਅਤੇ ਸਾਡੇ ਸਾਹਮਣੇ ਇੱਕ ਝੁਰੜੀਆਂ ਭਰਿਆ ਬਿਰਧ ਜਿਹਾ ਚਿਹਰਾ ਆ ਜਾਂਦਾ ਹੈ ਜਿਸ ਤੇ ਅੱਗੇ ਰੱਬ ਵੀ ਝੁਕ ਜਾਂਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, ਮਾਂ ਆਪਣੇ ਬੱਚਿਆਂ ਦੀ ਖਾਤਰ ਸੌ ਸੌ ਦੁੱਖ ਜਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ।

ਸਰੋਤਿਓ, ਗੁਰੂ ਰਾਮਦਾਸ ਸਾਹਿਬ ਜੀ ਇੱਕ ਮਾਂ ਦੀ ਖੁਸ਼ੀ ਦੀ ਅਵਸਥਾ ਦੀ ਤੁਲਨਾ ਕਈ ਉਦਾਹਰਨਾਂ ਰਾਹੀਂ ਕਰਦੇ ਹਨ। ਆਪ ਫਰਮਾਉਂਦੇ ਹਨ, ਹਰੇਕ ਮਾਂ ਖੁਸ਼ੀ ਮਨਾਉਂਦੀ ਹੈ ਜਦੋਂ ਉਸਦਾ ਪੁੱਤਰ ਕੋਈ ਚੰਗੀ ਸਹਿ ਖਾਂਦਾ ਹੈ। ਜਿਸ ਤਰ੍ਹਾਂ ਪਾਣੀ ਵਿੱਚ ਨਹਾ ਕੇ ਮੱਛਲੀ ਖੁਸ਼ ਹੁੰਦੀ ਹੈ, ਇਸੇ ਤਰ੍ਹਾਂ ਮਾਂ ਨੂੰ ਖੁਸ਼ੀ ਹੁੰਦੀ ਹੈ ਜਦ ਉਸਦਾ ਪੁੱਤਰ ਧੀ ਕੋਈ ਚੰਗੀ ਸਹਿ ਖਾਂਦੇ ਹਨ। ਇਸੇ ਤਰ੍ਹਾਂ ਸ੍ਰੋਤਾ ਜਨ, ਗੁਰੂ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿੱਚ ਭੋਜਨ ਪਾਉਂਦਾ ਹੈ, ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ

ਗੁਰੂ ਸਾਹਿਬ ਬੇਨਤੀ ਸੁਭਾਅ ਵਿੱਚ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਹਨ। ਹੇ ਹਰੀ, ਮੈਨੂੰ ਆਪਣੇ ਉਹ ਸੇਵਕ ਮਿਲਾ ਜਿਨ੍ਹਾਂ ਦੇ ਮਿਲਿਆ ਮੇਰੇ ਸਾਰੇ ਦੁੱਖ ਦੂਰ ਹੋ ਜਾਣ ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ।

ਜਿਵੇਂ ਆਪਣੇ ਵਸੇ ਨੂੰ ਮਿਲ ਕੇ ਗਾਂ ਖੁਸ਼ ਹੁੰਦੀ ਹੈ, ਜਿਵੇਂ ਇਸਤਰੀ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸਦਾ ਪਤੀ ਘਰ ਆਉਂਦਾ ਹੈ, ਤਿਵੇਂ ਪਰਮਾਤਮਾ ਦੇ ਸੇਵਕ ਨੂੰ ਤਦੋਂ ਖੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫਤ ਸਲਾਹ ਗਾਉਂਦਾ ਹੈ।

ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਦੁਨੀਆ ਵਿੱਚ ਮਾਂ ਹੀ ਹੈ ਜੋ ਆਖਰੀ ਦਮ ਤੱਕ ਬੱਚਿਆਂ ਦੀ ਖਾਤਰ ਕੁਰਬਾਨੀ ਕਰਦੀ ਹੈ। ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹ ਪੀੜ੍ਹੀਆਂ ਤੱਕ ਆਪਣਾ ਪ੍ਰਭਾਵ ਛੱਡ ਜਾਂਦੀ ਹੈ। ਵਿਚਾਰੋ ਜ਼ਰਾ, ਜਦੋਂ ਕੋਈ ਥੱਕਿਆ ਟੁੱਟਿਆ ਰਾਹੀ ਦੋ ਘੜੀ ਆਰਾਮ ਕਰਨ ਲਈ ਕਿਸੇ ਰੁੱਖ ਦੀ ਘਣੀ ਛਾਂ ਵਿੱਚ ਬੈਠਦਾ ਹੈ, ਜਿਸ ਨਾਲ ਉਸਨੂੰ ਸੁੱਖ ਮਿਲਦਾ ਹੈ, ਤਾਂ ਸੁੱਤੇ ਸਹਿਤ ਹੀ ਉਹ ਪਿਆਰ ਭਰੀ ਨਜ਼ਰ ਨਾਲ ਉਸ ਬੂਟੇ ਵੱਲ ਵੇਖਦਾ ਹੈ। ਠੀਕ ਇਸੇ ਤਰ੍ਹਾਂ ਹੀ ਪਰਦੇਸਾਂ ਵਿੱਚ ਵੀ ਜਦੋਂ ਕੋਈ ਮਨੁੱਖ ਸਾਰੇ ਦਿਨ ਦੀ ਕਠਿਨ ਘਾਲਣਾ ਘਾਲ ਕੇ ਥੱਕਿਆ ਹੋਇਆ ਘਰ ਪੁੱਜਦਾ ਹੈ, ਤਾਂ ਉਸਦੀ ਪਿੱਠ ਉੱਤੇ ਮਾਂ ਦਾ ਪਿਆਰ ਭਰਿਆ ਹੱਥ ਫਿਰ ਜਾਣ ਪਿੱਛੋਂ ਉਸਦੀ ਸਾਰੀ ਥਕਾਵਟ ਉਤਰ ਜਾਂਦੀ ਹੈ। ਆਪਣੇ ਆਪ ਨੂੰ ਉਹ ਪ੍ਰਸੰਨ ਚਿਤ ਨਜ਼ਰ ਆਉਂਦਾ ਹੈ। ਕਿਸੇ ਸਿਆਣੇ ਦਾ ਕਥਨ ਹੈ, ਬੁੱਕਲ ਮਾਂ ਦੀ ਸਵਰਗ ਦਾ ਝੂਟਾ, ਦੁੱਖ ਭੁਲਾ ਦਿਨ ਦਾ ਇੱਕ ਹੂਟਾ।

0: ਜਦੋਂ ਕੋਈ ਬੁੱਢੇ ਤੋਂ ਬੁੱਢਾ ਮਨੁੱਖ ਬਿਮਾਰ ਹੋ ਜਾਂਦਾ ਹੈ ਤਾਂ ਸੁਭਾਵਿਕ ਹੀ ਉਸਦੇ ਮੂੰਹ ਵਿੱਚੋਂ ਆਪ ਮੁਹਾਰੇ ਹੀ ਫੁੱਟ ਨਿਕਲਦਾ ਹੈ, ਹਾਏ ਮਾਂ। ਜਦੋਂ ਕਿ ਉਸਦੀ ਮਾਂ ਕਦੋਂ ਦੀ ਇਸ ਦੁਨੀਆਂ ਤੋਂ ਟੁਰ ਗਈ ਹੁੰਦੀ ਹੈ। ਮਾਂ ਦੇ ਪਿਆਰ ਅਤੇ ਘਾਲਣਾ ਦਾ ਮੁੱਲ ਮਨੁੱਖ ਕਦੀ ਵੀ ਨਹੀਂ ਦੇ ਸਕਦਾ। ਜਦੋਂ ਬੱਚਾ ਬਿਮਾਰ ਹੋ ਜਾਂਦਾ ਹੈ ਤਾਂ ਮਾਂ ਹੀ ਹੈ ਜਿਸ ਦੀ ਜਾਨ ਸੁੱਕ ਜਾਂਦੀ ਹੈ ਤੇ ਨੀਂਦ ਹਰਾਮ ਹੋ ਜਾਂਦੀ ਹੈ।
1: ਹਰ ਜਨ ਪ੍ਰੀਤ ਜਪੇ ਮਾਤਾ ਪ੍ਰੀਤ।
0: ਬੱਚੇ ਦੇ ਮੂੰਹੋਂ ਹਾਏ ਸ਼ਬਦ ਸੁਣਦਿਆਂ ਹੀ ਮਾਂ ਦਾ ਦਿਲ ਤੜਪ ਉੱਠਦਾ ਹੈ। ਸਾਰਾ ਪਰਿਵਾਰ ਕੂਕ ਸੁੱਤਾ ਹੁੰਦਾ ਹੈ। ਜਦੋਂ ਮਾਂ ਆਪਣੇ ਬਿਮਾਰ ਬੱਚੇ ਨੂੰ ਗਲ ਨਾਲ ਲਾਈ ਸਾਰੀ ਰਾਤ ਜਾਗ ਕੇ ਕੱਢਦੀ ਹੈ, ਉਸਨੂੰ ਖਾਣਾ ਪੀਣਾ ਵੀ ਭੁੱਲ ਜਾਂਦਾ ਹੈ। ਉਹ ਪਰਮਾਤਮਾ ਅੱਗੇ ਬੱਚੇ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦੀ ਹੈ। ਮਾਂ ਆਪਣੇ ਬੱਚੇ ਦਾ ਮੂੰਹ ਵੇਖ ਵੇਖ ਕੇ

ਜੇਕਰ ਮਾਂ ਸ਼ਬਦ ਦੇ ਪਿਛੋਕੜ ਵੱਲ ਝਾਤੀ ਮਾਰੀ ਜਾਵੇ ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੂਰਨ ਭਗਤ, ਪ੍ਰਹਿਲਾਦ, ਭਗਤ ਨਾਮਦੇਵ ਅਤੇ ਕਬੀਰ ਨੂੰ ਮਹਾਨ ਬਣਾਉਣ ਵਾਲੀਆਂ ਉਹਨਾਂ ਦੀਆਂ ਮਾਵਾਂ ਹੀ ਸਨ।

ਬਹੁਤ ਸੱਭਿਆਚਾਰਾਂ ਜਾਂ ਧਰਮਾਂ ਵਿੱਚ ਔਰਤ ਨੂੰ ਟੋਰ, ਪਸ਼ੂ ਤੇ ਗਵਾਰ ਨਾਲ ਤੁਲਨਾ ਦੇ ਕੇ ਨਿੰਦਿਆ ਜਾ ਰਿਹਾ ਹੈ। ਸਰੋਤਾ ਜਨ, ਹਿੰਦੁਸਤਾਨ ਵਿੱਚ ਨਾਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਲਹਿਰਾਂ ਚੱਲੀਆਂ। ਇਸਤਰੀ ਦੀ ਦਸ਼ਾ ਸੁਧਾਰਨ ਲਈ ਸ਼ੁਰੂਆਤ ਤਾਂ ਕਾਫੀ ਤੇਜ਼ੀ ਨਾਲ ਹੁੰਦੀ ਸੀ, ਪਰ ਹੌਲੀ ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਰਹੀਆਂ। ਸਭ ਤੋਂ ਜ਼ੋਰਦਾਰ ਤੇ ਅਸਰਦਾਰ ਆਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਠਾਈ ਕਿ ਔਰਤ ਨਾ ਨਿੰਦਣ ਯੋਗ ਹੈ ਅਤੇ ਨਾ ਹੀ ਪੂਜਾ ਦਾ ਬੁੱਤ ਹੈ। ਕਿਸੇ ਵੀ ਯੁੱਗ ਵਿੱਚ ਇਸਤਰੀ ਨੂੰ ਇੰਨਾ ਸਥਾਨ ਸਨਮਾਨ ਨਹੀਂ ਮਿਲਿਆ ਜਿੰਨਾ ਗੁਰੂ ਘਰ ਵਿੱਚ ਮਿਲਿਆ। ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਨੇ ਬਿਲਕੁਲ ਹੀ ਨਹੀਂ ਦਿੱਠਾ, ਸਿਰਫ ਗੁਣ ਰੂਪ ਵਿੱਚ ਹੀ ਦੇਖਿਆ ਹੈ। ਪਹਿਲਾਂ ਤਾਂ ਉਹਨਾਂ ਗਲਤ ਖਿਆਲਾਂ ਤੇ ਚੋਟ ਮਾਰੀ ਹੈ ਜੋ ਕਹਿੰਦੇ ਹਨ ਕਿ ਇਸਤਰੀ ਮੋਖ ਨੂੰ ਨਹੀਂ ਪਾ ਸਕਦੀ ਤੇ ਹਰ ਸਮੇਂ ਇਸ ਨੂੰ ਪਹਿਲਾਂ ਪਿਤਾ, ਫਿਰ ਪਤੀ ਤੇ ਪਿੱਛੋਂ ਪੁੱਤਰ ਦੀ ਸੁਰੱਖਿਆ ਦੀ ਲੋੜ ਹੈ। ਗੁਰੂ ਸਾਹਿਬਾਨਾਂ ਨੇ ਇਸਤਰੀ ਦਾ ਦਰਜਾ ਨੀਵਾਂ ਨਹੀਂ ਆਖਿਆ, ਸਗੋਂ ਇਹ ਆਪਣੇ ਆਪ ਵਿੱਚ ਸੰਪੂਰਨ ਦਰਸਾਇਆ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 371 ਉੱਪਰ ਫਰਮਾਨ ਹੈ, ਸਭ ਪਰਵਾਰੇ ਮਾਹੀ ਸ੍ਰੇਸ਼ਠ, ਮੱਤੀ ਦੇਵੀ ਦੇਵਰ ਜੇਸ਼ਠ, ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਹਾਈ। ਭਾਵ ਇਸਤਰੀ ਇੱਕ ਭਗਤੀ ਰੂਪ, ਦਇਆ, ਨਿਮਰਤਾ ਅਤੇ ਲੱਜਾ ਆਦਿਕ 32 ਸੋਹਣੇ ਲੱਛਣਾਂ ਵਾਲੀ ਹੈ। ਸਦਾ ਫਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ। ਇਹ ਇਸਤਰੀ ਆਗਿਆ ਵਿੱਚ ਤੁਰਨ ਵਾਲੀ ਹੈ, ਸੱਜੀ ਹੈ, ਸੋਹਣੇ ਰੂਪ ਵਾਲੀ ਹੈ। ਜੀਵਕੰਤ ਖਸਮ ਦੀ ਹਰੇਕ ਇੱਛਾ ਇਹ ਪੂਰੀ ਕਰਦੀ ਹੈ। ਦਰਾਣੀ, ਜਠਾਣੀ, ਆਸਾ ਤ੍ਰਿਸ਼ਨਾ ਨੂੰ ਇਹ ਹਰ ਤਰ੍ਹਾਂ ਸੰਤੋਖ ਦਿੰਦੀ ਹੈ ਤੇ ਦੇਵਰ ਜੇਠ ਦੋਹਾਂ ਨੂੰ ਮਤ ਦੇਣ ਯੋਗੀ ਹੈ।

ਸ੍ਰੋਤਾਜਨ, ਜਦ ਸਿੱਖ ਧਰਮ ਦਾ ਫਲਸਫਾ ਅਤੇ ਦੁਨੀਆਂ ਦੇ ਬਾਕੀ ਧਰਮਾਂ ਅਤੇ ਸੱਭਿਆਚਾਰਾਂ ਦਾ ਵਿਸ਼ਲੇਸ਼ਣ ਕਰੋਗੇ ਤਾਂ ਕਰੋੜਾਂ ਕੋਹਾਂ ਦਾ ਅੰਤਰ ਦਿਸੇਗਾ। ਉਦਾਹਰਣ ਵਜੋਂ ਪੇਸ਼ ਹਨ ਕੁਝ ਇਤਿਹਾਸਕ ਤੱਥ।

0: ਜੁਮਰ ਨੇ ਫਿਲਾਸਫੀਜ਼ ਆਫ ਇੰਡੀਆ ਦੇ ਪੰਨਾ 222 ਤੇ 223 ਤੇ ਲਿਖਿਆ ਹੈ ਕਿ ਦਿਗੰਬਰ ਜੈਨੀ ਇਹ ਖੁੱਲੇ ਤੌਰ ਤੇ ਪ੍ਰਚਾਰ ਕਰਦੇ ਹਨ ਕਿ ਇਸਤਰੀ ਕੈਵਲਯ ਭਾਵ ਇਸਤਰੀ ਰੂਪ ਪ੍ਰਭੂ ਨਾਲ ਇਕਮਿਕ ਹੋ ਹੀ ਨਹੀਂ ਸਕਦੀ, ਉਸ ਨੂੰ ਮੁੜ ਕੇ ਜਨਮ ਲੈਣਾ ਪਵੇਗਾ ਤਾਂ ਕਿਧਰੇ ਜਾ ਕੇ ਪ੍ਰਭੂ ਨੂੰ ਪਾ ਸਕਣ ਦੇ ਯੋਗ ਹੋ ਸਕੇਗੀ।
1: ਯੂਨਾਨ ਦਾ ਫਿਲਾਸਫਰ ਅਰਸਤੂ ਔਰਤ ਨੂੰ ਇੱਕ ਨਾਮੁਕੰਮਲ ਸ਼ੈ ਆਖਦਾ ਹੈ। ਉਸ ਅਨੁਸਾਰ ਜਿੱਥੇ ਕੁਦਰਤ ਪੁਰਸ਼ ਨੂੰ ਬਣਾਉਣ ਵਿੱਚ ਉੱਕ ਗਈ, ਉੱਥੇ ਇਸਤਰੀ ਨੇ ਜਨਮ ਲੈ ਲਿਆ।

ਗਿੱਟੇ ਵਰਗੇ ਜਰਮਨ ਸੋਚਵਾਨ ਨੇ ਬੜੇ ਜ਼ੋਰ ਨਾਲ ਇਹ ਗੱਲ ਸਾਬਤ ਕਰਨ ਦਾ ਦਾਅਵਾ ਕੀਤਾ ਕਿ ਇਸਤਰੀ ਵਿੱਚ ਰੂਹ ਹੀ ਨਹੀਂ ਹੁੰਦੀ। ਇੰਗਲਿਸ਼ਤਾਨ ਦੇ ਸੋਚਵਾਨ ਚੈਸਟਰਫੀਲਡ ਨੇ ਇਸਤਰੀ ਦਾ ਹੋਣਾ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਕਿਹਾ ਹੈ। ਕਈ ਸੋਚਵਾਨ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਇਸਤਰੀ ਨੂੰ ਅੱਧੀ ਅਧੂਰੀ ਲਿਖ ਕੇ ਕਰਦੇ ਹਨ। ਰਾਮਾਨੁਜ ਸ਼ੰਕਰ ਦੇਵ ਇਸਤਰੀ ਨੂੰ ਵੈਸ਼ਨਵ ਧਰਮ ਵਿੱਚ ਦਾਖਲ ਹੀ ਨਹੀਂ ਸਨ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸਿਆਂ ਨੂੰ ਕੁਝ ਇਉਂ ਕਿਹਾ ਹੈ ਕਿ ਭਲੇ ਲੋਕੋ, ਇਹ ਤਾਂ ਦੱਸੋ ਕਿ ਤੁਸੀਂ ਰਾਜੇ ਨੂੰ ਤਾਂ ਨਹਿ ਕਲੰਕੀ ਆਖਦੇ ਹੋ ਪਰ ਰਾਜੇ ਦੀ ਜਨਨੀ ਨੂੰ ਕਲੰਕਣੀ ਆਖਦੇ ਹੋ। ਇਹ ਦੋਹਰਾ ਮਾਪ ਤੁਹਾਡੀ ਮਲੀਨ ਸੋਚਣੀ ਕਰਕੇ ਹੀ ਬਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਯੋਗ ਸਥਾਨ ਦਿੱਤਾ ਗਿਆ ਹੈ। ਗੁਣਵਾਨ ਔਰਤ ਨੂੰ ਘਰ ਕੀ ਗੀਹਨ ਚੰਗੀ ਕਹਿਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਾਰ ਜਾਤ ਘਰ ਆਂਗਨ ਮੇਰੇ ਬੁਲਾਉਣਾ ਬਲਵੰਤ ਜੀ ਦਾ ਰਾਮਕਲੀ ਦੀ ਵਾਰ ਵਿੱਚ ਮਾਤਾ ਖੀਵੀ ਜੀ ਨੂੰ ਨੇਕ ਜਨ ਆਖਣਾ ਇਸ ਪਾਸੇ ਦੀਆਂ ਖਾਸ ਉਦਾਹਰਨਾਂ ਹਨ।

ਜਿਸ ਵੇਲੇ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ ਤਾਂ ਉਸ ਵੇਲੇ ਦੇ ਕੀਤੇ ਸੰਬੋਧਨ ਵੀ ਦੱਸਦੇ ਹਨ ਕਿ ਗੁਰੂ ਮਹਾਰਾਜ ਇਸ ਨੂੰ ਉੱਚੇ ਦਰਜੇ ਤੋਂ ਡਿੱਗਾ ਦੇਖ ਕੇ ਕਿੰਨੇ ਪਰੇਸ਼ਾਨ ਹੁੰਦੇ ਹੋਏ ਕੁਚੱਜੀ ਗਰਭ ਗਹਿਲੜੀ ਤੇ ਦੁਹਾਗਣ ਤੱਕ ਆਖਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤਾਂ ਸਾਰੇ ਰਿਸ਼ਤਿਆਂ ਦਾ ਸਰੋਤ ਹੀ ਔਰਤ ਨੂੰ ਮੰਨਦੇ ਹਨ। ਆਸਾ ਜੀ ਦੀ ਵਾਰ ਵਿੱਚ ਦਰਜ ਇੱਕ ਸਲੋਕ ਵਿੱਚ ਇਸੇ ਔਰਤ ਭੰਡ ਤੋਂ ਉਪਜਿਆ ਮਰਦ ਇਸ ਭੰਡ ਵਿੱਚ ਹੀ ਨਿਮਿਆ ਮਰਦ ਨਾਲ ਇਸੇ ਦੀ ਮੰਗਣੀ ਹੋਈ ਫਿਰ ਵਿਆਹ ਹੋਇਆ ਸਮਾਜ ਵਿੱਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜ੍ਹੀ ਨੇ ਇਸੇ ਤੋਂ ਹੀ ਸਿੱਖਿਆ ਲਈ। ਔਰਤ ਕਰਕੇ ਹੀ ਤਾਂ ਮਰਦ ਸੰਜਮਧਾਰੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਦਰਗਾਹੀ ਫਰਮਾਨ ਆਪਾਂ ਹਰ ਰੋਜ਼ ਆਸਾ ਜੀ ਦੀ ਵਾਰ ਵਿੱਚ ਸਰਵਣ ਕਰਦੇ ਹਾਂ।

ਇਹ ਦੁਨੀਆ ਦੇ ਲੋਕੋ, ਤੁਸੀਂ ਇੱਕ ਔਰਤ ਨੂੰ ਕਿਉਂ ਨਿੰਦਦੇ ਹੋ ਜਿਸ ਤੋਂ ਤੁਸੀਂ ਆਪ ਪੈਦਾ ਹੋਏ ਹੋ ਅਤੇ ਰਾਜੇ ਵੀ ਉਸਦੀ ਕੁੱਖ ਚੋਂ ਹੀ ਪੈਦਾ ਹੋਏ ਹਨ ਜਿਸ ਨੂੰ ਤੁਸੀਂ ਮਹਿਕਲੰਕੀ ਕਹਿੰਦੇ ਹੋ। ਸਰੋਤਾ ਜੀ, ਇਸਤਰੀ ਵਿੱਚ ਜੱਜ ਹੈ, ਆਚਾਰ ਹੈ, ਸੋਚ ਹੈ, ਆਤਮਿਕ ਹੁਲਾਰਾ ਦੇਣ ਦੀ ਸ਼ਕਤੀ ਹੈ, ਸੂਖਮ ਹੈ, ਪਦਾਰਥਵਾਦੀ ਨਹੀਂ। ਜੇ ਨਿਰੋਲ ਪਦਾਰਥਾਂ ਵੱਲ ਵੇਖਣ ਲੱਗ ਪਈਏ ਤਾਂ ਸਿਰਫ ਬੌਧਕ ਪੱਧਰ ਤੇ ਹੀ ਰਹਿ ਜਾਏਗੀ ਤੇ ਉਸਦੇ ਨੇੜੇ ਰਹਿਣ ਵਾਲਾ ਪੁਰਸ਼ ਸਯਾਦ ਭਾਵ ਬੁੱਚੜ ਬਣ ਜਾਵੇਗਾ। ਮੇਰਾ ਸਿਆਦ ਹੀ ਨਹੀਂ ਸਗੋਂ ਜਿਨ੍ਹਾਂ ਸਹਾਰੇ ਸਮਾਜ ਖੜਾ ਹੋਇਆ ਹੈ ਉਹ ਸਾਰਾ ਢਾਂਚਾ ਹੀ ਖੇਰੂੰ ਖੇਰੂੰ ਹੋ ਜਾਵੇਗਾ। ਸੀਲ, ਸੁੱਚ, ਸੰਜਮ ਤੇ ਸੱਚ ਸਾਰੇ ਗ੍ਰਹਿ ਵਿੱਚੋਂ ਨਿਕਲ ਜਾਣਗੇ ਅਤੇ ਜ਼ਿੰਦਗੀ ਜਿਉਣ ਜੋਗੀ ਨਹੀਂ ਰਹੇਗੀ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਰੰਨਾ ਹੋਈਆਂ ਬੋਧੀਆਂ, ਪੁਰਸ ਹੋਏ ਸਿਆਦ, ਸੀਲ ਸੰਜਮ ਸੁੱਚ ਪੰਨੀ, ਖਾਣਾ ਖਾਜ ਅਹਾਜ, ਸਰਮ ਗਿਆ ਕਰ ਆਪਣੇ, ਪਤ ਉੱਠ ਚੱਲੀ ਨਾਲ,

0: ਤਾਂ ਸੰਭਵ ਹੈ ਖਾਲਸੇ ਦਾ ਇਤਿਹਾਸ ਅੱਜ ਨਾਲੋਂ ਵੱਖਰਾ ਹੁੰਦਾ।
1: ਮਾਤਾ ਭਾਗ ਕੌਰ ਨੂੰ ਕਮਾਂਡ ਕਰਦੀ ਵੇਖ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਅਨੋਖੀ ਤਸੱਲੀ ਹੋਈ ਕਿ ਹੁਣ ਖਾਲਸਾ ਪੰਥ ਨੂੰ ਕੋਈ ਖਤਰਾ ਨਹੀਂ। ਜਿਸ ਕੌਮ ਵਿੱਚ ਔਰਤਾਂ ਰੱਖਿਆ ਕਰਨ ਦੇ ਕਾਬਲ ਹੋ ਜਾਣ ਉਹ ਕੌਮ ਕਦੇ ਮਰ ਨਹੀਂ ਸਕਦੀ। ਔਰਤ ਤਾਂ ਸਦਾ ਆਪਣਾ ਘਰ ਹੀ ਬਣਦੀ ਰਹਿੰਦੀ ਹੈ, ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ।

ਇਤਿਹਾਸ ਵਿੱਚ ਕਿਤਨੀਆਂ ਹੀ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਕਿ ਜਦ ਸਿੱਖ ਬੀਬੀਆਂ ਨੇ ਹਥਿਆਰ ਚੁੱਕ ਕੇ ਇਲਾਕੇ ਦੇ ਦੁਸ਼ਮਣਾਂ ਦੇ ਕੁਝ ਹੀ ਹਮਲਿਆਂ ਤੋਂ ਰੱਖਿਆ ਕੀਤੀ ਅਤੇ ਜੰਗ ਵੇਲੇ ਨਿਰਾਲੀ ਜੁਰਤ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਤਨੀ ਦੀ ਪਦਵੀ ਦਰਸਾਉਂਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਕਾਮ ਦਾ ਮਾਰਿਆ ਹੋਇਆ ਪੁਰਸ਼ ਹੀ ਆਪਣੀ ਪਤਨੀ ਨੂੰ ਛੱਡ ਕੇ ਪਰ ਨਾਰੀ ਵੱਲ ਝਾਕਦਾ ਹੈ। ਏਕਾ ਨਾਰੀ ਜਤੀ ਨਾ ਹੋਣ ਦੇ ਹੀ ਇਤਨੇ ਭਿਆਨਕ ਸਿੱਟੇ ਏਜ ਭਾਵ ਈਦਿਸ਼ ਦੇ ਮਾਰੂ ਰੋਗ ਵਜੋਂ ਨਿਕਲੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1095 ਉੱਪਰ ਬਿਰਾਜਮਾਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਆਖਦੇ ਹਨ, ਕਿਆ ਗਲਾਇਓ ਪੂਛ ਪਰ ਵੇਲ ਨਾ ਜਿਉਹੇ ਕੰਤ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਜੀ। ਭਾਵ ਹੇ ਜੀ, ਤੂੰ ਹਰ ਥਾਂ ਕੰਤ ਪ੍ਰਭੂ ਨੂੰ ਵੇਖ, ਪਰਾਈ ਇਸਤਰੀ ਨੂੰ ਮੰਦ ਭਾਵਨਾ ਨਾਲ ਨਾ ਵੇਖ ਤੇ ਕਾਮਾਤੁਰ ਹੋ ਕੇ ਮਤ ਹੀਣੇ ਨਾ ਪਾਕ ਬੋਲ ਨਾ ਬੋਲ। ਹੇ ਨਾਨਕ, ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ। ਇੱਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵੱਲ ਮਨ ਭਾਵਨਾ ਨਹੀਂ ਰੱਖਣੀ। ਜਨ ਤੁਸੀਂ ਕੈਲਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਸਾਡੀਆਂ ਮਾਤਾਵਾਂ ਨੂੰ, ਜਿਨ੍ਹਾਂ ਸਦਕਾ ਅਸਾਂ ਸਭਨਾਂ ਨੂੰ ਇਹ ਮਨੁੱਖਾ ਜੀਵਨ ਭੋਗਣ ਦਾ ਸੁਭਾਗ ਪ੍ਰਾਪਤ

0: ਸਿੱਖ ਇਤਿਹਾਸ ਖੋਜਿਓ। ਗੁਰਵਿਲਾਸ ਪਾਠ ਤੇ ਛੇਵੀਂ ਵਿੱਚ ਇੱਕ ਸਾਖੀ ਹੈ ਕਿ ਜਦ ਬਾਬਾ ਗੁਰਦੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦੇ ਹੋਏ ਗੁਰੂ ਹਰਗੋਬਿੰਦ ਜੀ ਨੂੰ ਕਿਹਾ, ਜੋੜੀ ਰਲੇ। ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਨੇ ਕਿਹਾ, ਮਾਂ ਬੇਟੇ ਤਾਂ ਪੰਜ ਹੋਣਗੇ, ਅਸੀਸ ਦਿਓ ਕਿ ਸੀਲ ਖਾਨ ਕੰਨਿਆ ਇੱਕ ਹੋਵੇ, ਪੁੱਤਰੀ ਬਿਨ ਜਗ ਗ੍ਰਸਤ ਵਿਗੋਏ।
1: ਭਾਵ ਜਿਸ ਘਰ ਬੱਚੀ ਨਹੀਂ ਹੈ ਉੱਥੇ ਨਾ ਕਲਚਰ ਹੈ ਨਾ ਸਭਿਅਤਾ, ਸੋਹਜ ਸਵਾਦ ਤਾਂ ਹੋ ਹੀ ਨਹੀਂ ਸਕਦਾ। ਬੇਟੀ ਬਾਵਲ ਦੇ ਘਰ ਜੋ ਖੁੱਲ ਮਹਿਸੂਸ ਕਰਦੀ ਹੈ ਉਸਦਾ ਵੀ ਕੋਈ ਅੰਤ ਨਹੀਂ। ਬਾਬਲ ਕੇ ਘਰ ਬੇਟੜੀ ਬਾਲੀ ਬਾਲੇ ਨੇ। ਭਾਵ ਫਿਰ ਵੀ ਇਹ ਬੱਚੀ ਪਿਓ ਦੇ ਘਰ ਵਿੱਚ ਰਹਿੰਦੀ ਹੋਈ ਗੁੱਡੇ ਗੁੱਡੀਆਂ ਦੇ ਪਿਆਰ ਵਿੱਚ ਹੀ ਲੱਗੀ ਰਹਿੰਦੀ ਹੈ। ਭਾਵ ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਵੀ ਜੀਵ ਦੁਨੀਆਂ ਦੇ ਪਦਾਰਥਾਂ ਵਿੱਚ ਹੀ ਮਸਤ ਰਹਿੰਦਾ ਹੈ।
0: ਸਰੋਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਤ ਮਾਤਾ ਪਿਤਾ ਸੰਤੋਖ ਕਹੇ ਜਾਣ ਦਾ ਭਾਵ ਵੀ ਇਹ ਹੀ ਹੈ ਕਿ ਸਿੱਖਿਆ ਦਾਤੀ ਕੇਵਲ ਮਾਂ ਹੀ ਹੋ

ਸਰੋਤਾ ਜਨ ਮਾਤਾ ਜੀ ਦੀਆਂ ਇਹਨਾਂ ਅਸੀਸਾਂ ਸਦਕਾ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਮ ਦੀ ਮੂਰਤ, ਰਜਾ ਦੀ ਸੂਰਤ, ਕੀਰਤਨ ਦੇ ਭੰਡਾਰ, ਬਾਣੀ ਦੇ ਬੋਹਿਤ, ਸਦਾ ਆਤਮਕ ਆਨੰਦ ਤੇ ਖੇੜੇ ਵਿੱਚ ਖਿੜੇ ਰਹੇ, ਜਿਸ ਨੂੰ ਅਵਿਨਾਸੀ ਖੇਮ ਕਿਹਾ ਜਾਂਦਾ ਹੈ।

ਬੀਬੀ ਭਾਨੀ ਜੀ ਦੀ ਪਿਤਾ ਸ਼ਰਧਾ ਪ੍ਰੇਮ ਤੇ ਸੇਵਾ ਦੀ ਮਿਸਾਲ ਸਾਡੇ ਸਾਹਮਣੇ ਹੈ। ਦੁਨੀਆਂ ਦੇ ਕਿਸੇ ਵੀ ਧਰਮ ਜਾਂ ਸਮਾਜ ਵਿੱਚ ਇੰਨਾ ਮਾਨ ਇਸਤਰੀ ਨੂੰ ਪ੍ਰਾਪਤ ਨਹੀਂ ਜਿਤਨਾ ਸਿੱਖ ਧਰਮ ਵਿੱਚ ਦਿੱਤਾ ਗਿਆ ਹੈ। ਬੀਬੀ ਭਾਨੀ ਜੀ ਨੂੰ ਜੋ ਮਾਨ ਪ੍ਰਾਪਤ ਹੈ ਉਹ ਮੇਰਾ ਗੁਰਪੁੱਤਰੀ ਗੁਰਪਤਨੀ ਗੁਰਚਰਨੀ ਕਰਕੇ ਹੀ ਨਹੀਂ ਸਗੋਂ ਇਸ ਦਾ ਕਾਰਨ ਹੈ ਕਿ ਉਹ ਸੱਚੀ ਸੁੱਚੀ ਔਰਤ ਸੀ ਜਿਸ ਕਾਰਨ ਸਤਕਾਰ ਵਜੋਂ ਹਰ ਮਸਤਕ ਚੁੱਕ ਜਾਂਦਾ ਹੈ। ਭਾਉ ਭਗਤੀ ਦਾ ਰੂਪ ਸਨ ਬੀਬੀ ਭਾਨੀ ਜੀ। ਪਿਤਾ ਜੀ ਦੀ ਆਗਿਆ ਅਨੁਸਾਰ ਹਰ ਕੰਮ ਕਰਦੇ। ਗੁਰੂ ਪਿਤਾ ਜੀ ਆਮ ਤੌਰ ਤੇ ਇਹ ਸ਼ਬਦ ਦ੍ਰਿੜ ਕਰਾਉਂਦੇ, ਇਹ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੇ, ਗੁਰ ਕੇ ਭਾਣੀ ਜੋ ਚਲੇ ਤਾਂ ਜੀਵਨ ਪਦਵੀ ਪਾਹੇ। ਪੁੱਤਰੀ ਵੀਰੋ ਨੂੰ ਸਿੱਖਿਆ ਹੀ ਐਸੀ ਦਿੱਤੀ ਸੀ ਕਿ ਉਹ ਲਾਜਲੀ ਬੱਚੀ ਹਰ ਵਕਤ ਫੁੱਲਾਂ ਵਾਂਗ ਖੁਸ਼ਬੂ ਹੀ ਬੰਡਦੀ ਰਹੀ। ਵਿਦਾਇਗੀ ਸਮੇਂ ਮਾਂ ਦਮੋਦਰੀ ਜੀ ਨੇ ਕਿਹਾ, ਪੁੱਤਰੀ ਸਦਾ ਧਰਮ ਮੇ ਰਹਿਓ। ਸੁਣ ਪੁੱਤਰੀ ਪ੍ਰਾਨੰਦ ਤੇ ਪਿਆਰੀ, ਜਿਸ ਤੇ ਬੈਸ ਕਿਤੇ ਸੁਖਕਾਰੀ, ਕੁਲ ਕੀ ਬਾਤ ਚਿਤ ਮੈਂ ਧਰਨੀ, ਖੋਟੀ ਸੰਗਤ ਨਹੀਂ ਸੁਕਰਨੀ। ਪ੍ਰਾਤੇ ਉੱਠ ਕਰ ਮਜਨ ਕਰਿਓ, ਗੁਰਵਾਣੀ ਕੋ ਮੁਕਤੇ ਰਹਿਓ। ਪੂਨਾ ਔਰ ਵਿਵਹਾਰ ਸੋਈ, ਭਲੇ ਸੰਭਾਲੋ ਨੀਕੋ ਸੋਈ। ਮੋਟਿਗ ਉਪਾਲਮ ਨਹਿ ਆਵੇ, ਐਸੀ ਭਾਂਤ ਸਰਵ ਸੁਖ ਪਾਵੇ।

ਰਸਕਨ ਨੂੰ ਕਿਸੇ ਪੁੱਛਿਆ ਸੀ ਕਿ ਬਾਈਬਲ ਤੇਰੀ ਰਗ ਰਗ ਵਿੱਚ ਕਿਵੇਂ ਸਮਾ ਗਈ ਤਾਂ ਉਸਨੇ ਆਖਿਆ ਕਿ ਮੇਰੀ ਮਾਂ ਨੇ ਸੋਟੀਆਂ ਮਾਰ ਮਾਰ ਬਾਈਬਲ ਮੇਰੀ ਖਲੜੀ ਵਿੱਚ ਪਾਈ ਹੈ। ਅਸੀਂ ਕਿਸੇ ਵੀ ਮਹਾਨ ਬਣੇ ਬੰਦੇ ਨੂੰ ਪੁੱਛੀਏ ਕਿ ਉਸਨੂੰ ਸੰਵਾਰਨ ਵਾਲਾ ਕੌਣ ਹੈ ਤਾਂ ਉਸਦਾ ਉੱਤਰ ਹੋਵੇਗਾ, ਮੇਰੀ ਮਾਂ ਹੈ ਜਿਸਨੇ ਮੈਨੂੰ ਇਸ ਰੂਪ ਵਿੱਚ ਬਣਾਇਆ ਹੈ। ਕਿਤਨੇ ਹੀ ਉਦਾਹਰਣ ਮਿਲ ਸਕਦੇ ਹਨ। ਹਿਟਲਰ ਵੀ ਆਪਣੀ ਮਾਂ ਨੂੰ ਸ਼ਰਧਾ ਦੇ ਫੁੱਲ ਚੜਾਉਂਦਾ ਰਿਹਾ ਹੈ। ਉਸਨੇ ਆਪਣੇ ਕਮਰੇ ਵਿੱਚ ਦੋ ਤਸਵੀਰਾਂ ਲਗਾਈਆਂ ਹੋਈਆਂ ਸਨ, ਇੱਕ ਮਾਂ ਦੀ ਤੇ ਦੂਸਰੀ ਡਰਾਈਵਰ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਤੇ ਗੁਰੂ ਘਰ ਵਿੱਚ ਇਸਤਰੀ ਨੂੰ ਅਤ ਉੱਚਾ ਦਰਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਿਲਦੇ ਹੁਕਮਨਾਮਿਆਂ ਵਿੱਚ ਕਈ ਐਸੇ ਹਨ ਜਿਨ੍ਹਾਂ ਵਿੱਚ ਇਸਤਰੀ ਨੂੰ ਉੱਚਾ ਉਠਾਉਣ ਵਾਸਤੇ ਆਦੇਸ਼ ਲਿਖੇ ਮਿਲਦੇ ਹਨ। ਜਿਵੇਂ ਇੱਕ ਹੁਕਮਨਾਮੇ ਵਿੱਚ ਲਿਖਿਆ ਹੈ, ਪਰ ਇਸਤਰੀ ਮਾਂ ਭੈਣ ਧੀ ਕਰ ਜਾਣਨੀ, ਵਿਲਾਸ ਲਈ ਪਰ ਇਸਤਰੀ ਦਾ ਸੰਗ ਨਹੀਂ ਕਰਨਾ, ਪਰ ਤ੍ਰੈ ਰਾਖੇ ਨਾ ਹੇਤ ਆਨੰਦ। ਹੁਕਮਨਾਮੇ ਵਿੱਚ ਲਿਖਿਆ ਹੈ ਕਿ ਸਿੱਖ ਘਰ ਵਿੱਚ ਔਰਤ ਦਾ ਸਥਾਨ ਸਾਮਾ ਤੇ ਕਿਸੇ ਹੱਦ ਤੱਕ ਨਵੇਕਲਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਇਸਤਰੀ ਨੂੰ ਬਰਾਬਰ ਦੇ ਅਧਿਕਾਰ ਹੀ ਨਹੀਂ ਦਿੱਤੇ ਗਏ, ਸਗੋਂ ਇਸਤਰੀ ਜਾਤੀ ਨਾਲ ਬੁਰਾ ਵਿਹਾਰ ਕਰਨ ਵਿਰੁੱਧ ਬੜੀ ਤਾੜਨਾ ਕੀਤੀ ਗਈ ਹੈ। ਜਿਵੇਂ ਕਿ ਗੁਰਕਾ ਸਿੱਖ ਕੰਨਿਆਨਾ ਮਾਰੇ ਕੁੜੀ ਮਾਰ ਨਾਲ ਨਾ ਵਰਤੇ। ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ, ਸੋ ਪੁੱਤਰੀ ਪਤਨੀ ਮਾਂ ਭੈਣ ਇਸਤਰੀ ਨੂੰ ਹਰ ਪੱਖ ਤੋਂ ਮਾਣ ਦਿੱਤਾ ਹੈ। ਅਰਦਾਸ ਵਿੱਚ ਜਦ ਸਾਰੇ ਖੜੇ ਹੋ ਕੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਪੀਸ ਦਿੱਤੇ ਆਖਦੇ ਹਾਂ ਤਾਂ ਇਹ ਗੱਲ ਉਦੋਂ ਹੀ ਸਪਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰਮਤ ਵਿੱਚ ਭਰੂਣ ਹੱਤਿਆ ਕਰਨ ਵਾਲਾ ਵੀ ਉਨਾ ਹੀ ਦੋਸ਼ੀ ਹੈ ਜਿੰਨਾ ਕੁੜੀ ਮਾਰਨ ਵਾਲਾ। ਗੁਰੂ ਘਰ ਅੰਦਰ ਹਰ ਦੇਸ਼ ਹਰ ਮਜ਼ਹਬ ਤੇ ਹਰ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਇੱਥੇ ਭਰੂਣ ਹੱਤਿਆ ਅਤੇ ਇਸਤਰੀ ਦੀ ਨਿੰਦਾ ਲਈ ਕੋਈ ਸਥਾਨ ਨਹੀਂ।

0: ਪਿਆਰੇ ਸਰੋਤਾਗਣ, ਅੱਜ ਦੇ ਵਿਚਾਰਾਂ ਦਾ ਵਿਸ਼ਾ ਸਾਡੀ ਆਪਣੀ ਜ਼ਿੰਦਗੀ ਦਾ ਹਿੱਸਾ ਹੈ। ਦੁਨਿਆਵੀ ਕੋਈ ਵੀ ਰਿਸ਼ਤਾ ਹੋਵੇ, ਉਹ ਮਾਂ ਦੇ ਰਿਸ਼ਤੇ ਨੂੰ ਮਾਤ ਨਹੀਂ ਪਾ ਸਕਦਾ, ਕਿਉਂਕਿ ਹਰ ਇੱਕ ਧੀ, ਭੈਣ, ਪਤਨੀ ਮਾਂ ਬਣਦੀ ਹੈ ਅਤੇ ਇਸ ਪਵਿੱਤਰ ਰਿਸ਼ਤੇ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਰੁੱਝੀ ਹੋਈ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀ ਹੈ।
1: ਮਾਤਾ ਪਿਤਾ ਦੀ ਸੇਵਾ ਵੀ ਸਿੱਖੀ ਵਿਰਸੇ ਦੇ ਸੰਸਕਾਰੀ ਥੰਮਾਂ ਦੀ ਕੜੀ ਦਾ ਇੱਕ ਅੰਗ ਹੈ। ਕੀ ਅਸੀਂ ਆਪਣੇ ਆਪ ਨੂੰ ਇਸ ਲੜੀ ਵਿੱਚ ਪਰੋਣ ਲਈ ਤਿਆਰ ਕੀਤਾ ਹੈ ਜਾਂ ਨਹੀਂ, ਇਸ ਦਾ ਜਵਾਬ ਤਾਂ ਤੁਸੀਂ ਆਪ ਹੀ ਦੇ ਸਕਦੇ ਹੋ। ਅਸੀਂ ਤਾਂ ਇਹਨਾਂ ਪ੍ਰੋਗਰਾਮਾਂ ਰਾਹੀਂ ਸਿਰਫ ਪ੍ਰੇਰਣਾ ਦਾ ਸਾਧਨ ਹੀ ਬਣ ਸਕਦੇ ਹਾਂ।
0: ਸਿੱਖੀ ਵਿਰਸੇ ਦੀ ਲੜੀ ਵਿੱਚ ਜੁੜੇ ਸਰੋਤਿਓ, ਹਮੇਸ਼ਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਦੀ ਮੌਜੂਦਗੀ ਦੀ ਪਹਿਚਾਣ ਕਰਨਾ ਅਤੇ ਇਹਨਾਂ ਤੋਹਫ਼ਿਆਂ ਦੇ ਦੇਣਹਾਰ ਪ੍ਰਭੂ ਦੀ ਉਸਤ ਕਰਨ ਨਾਲ ਇਨਸਾਨੀ ਜੀਵਨ ਵਿੱਚ ਉਜਾਲਾ ਅਤੇ ਰੌਣਕ ਆਪਣੇ ਆਪ ਹੀ ਭੜਕ ਉੱਠਦੇ ਹਨ।

0: ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਪੋਹਿਤ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ ਜੀ।
2: ਅੱਜ ਜੋ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜੇ ਜਾਪਦੀ।
1: ਇਤਿਹਾਸ ਖੋਜਿਓ ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਅਤੇ ਮਦਰ ਡੇ ਦੇ ਵੈਬ ਪੇਜ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।
0: ਸ਼ਰੋਤਾ ਜਨ, ਤੁਸੀਂ ਕੈਰਵਿਊ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਫਲਿਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ।
1: ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
2: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4362। ਇੱਕ ਵਾਰ ਫਿਰ ਨੋਟ ਕਰੋ ਜੀ, 250-392-4362।

0: ਸਿੱਖੂ ਆਪਣੇ ਹੀ ਮਨ ਕੋ ਇਹਲਾਲ ਚੋਂ ਗੁਣ ਤੋਂ ਉਚਰੂੰ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Guru Khalsa Ji, Sant Atar Singh Ji Masu Ani Walian Di Layi Hoi Fulwari, Akal Academy, Badu Sebhiyan Vidyarthana Da Tadi Jatha, Bade Adab Se Satkar Sahib, Fateh Arz Karde, Sare Ral Milke Akho Ji, Vahe Guru Ji Ka Khalsa। ਸਿੱਖਾਂ ਦੀਆਂ ਦਿੱਤੀਆਂ ਅੱਛਾ ਸ਼ਹਾਦਤਾਂ ਵਿੱਚੋਂ ਕੇਸਾਂ ਦੇ ਸਤਕਾਰ ਨੂੰ ਕਾਇਮ ਰੱਖਦੇ ਹੋਇਆਂ ਦੋ ਅਹਿਮ ਸ਼ਹਾਦਤਾਂ ਹੋਈਆਂ ਨੇ। ਇੱਕ ਤਾਂ ਪਿੰਡ ਪੋਹੇ ਦੇ ਰਹਿਣ ਵਾਲੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ, ਜਿਨ੍ਹਾਂ ਨੇ ਆਪਣੀ ਖੋਪੜੀ ਸੁਣਵਾਉਣੀ ਤਾਂ ਮਨਜ਼ੂਰ ਕਰ ਲਈ ਪਰ ਕੇਸਾਂ ਨੂੰ ਆਸ ਨਹੀਂ ਆਉਣ ਦਿੱਤੀ, ਤੇ ਦੂਸਰੀ ਸਨ 1727 ਈਸਵੀ ਵਿੱਚ ਬਾਬਾ ਤਾਰਾ ਸਿੰਘ ਜੀ ਪਿੰਡ ਵਾਹ ਵਾਲਿਆਂ ਦੀ ਸ਼ਹਾਦਤ। ਪਾਕਿਸਤਾਨ ਦੀ ਪੱਛਮੀ ਸੀਮਾ ਲਾਗੇ ਡੱਲ ਤੇ ਵਾਹ ਦੋ ਉੱਘੇ ਪਿੰਡ ਨੇ। ਬੁੱਟਰ ਗੋਦ ਦੇ ਪਿੰਡ ਵਾਂ ਦੇ ਰਹਿਣ ਵਾਲੇ ਬਾਬਾ ਤਾਰਾ ਸਿੰਘ ਜੀ ਬੜੇ ਭਜਨੀਕ ਸਿੱਖ ਸਨ। ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਹੇਠ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਬਾਬਾ ਜੀ ਨੇ ਸਿੰਘਾਂ ਦੀ ਸੇਵਾ ਦਾ ਬੇੜਾ ਚੁੱਕ ਲਿਆ। ਆਪ ਜੀ ਜਿੱਥੇ ਆਚਰਣ ਦੇ ਉੱਚੇ ਤੇ ਸੁਭਾਅ ਦੇ ਮਿੱਠੇ ਸਨ, ਉੱਥੇ ਇੱਕ ਚੰਗੇ ਘੋੜ ਸਵਾਰ, ਤਲਵਾਰੀਏ ਤੇ ਤੀਰ ਅੰਦਾਜ਼ ਵੀ ਸਨ। ਬਾਬਾ ਤਾਰਾ ਸਿੰਘ ਜੀ ਆਪ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜੀ ਮਹਿਮਾਂ ਵਿੱਚ ਅੱਗੇ ਹੋ ਕੇ ਲੜਦੇ ਰਹੇ। ਬਾਬਾ ਤਾਰਾ ਸਿੰਘ ਜੀ ਨੇ ਪਿੰਡ ਵਾਂ ਵਿੱਚ ਆਪਣਾ ਡੇਰਾ ਬਣਾਇਆ ਹੋਇਆ ਸੀ, ਜਿੱਥੇ ਥੱਕੇ ਟੁੱਟੇ ਸਿੰਘ ਆ ਕੇ ਪ੍ਰਸ਼ਾਦਾ ਛਕਦੇ ਤੇ ਆਰਾਮ ਕਰਦੇ ਸਨ। ਬਾਬਾ ਜੀ ਦਾ ਇੰਨਾ ਪ੍ਰਤਾਪ ਸੀ ਕਿ ਸਭ ਹਿੰਦੂ ਮੁਸਲਮਾਨ ਆਪ ਜੀ ਦਾ ਆਦਰ ਕਰਿਆ ਕਰਦੇ ਸਨ।

ਪਿੰਡ ਨਸ਼ਹਿਰ ਦਾ ਚੌਧਰੀ ਸਾਹਿਬ ਰਾਏ ਬੜਾ ਹੰਕਾਰੀ ਤੇ ਅਤਿਆਚਾਰੀ ਸੀ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਛਹਿ ਕਰਕੇ ਉਸ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੀਆਂ ਘੋੜੀਆਂ ਗਰੀਬ ਕਿਰਤੀਆਂ ਦੇ ਖੇਤਾਂ ਵਿੱਚ ਚਰਨ ਲਈ ਖੁੱਲੀਆਂ ਛੱਡ ਦਿੰਦਾ। ਇਸ ਗਰੀਬ ਮਾਰ ਤੇ ਜ਼ੁਲਮ ਨੂੰ ਸਹਿਣ ਨਾ ਕਰਦੇ ਹੋਏ ਪੜਾਣਾ ਪਿੰਡ ਦੇ ਸਰਦਾਰ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਨੇ ਸਾਹਿਬ ਰਾਏ ਨੂੰ ਬੇਨਤੀ ਕੀਤੀ, ਚੌਧਰੀ ਜੀ ਤੁਸੀਂ ਆਪਣੀਆਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰੋ, ਇਹ ਖੁੱਲੀਆਂ ਫਿਰਦੀਆਂ ਫਸਲ ਖਰਾਬ ਕਰ ਦਿੰਦੀਆਂ ਨੇ। ਸਾਹਿਬ ਰਾਏ ਨੇ ਚੌਧਰ ਪੁਣੇ ਦੇ ਰੋਹਬ ਨਾਲ ਕਿਹਾ, ਸਿੱਖੋ ਜੇ ਮੇਰੀਆਂ ਘੋੜੀਆਂ ਬਣਵਾਉਣੀਆਂ ਨੇ ਤਾਂ ਮੇਰੀ ਇੱਕ ਰਾਏ ਮੰਨਣੀ ਪਵੇਗੀ। ਸਿੱਖਾਂ ਨੇ ਪੁੱਛਿਆ, ਦੱਸੋ ਤੁਹਾਡੀਆਂ ਘੋੜੀਆਂ ਕਿੱਦਾਂ ਬਚ ਸਕਦੀਆਂ ਨੇ? ਤਾਂ ਚੌਧਰੀ ਨੇ ਕਿਹਾ, ਇੱਕ ਨਾਈ ਸੱਦ ਲੈਂਦੇ ਹਾਂ, ਤੁਹਾਡੇ ਕੇਸ ਕਟਾ ਕੇ ਕੇਸਾਂ ਦੇ ਰਸਤੇ ਵੱਟ ਕੇ ਫਿਰ ਉਹਨਾਂ ਰਸਿਆਂ ਦੇ ਨਾਲ ਮੇਰੀਆਂ ਘੋੜੀਆਂ ਬਚ ਸਕਦੀਆਂ ਨੇ। ਹੰਕਾਰੀ ਸਾਹਿਬ ਰਾਏ ਜੋ ਕੁਛ ਸਿੰਘਾਂ ਨੂੰ ਕਹਿ ਰਿਹਾ ਹੈ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਜਾਂ

ਵਿੱਚ ਸੂਬੇਦਾਰ ਜ਼ਕਰੀਆ ਖਾਨ ਦਾ ਚੌਧਰੀ ਸਾਹਿਬ ਰਾਏ ਨੂੰ ਇਹ ਆਦੇਸ਼ ਸੀ ਕਿ ਸਿੱਖਾਂ ਨੂੰ ਖਤਮ ਕਰ ਦਿਓ ਕਿਉਂਕਿ ਇਹ ਗਰੀਬਾਂ ਦੀ ਮਦਦ ਕਰਦੇ ਨੇ। ਇਸ ਲਈ ਸਾਹਿਬ ਰਾਏ ਨੇ ਆਪਣੀਆਂ ਘੋੜੀਆਂ ਗਰੀਬ ਸਿਰਤੀਆਂ ਦੇ ਖੇਤਾਂ ਵਿੱਚ ਖੁੱਲੀਆਂ ਛੱਡ ਛੱਡ ਕੇ ਗਰੀਬਾਂ ਨੂੰ ਤੰਗ ਕਰਨ ਦਾ ਬਹਾਨਾ ਲੱਭ ਲਿਆ। ਉਹ ਜਾਣਦਾ ਸੀ ਕਿ ਸਿੱਖ ਗਰੀਬ ਮਾਰ ਸਹਿਣ ਨਹੀਂ ਕਰ ਸਕਦੇ। ਸਿੱਖ ਭੜਕਣਗੇ ਤੇ ਗਰੀਬਾਂ ਦੀ ਮਦਦ ਲਈ ਜਦੋਂ ਸਾਹਮਣੇ ਆਉਣਗੇ ਤਾਂ ਮੈਂ ਇਹਨਾਂ ਤੇ ਹੱਲਾ ਬੋਲ ਕੇ ਆਪਣੇ ਇਲਾਕੇ ਚੋਂ ਸਿੱਖੀ ਖਤਮ ਕਰਕੇ ਸੂਬੇਦਾਰ ਲਾਹੌਰ ਤੋਂ ਇਨਾਮ ਹਾਸਲ ਕਰਾਂਗਾ। ਇਸੇ ਨੀਅਤ ਨਾਲ ਉਸ ਨੇ ਸਿੰਘਾਂ ਨੂੰ ਅਜਿਹੇ ਮੰਦੇ ਬੋਲ ਕਹੇ। ਇਹ ਬੋਲੀ ਸਿੰਘਾਂ ਦੇ ਸੀਨੇ ਚੀਰ ਗਈ। ਜਿਵੇਂ ਕਹਿੰਦੇ ਨੇ ਲੱਕੜ ਨੂੰ ਫਾਨਾ ਤੇ ਸੂਰਮੇ ਨੂੰ ਤਾਨਾ ਚੀਰ ਕੇ ਲੰਘ ਜਾਂਦਾ ਹੈ। ਸਿੰਘ ਪਿੱਛੇ ਮੁੜੇ ਤੇ ਪਿੰਡ ਆ ਕੇ ਸਲਾਹ ਕੀਤੀ ਤੇ ਭੁੱਸੇ ਪਿੰਡ ਦੇ ਸਰਦਾਰ ਬਘੇਲ ਸਿੰਘ ਤੇ ਹੋਰ ਪਤਵੰਤੇ ਸਿੰਘਾਂ ਕੋਲ ਜਾ ਫਰਿਆਦੀ ਹੋਈ। ਸਿੰਘਾਂ ਨੇ ਚੌਧਰੀ ਸਾਹਿਬ ਰਾਏ ਦੀ ਵਧੀਕੀ ਜਿਸ ਤਰ੍ਹਾਂ ਦੱਸੀ ਉਹਨਾਂ ਬੋਲਾਂ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਵੇਖ

ਗੱਲ ਨੂੰ ਸਿੰਘਾਂ ਨੇ ਧੀਰਜ ਨਾਲ ਵਿਚਾਰਿਆ ਤੇ ਇਸ ਨਤੀਜੇ ਤੇ ਪਹੁੰਚੇ ਕਿ ਸਭ ਕਲੇਸ਼ ਦੀ ਜੜ ਘੋੜੀਆਂ ਹੀ ਨੇ, ਕਿਉਂ ਨਾ ਇਸ ਜੜ ਨੂੰ ਹੀ ਮੁਕਾ ਦਿੱਤਾ ਜਾਵੇ। ਆਪਣੀ ਉਲੀਕੀ ਹੋਈ ਵਿਉਂਤ ਅਨੁਸਾਰ ਸਿੰਘਾਂ ਨੇ ਘੋੜੀਆਂ ਹੱਕ ਕੇ ਮਾਲਵੇ ਵੱਲ ਨੂੰ ਕੱਢ ਦਿੱਤੀਆਂ। ਘੋੜੀਆਂ ਅਵਾਰਾ ਫਿਰਦੀਆਂ ਦੇਖ ਕੇ ਸਰਦਾਰ ਲਖਮੀਰ ਸਿੰਘ ਨੇ ਇਹ ਘੋੜੀਆਂ ਸਰਦਾਰ ਆਲਾ ਸਿੰਘ ਜੀ ਦੇ ਸਪੁਰਦ ਕਰ ਦਿੱਤੀਆਂ ਤੇ ਸਰਦਾਰ ਸਾਹਿਬ ਨੇ ਜੋ ਮਾਇਆ ਦਿੱਤੀ ਸਿੰਘਾਂ ਨੇ ਭਾਈ ਤਾਰਾ ਸਿੰਘ ਜੀ ਵਾਹ ਵਾਲਿਆਂ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਪਾ ਦਿੱਤੀ। ਸਿੰਘ ਜਾਣ ਗਏ ਕਿ ਇਹ ਗੱਲ ਬਹੁਤ ਵਧਣੀ ਹੈ, ਸੋ ਸਾਰੇ ਸਿੰਘ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਵਿੱਚ ਆਣ ਇਕੱਠੇ ਹੋਏ। ਚੌਧਰੀ ਸਾਹਿਬ ਰਾਏ ਵੀ ਬਾਬਾ ਜੀ ਦੇ ਡੇਰੇ ਆ ਧਮਕਿਆ। ਉਹ ਆਪਣੀ ਚੌਦਾਂ ਦੇ ਨਸ਼ੇ ਵਿੱਚ ਇੰਨਾ ਮਸਤ ਸੀ ਕਿ ਗੁਰਮੁਖ ਪਿਆਰੇ ਬਾਬਾ ਤਾਰਾ ਸਿੰਘ ਜੀ ਦੇ ਸਾਹਮਣੇ ਜੋ ਮੂੰਹ ਆਇਆ ਬਿਨਾਂ ਵਿਚਾਰੇ ਕਹੀ ਗਿਆ। ਬਾਬਾ ਤਾਰਾ ਸਿੰਘ ਜੀ ਨੂੰ ਕਹਿਣ ਲੱਗਾ ਸਾਹਿਬ ਰਾਏ ਬੋਲ ਦਾ ਕਬੋਲ, ਬੋਲ ਮੱਤਾ ਹੰਕਾਰ ਦਾ ਧਾੜ ਵੀ ਲੁਟੇਰੇ ਕੋਲ ਰੱਖਦਾ ਹਮੇਸ਼ ਸਿੰਘਾ ਮਾਰਦਾ ਡਾਕੇ ਸਰਕਾਰ ਦਾ ਦੇ ਦੇ ਮੇਰੇ ਚੋਰ ਹੱਥੀ ਹੋਵੇਗਾ ਖੁਆਰ, ਨਹੀਂ ਤਾਂ ਛੱਡੋ ਨਾ ਨਿਸ਼ਾਨ ਬਾਕੀ ਤੇਰੇ ਘਰ ਬਾਰ ਦਾ। ਓਨਾ ਚਿਰ ਪੈਂਦੀ ਨਹੀਂ ਕਲੇਜੇ ਠੰਡ ਤਾਰਾ ਸਿੰਘਾ ਜਿੰਨਾ ਚਿਰ ਸਿੱਖ ਫੜ ਹੱਥੀ ਨਹੀਂ ਮਾਰਦਾ। ਬਾਬਾ ਜੀ ਨੇ ਬੜੇ ਧੀਰਜ ਨਾਲ ਕਿਹਾ, ਚੌਧਰੀ ਸਾਹਿਬ ਗੁਰਸਿੱਖਾਂ ਦੇ ਚਲਾਈ ਡੇਰੇ ਵਿੱਚ ਚੋਰਾਂ ਦਾ ਕੀ ਕੰਮ? ਚੌਧਰੀ ਜ਼ੁਲਮ ਤੋਂ ਆਪ ਕਰਦਾ ਹੈ ਤੇ ਸਿੰਘ ਇੱਥੇ ਲੱਭਣ ਆਉਂਦਾ ਹੈ। ਬਾਕੀ ਰਹੀ ਗੱਲ ਧਮਕੀਆਂ ਦੀ, ਇਹ ਸਿੱਖਾਂ ਨੂੰ ਡਰਾ ਨਹੀਂ ਸਕਦੀਆਂ। ਹੰਕਾਰ ਵਿੱਚ ਮਤਿਆ ਚੌਧਰੀ ਸਾਹਿਬ ਰਾਏ ਬਾਬਾ ਤਾਰਾ ਸਿੰਘ ਜੀ ਨੂੰ ਜੋ ਕੁਝ ਕਹਿ ਰਿਹਾ ਤੇ ਬਾਬਾ ਜੀ ਅੱਗੋਂ ਜਿਸ ਤਰ੍ਹਾਂ ਜਵਾਬ ਦੇ ਰਹੇ ਨੇ ਉਹਨਾਂ ਸਵਾਲਾਂ ਜਵਾਬਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ।

ਜ਼ਕਰੀਆ ਖਾਨ ਸਿੰਘਾਂ ਦੇ ਵੱਡੇ ਵੈਰੀਆਂ ਵਿੱਚੋਂ ਸੀ। ਜ਼ਾਫਰ ਬੇਗ ਦਾ ਰੋਣਾ ਕੁਰਲਾਉਣਾ ਸੁਣ ਕੇ ਜ਼ਕਰੀਆ ਖਾਨ ਨੂੰ ਅੱਗ ਲੱਗ ਉੱਠੀ। ਉਸ ਨੇ ਆਪਣੇ ਆਲਾ ਅਫਸਰ ਮੋਮਨ ਖਾਨ ਨੂੰ 2000 ਸਿਪਾਹੀ ਦੇ ਕੇ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। ਇਧਰ ਜਦੋਂ ਡੇਰੇ ਖਬਰ ਪੁੱਜੀ ਤਾਂ ਖਿੱਚ ਕੇ ਲਕੀਰ ਤਾਰਾ ਸਿੰਘ ਲਲਕਾਰ ਕਹਿੰਦੇ, ਉਹ ਅੱਗੇ ਆਵੇ ਜਿਹਨੂੰ ਮੌਤ ਪ੍ਰਵਾਨ ਹੈ, ਹੋਵਣਾ ਸ਼ਹੀਦ ਜਿੰਦ ਜਿੰਨੇ, ਉਹ ਰਹਿਮੈਦਾਨ ਵਿੱਚ ਨੱਸ ਜਾਵੇ ਹੁਣੇ ਹੀ, ਪਿਆਰੀ ਜਿਹਨੂੰ ਜਾਨ ਹੈ, ਖੰਡੇ ਨਾਲੋਂ ਤਿੱਖੀ ਤਿੱਖੀ ਅੱਜ ਪਤਾ ਲੱਗਣੀ ਏ, ਖੰਡੇ ਨਾਲੋਂ ਤਿੱਖੀ ਤਿੱਖੀ ਅੱਜ ਪਤਾ ਲੱਗਣੀ ਏ, ਵਾਂਗ ਚਮਕਾਰ ਅੱਜ ਸਾਡਾ ਇਮਤਿਹਾਨ ਹੈ, ਦਿਲ ਵਿੱਚ ਵਸਦਾ ਅਜੀਤ ਸਿੰਘ ਖਾਲਸਾ ਜੀ, ਜਿਹਦੇ ਨਾਮ ਉੱਤੋਂ ਸਦਾ ਸਿੱਖ ਕੁਰਬਾਨ ਹੈ। ਬਾਬਾ ਜੀ ਦੇ ਇਹ ਵਾਕ ਸੁਣ ਕੇ ਸਾਰੇ ਸਿੰਘ ਮਰਨ ਮਾਰਨ ਲਈ ਤਿਆਰ ਹੋ ਗਏ। ਸਿੰਘਾਂ ਦੀ ਗਿਣਤੀ ਕੇਵਲ 52 ਸੀ ਤੇ ਉਧਰ ਮੋਮਨ ਖਾਨ ਨੇ ਇਹ ਸਲਾਹ ਕੀਤੀ ਕਿ ਤੜਕੇ ਸੁੱਤੇ ਹੋਏ ਸਿੰਘਾਂ ਨੂੰ ਜਾ ਦਵਾਈਏ। ਉਹ ਆਪਣੀ ਸੋਚੀ ਹੋਈ ਵਿਉਂਤ ਅਨੁਸਾਰ ਫੌਜ ਲੈ ਕੇ ਚੁੱਪ ਚਾਪ ਅੱਗੇ ਵਧਿਆ। ਉਹਦਾ ਭੁਲੇਖਾ ਛੇਤੀ ਹੀ ਦੂਰ ਹੋ ਗਿਆ ਜਦੋਂ 52 ਸਿੰਘਾਂ ਨੇ ਮੋਰਚਿਆਂ ਵਿੱਚੋਂ ਗੋਲੀਆਂ ਚਲਾਈਆਂ। ਅੰਧਾ ਧੁੰਦ ਲੜਾਈ ਸ਼ੁਰੂ ਹੋ ਗਈ ਤੇ ਮੈਂ ਦੋਨੇ ਜੰਗ ਵਿੱਚ ਲੋਹੇ ਨਾਲ ਲੋਹਾ ਹੈ।

ਚੁਫੇਰੇ ਅੱਗ ਵਰ ਰਹੀ ਸੀ। ਸਿੱਖਾਂ ਦੇ ਥੱਲੇ ਨੇ ਮੁਸਲਮਾਨੀ ਫੌਜ ਵਿੱਚ ਭਾਜੜ ਪਾ ਦਿੱਤੀ। ਇਹ ਵੇਖ ਕੇ ਮੋਮਨ ਖਾਨ ਵੀ ਘਬਰਾ ਗਿਆ। ਉਹ ਵੇਖ ਰਿਹਾ ਸੀ ਕਿ ਬਾਬਾ ਤਾਰਾ ਸਿੰਘ ਜੀ ਜਿਸ ਪਾਸੇ ਵੱਲ ਵੀ ਹੱਲਾ ਕਰਕੇ ਪੈਂਦੇ ਨੇ ਉਸੇ ਪਾਸੇ ਲੋਥਾਂ ਦੇ ਢੇਰ ਲੱਗਦੇ ਜਾਂਦੇ ਨੇ। ਮੋਮਨ ਖਾਨ ਨੇ ਤੱਕੀ ਬੇਗ ਨੂੰ ਹੁਕਮ ਕੀਤਾ ਕਿ ਉਹ ਅੱਗੇ ਵੱਧ ਕੇ ਬਾਬਾ ਤਾਰਾ ਸਿੰਘ ਜੀ ਦਾ ਟਾਕਰਾ ਕਰੇ। ਤੱਕੀ ਬੇਗ ਬੜਾ ਮੰਨਿਆ ਪਰ ਮੰਨਿਆ ਤੀਰ ਅੰਦਾਜ਼ ਸੀ। ਉਸ ਨੇ ਯਾ ਅਲੀ ਦਾ ਨਾਰਾ ਲਾ ਕੇ ਬਾਬਾ ਜੀ ਦੇ

ਕਿਹਾ ਤੇ ਉਸਦੇ ਮੂੰਹ ਵਿੱਚੋਂ ਫੁਹਾਰੇ ਵਾਂਗ ਖੂਨ ਵਹਿ ਤੁਰਿਆ। ਉਸਨੇ ਆਪਣਾ ਹਾਥੀ ਪਿਛਾਂ ਨੂੰ ਮੋੜਿਆ ਤੇ ਜਾਨ ਬਚਾਉਣ ਦੀ ਕੀਤੀ। ਤੱਕੀ ਬੇਗ ਨੂੰ ਆਉਂਦੇ ਵੇਖ ਕੇ ਮੋਮਰ ਖਾਨ ਨੇ ਤਾਨੇ ਨਾਲ ਕਿਹਾ, ਖਾਨ ਸਾਹਿਬ ਆਹ ਪਾਨ ਦਾ ਬੀੜਾ ਚੂਪ ਰਹੇ ਹੋ। ਕ੍ਰੋਧ ਨਾਲ ਛੜੇ ਬਲੇ ਤੱਕੀ ਬੇਗ ਨੇ ਅੱਗੋਂ ਜਵਾਬ ਦਿੱਤਾ, ਹਾਂਜੀ ਸਰਦਾਰ ਤਾਰਾ ਸਿੰਘ ਅੱਗੇ ਪਾਨ ਦੇ ਬੀੜੇ ਵੰਡ ਰਿਹਾ ਹੈ। ਅੰਦਰ ਗੈਰਤ ਜਾਂ ਮਰਦਾਨਗੀ ਹੈ ਤਾਂ ਅੱਗੇ ਵੱਧ ਕੇ ਆਪ ਵੀ ਪਾਨਾਂ ਦਾ ਬੀੜਾ ਲੈ ਆਵੋ। ਇਹ ਕਹਿੰਦੇ ਤੱਕੀ ਬੇਗ ਬੇਹੋਸ਼ ਹੋ ਕੇ ਡਿੱਗ ਪਿਆ ਤੇ ਤੜਪ ਤੜਪ ਕੇ ਜਾਨ ਦੇ ਦਿੱਤੀ। ਇਹ ਵੇਖ ਕੇ ਮੋਮਰ ਖਾਨ ਨੂੰ ਬੜਾ ਗੁੱਸਾ ਆਇਆ ਤੇ ਉਸ ਨੇ ਸਾਰੀ ਫੌਜ ਨੂੰ ਇੱਕੋ ਵਾਰ ਹੀ ਸਿੰਘਾਂ ਤੇ ਹੱਲਾ ਬੋਲਣ ਦਾ ਹੁਕਮ ਦੇ ਦਿੱਤਾ ਤੇ ਮੁੱਠੀ ਭਰ ਸਿੰਘਾਂ ਤੇ ਹਜ਼ਾਰਾਂ ਵੈਰੀ ਬਘਿਆੜਾਂ ਵਾਂਗ ਟੁੱਟ ਕੇ

ਨੱਕ ਸਫਰੀ ਤਸੀਹੇ ਸਾਨੂੰ ਸਹਿਣ ਦੇ, ਸਾਨੂੰ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਦੇ। ਨੱਕ ਸਫਰੀ ਤਸੀਹੇ ਸਾਨੂੰ ਸਹਿਣ ਦੇ, ਸਾਨੂੰ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਦੇ। ਤੁਸੀਂ ਆਖਿਓ ਨਾ ਪਿਤਾ ਦਸਮੇਸ਼ ਨੂੰ ਕਿਸ ਹਾਲ ਚ ਗੁਜਰੀ, ਮਾਤ ਹੈ ਲਾੜੀ ਮੌਤ ਨਾ ਸਵੇਰੇ।

ਸਤਿਗੁਰ ਦੇ ਚਿਹਰੇ ਵੱਲ ਤੱਕੀ ਜਾ ਰਹੇ ਨੇ। ਮਹਾਰਾਜ ਐਡੀ ਵੱਡੀ ਗਲਤੀ, ਐਡੀ ਵੱਡੀ ਭੁੱਲ, ਆਪ ਜੀ ਪੈਦਲ ਤੇ ਮੈਂ ਘੋੜੀ ਤੇ ਸਵਾਰ ਪਹਿਲੀ ਵਾਰੀ ਆਇਆ, ਪਰ ਇਸ ਗੱਲ ਨੇ ਮਨ ਮੋਹ ਲਿਆ। ਇਹੋ ਜਿਹਾ ਗੁਰੂ ਜਿਹਨੂੰ ਕਰੋੜਾਂ ਦੁਨੀਆ ਮੱਥਾ ਟੇਕਦੀ ਹੈ, ਵੱਡੇ ਵੱਡੇ ਸਿੱਧ ਜਿਹਦੇ ਅੱਗੇ ਝੁਕਦੇ ਆ, ਤੇ ਮੇਰੇ ਅੱਗੇ ਪੈਦਲ ਚੱਲ ਕੇ ਆਏ ਨੇ। ਸੱਚੇ ਪਾਤਸ਼ਾਹ ਦੇ ਦੀਦਾਰ ਕਰ ਰਹੇ ਨੇ ਤੇ ਭਾਈ ਲਹਿਣਾ ਜੀ ਵੈਰਾਗ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਨਾਂ ਕੀ? ਕਹਿੰਦੇ ਲੈਣਾ। ਲੈਣਾ? ਕਹਿੰਦੇ ਤੂੰ ਲੈਣਾ ਫਿਰ ਅਸੀਂ ਤੇਰਾ ਦੇਣਾ। ਲੈਣ ਵਾਲੇ ਤੇ ਫਿਰ ਘੋੜੀਆਂ ਤੇ ਚੜ੍ਹ ਕੇ ਆਉਂਦੇ। ਜਿਹਨੇ ਕਿਸੇ ਤੋਂ ਕੁਝ ਲੈਣਾ ਹੋਵੇ ਕਰਜ਼ਾ, ਉਹ ਤੇ ਫਿਰ ਘੋੜੀਆਂ ਤੇ ਚੜ੍ਹ ਕੇ ਆਏਗਾ। ਜਿਹਨੇ ਦੇਣਾ ਹੋਵੇ ਕਿਸੇ ਦਾ, ਉਹਨੂੰ ਫਿਰ ਨਿਮਰਤਾ ਚ ਹੀ ਰਹਿਣਾ ਪੈਂਦਾ, ਰੋਹਬ ਥੋੜਾ ਮਾਰ ਸਕਦਾ, ਉੱਥੇ ਆਕੜ ਥੋੜਾ। ਤੂੰ ਭਾਈ ਲੈਣਾ, ਅਸੀਂ ਤੈਨੂੰ ਲੈਣਾ। ਸੱਚੇ ਪਾਤਸ਼ਾਹ ਦੇ ਬਚਨ ਸੁਣੇ ਮਿੱਠੇ ਮਿੱਠੇ, ਜਿੱਤ ਲਿਆ। ਅੱਗੇ ਸਿੱਖ ਨੇ ਜਿੱਤ ਲਿਆ, ਅੱਜ ਗੁਰੂ ਨੇ ਸਾਰੀ ਕਸਰ ਕੱਢ ਦਿੱਤੀ। ਉਹ ਤੇ ਪਹਿਲਾਂ ਹੀ ਪਿਆਰ ਤੇ ਅੰਦਰ ਜਾਗ ਪਿਆ ਸੀ, ਅੰਦਰ ਉਹ ਚੰਗਿਆਰੀ ਚੰਗਿਆਰੀ ਚੰਗਾਰੀ ਤੇ ਹੈ ਸੀ, ਪਰ ਅੱਜ ਬਖਸ਼ਿਸ਼ ਹੋ ਗਈ। ਇਸੇ ਕਰਕੇ ਸਾਨੂੰ ਵੀ ਮਹਾਰਾਜ ਦਾ ਹੁਕਮ ਹੈ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਨਫ਼ਰਤ ਨਾਲ ਨਹੀਂ,

0: ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸੋਹਣੇ।

साथी अज्ञान का सब दुख के साथी अज्ञान का

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Taluk Mahalla Panywa Nadi Tarandari Menda Khojna Khumbai Manj Mohabbat Te

ਅੰਦਣਿਆ ਦੁਰਮਤ ਵੰਨੈ ਮਿੱਤਰ ਆ ਸਾਡੜੇ ਸੇਈ ਹਾਂ ਟੁਨੇ ਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆ ਭਗਤਾਂ ਡਿੱਠਿਆ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀ।

ਸਾ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਵਡਾਨੜੈ ਹੁੰਮਸ ਧੁੰਮਸ ਕੂਕਾਂ ਪੰਜਾਂ ਰਾਹੀ ਤਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ।

ਲੀਲਾ ਪਰਵਾਨ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਤੇਟਿਆ ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪਿਆ ਜਾਪ ਜੇ ਮੁਖੋਂ ਬੋਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਤੇ ਬਹੁੜ ਨਾ ਖੋਟਿਆ ਸਲੋਕ ਮਹੱਲਾ ਪੰਜਵਾਂ ਵਿਛੋਹੇ ਜੰਬੂਰ ਹਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਲੰਨ ਨਾਨਕ ਸੁਖ ਸੰਭੂਹ ਸੱਚ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀ ਹੈ ਈਂਦਣ ਰੱਖੈ ਭਾਏ ਨਾਨਕ ਸੋ ਸਹੁ ਆਹੇ ਜਾ ਕੈ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਧ ਧੁਰੇ ਬਿਸਮ ਭਏ ਬਿਸਮਾਦ।

ਧਾਰ ਪਾਈਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੋਂ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲ ਬਲਾਪ ਨੱਥੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਆਂ ਨੇ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲਯਨ ਛਡਾਏ ਬੰਧਨ ਸਗਲ ਕਾਪ ਤਿਸਨ ਬੁੱਝੀ ਆਸ ਪੁੰਨੀ ਮਨ ਸੰਤੋਖ ਤਰਾਪ।

ਤੋ ਸਤਿਗੁਰ ਧਨ ਧਨ ਜਿਨ ਭਰਮ ਗਲ ਤੋੜਿਆ ਤੋ ਸਤਿਗੁਰ ਵਾਹ ਵਾਹ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਅਖੁੱਟ।

ਨਾ ਜਾਏ। ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਭੇਵ। ਸਲੋਕ ਮਹੱਲਾ ਪੰਜਵਾਂ। ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ। ਨਾਨਕ ਉਤਰੀ ਚਿੰਤ ਮਹੱਲਾ ਪੰਜਵਾਂ। ਸੁਭ ਚਿੰਤਨ ਗੋਬਿੰਦ ਰਮਣ, ਨਿਰਮਲ ਸਾਧੂ ਸੰਗ। ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ ਪੌੜੀ। ਤੇਰਾ ਕੀਤਾ ਹੋਏ ਤਾਂ ਕਾਹੇ ਦਰਪੀਐ, ਜਿਸ ਮਿਲ ਜਪੀਐ ਨਾਉ ਤਿਸ ਜੀਓ ਅਰਪੀਐ। ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ, ਤਿਸਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ। ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰਾ, ਸੋ ਭਗਤਾਂ ਮਨ ਬੁੱਠਾ ਸੱਚ ਸਮਾਹਰਾ। ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ, ਸਿਰ ਸਭਨਾ ਸਮਰੱਥ ਨਦਰ ਨਿਹਾਲਿਆ। ਸਲੋਕ ਮਹੱਲਾ ਪੰਜਵਾਂ। ਕਾਮ ਕ੍ਰੋਧ ਮਦ ਲੋਭ ਮੋਹ, ਦੁਸ਼ਟ ਵਾਸਨਾ ਨਿਵਾਰ, ਰਾਖ ਲਿਓ ਪ੍ਰਭ ਆਪਣੇ। ਨਾਨਕ ਸਦ ਬਲਿਹਾਰ ਮਹੱਲਾ ਪੰਜਵਾਂ। ਖਾਂਦਿਆਂ ਖਾਂਦਿਆਂ ਮੋਹ ਘੱਠਾ, ਪੈ ਨਾਂਦਿਆਂ ਸਭ ਅੰਗ। ਨਾਨਕ ਤ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ।

ਗੁਰਮਤਿ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ ਜੋ ਤੇਰੇ ਰੰਗ ਰਤੇ ਤੇ ਜੋਨ ਨਾ ਜੋਵਣਾ।

ਤਾਕ ਨਾਨਕ ਦੁਨੀਆ ਸੰਗ ਗੁਦਾਰਿਆ ਫਾਕਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵਨਦਿਆਂ ਹਰ ਚੇਤਿਆ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹੱਲਾ ਪੰਜਵਾਂ ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾਂ ਸੰਗ ਅਪਾਰ ਅੰਨ ਦਿਨ ਹਰ ਗੁਣ ਰਵੈ

ਤਿਨ ਦੌਲਤ ਬਨ ਮਹੀਆ ਅਜਹੋ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੂ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾਭ੍ਰਮ ਬੂਡੋ ਅਨਕ ਜੋਨ ਭਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹੋ ਅਵਸਰ ਕੱਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ ਗਤ ਬਿਨ ਰੈਨ ਬਿਹਈ ਹੈ ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਧੁਨੇ ਪਛਤਈ ਹੈ।

ਵਿਚਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਸਾਰਿਓ ਮਾਇਆ ਬੰਦ ਕਾਤੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀ ਕਰਨ ਕਰਾਮ ਨਹਾਰ ਸਵਾਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ।

0: ਆ ਕਿਲ ਬਿਖ ਕੋਟ ਦੁਖ ਰੋਗਾ ਪ੍ਰਭ ਦਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ ਹਰ ਹਰ ਗਾਇਆ ਨਾਨਕ ਗੁਰ ਚਰਨ ਪਰਾਤੇ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਤੁਰਕੀ ਬਾਣੀ ਅਕਾਲੀ ਬਾਣੀ ਸੱਚੀ ਬਾਣੀ ਸਰਬ ਸਾਂਝੀ ਬਾਣੀ ਲੋਕ ਪ੍ਰਲੋਕ ਨੂੰ ਸੁਹੇਲਾ ਕਰਨ ਵਾਲੀ ਬਾਣੀ ਜਿਸ ਬਾਣੀ ਦਾ ਸਤਿਗੁਰਾਂ ਨੇ ਸਾਡੇ ਕਲਿਆਣ ਵਾਸਤੇ ਸੰਸਾਰ ਦੇ ਭਲੇ ਵਾਸਤੇ ਹੁਕਮਨਾਮਾ ਬਖਸ਼ਿਆ ਹੈ ਉਹ ਹੁਕਮਨਾਮਾ ਸਤਿਗੁਰਾਂ ਦੀ ਬਾਣੀ ਦੁਆਰਾ ਜੋ ਪ੍ਰਾਪਤ ਹੋਇਆ ਹੈ ਅਦਬ ਸਤਿਕਾਰ ਸ਼ਰਧਾ ਨਾਲ ਬੈਠ ਕੇ ਸਤਿਗੁਰਾਂ ਦਾ ਹੁਕਮ ਸੁਣੀਏ ਹੁਕਮ ਤੇ ਵਿਚਾਰ ਕਰੀਏ ਵਿਚਾਰ ਕਰਕੇ ਸਤਿਗੁਰ ਦੇ ਹੁਕਮ ਤੇ ਚੱਲਣ ਦੀ ਕੋਸ਼ਿਸ਼ ਕਰੀਏ ਸਤਿਗੁਰਾਂ ਦੇ ਬਚਨਾਂ ਨੂੰ ਹਿਰਦੇ ਵਸਾਈਏ

ਵਿੱਚ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਪ੍ਰਤੱਖ ਹਰ, ਉਹ ਜੈ ਸ੍ਰੀ ਰਾਗ ਵਿੱਚ ਪਵਿੱਤਰ ਰਸਨਾ ਤੋਂ ਧੁਰਪੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਬਾਣੀ ਸਾਨੂੰ ਬਖਸ਼ਿਸ਼ ਕਰਦੇ ਨੇ ਰਾਗੀ ਸਿੰਘਾਂ ਵਾਸਤੇ, ਜਿਨ੍ਹਾਂ ਨੇ ਬਾਣੀ ਗਾਉਣੀ ਹੈ ਉਹਨਾਂ ਵਾਸਤੇ ਹੁਕਮ ਹੈ ਕਿ ਇਸ ਸ਼ਬਦ ਨੂੰ ਤਿੰਨ ਤਾਰ ਵਿੱਚ ਤੀਸਰੇ ਘਰ ਵਿੱਚ ਗਾਉਣਾ। ਘਰ ਤੀਜਾ ਰਾਗ ਦੇ ਤਾਰ ਨੇ, ਇੱਕ ਤਾਰ, ਤਿੰਨ ਤਾਰ, ਪੰਜ ਤਾਰ। ਤੀਜੇ ਘਰ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਤ ਚਿਤ ਆਨੰਦ ਸਤ ਸੁਹਾਣ ਸਦਾ ਮਨ ਚਾਓ ਸਤਿਅਮ ਸ਼ਿਵਮੰਗ ਸੁੰਦਰਮ, ਉਹ ਇੱਕ ਹੈ। ਓਮ ਕਹੀਏ ਸਾਰਿਆਂ ਦਾ ਪ੍ਰਕਾਸ਼ਕ ਪ੍ਰਕਾਸ਼ਵਾਨ ਹੈ, ਤੇ ਮਿਲਦਾ ਕਿਵੇਂ? ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਸਵਾਲ ਤੋਂ ਇਹ ਸ਼ਬਦ ਸ਼ੁਰੂ ਕਰਦੇ ਨੇ। ਇਹ ਕੁਐਸਚਨ ਹੈ, ਸਵਾਲ ਹੈ, ਪੁੱਛ ਹੈ। ਉਸ ਪੁੱਛ ਨੂੰ ਅਸੀਂ ਤਿੰਨ ਤਰ੍ਹਾਂ ਦੇ ਨਾਲ ਸਤਿਗੁਰਾਂ ਦੀ ਬਾਣੀ ਨੂੰ ਵਿਚਾਰ ਅਧੀਨ ਕਰਾਂਗੇ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਸ਼ਬਦ ਇਕੱਠਾ ਪੜਾਂਗੇ, ਜਾਣੈ ਅਗਲੀ ਤੁਕ ਨਾਲ ਲਾਵਾਂਗੇ, ਤਾਂ ਸਵਾਲ ਇਹ ਪੈਦਾ ਹੋਵੇਗਾ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਉਹ ਜਾਣਦਾ ਕਿ ਇਸ ਸੰਸਾਰ ਵਿੱਚ ਮਿੱਤਰ ਕੌਣ ਹੈ? ਕੋਈ ਜਾਣੈ ਕਵਨ ਇਹਾਂ ਜਗ ਮੀਤ। ਦੂਜਾ ਵਚਨ ਕਿ ਭਾਈ ਕੋਈ ਐਸਾ ਪੁਰਖ ਰੱਬ ਦਾ ਪਿਆਰਾ ਜਿਹੜਾ ਕੋਸ਼ਿਸ਼ ਕਰੇ ਜਾਣਨ ਦੀ ਕਿ ਇਸ ਜਗ ਵਿੱਚ ਮੇਰਾ ਮਿੱਤਰ ਕੌਣ ਹੈ। ਤੀਸਰਾ ਪਾਠ ਕੋਈ ਨਾਲ ਜਾਣੈ ਇਕੱਠਾ ਕਰੀਏ, ਕੋਈ ਜਾਣੈ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਅਰਬਾਂ ਖਰਬਾਂ ਲੋਕ ਵੱਸਦੇ ਨੇ, ਪਰ ਕੋਈ ਵਿਰਲਾ ਹੀ ਜਾਣਦਾ ਕਿ ਮੇਰਾ ਅਸਲ ਮਿੱਤਰ ਕੌਣ ਹੈ। ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਰਸਨਾ ਤੋਂ ਲੋਕ ਪ੍ਰਲੋਕ ਸੁਹੇਲਾ ਕਰਨ ਵਾਸਤੇ ਗਿਆਨ ਬਖਸ਼ਦੇ ਨੇ, ਕਿਉਂਕਿ ਇੱਥੇ ਮਿੱਤਰ ਬਹੁਤ, ਸਭ ਤੋਂ ਨੇੜੇ ਦੀ ਮਿੱਤਰਤਾ ਮਾਇਆ ਪਦਾਰਥ ਨੂੰ ਬਣਾਇਆ ਹੋਇਆ ਆਪਾਂ ਨੇ, ਦੂਸਰੀ ਮਿੱਤਰਤਾ ਸਾਡੀ ਪ੍ਰਭਤਾ ਨਾਲ ਜੁੜੀ ਹੋਈ ਹੈ, ਤੀਸਰੀ ਮਿੱਤਰਤਾ ਸਾਡੇ ਸਰੀਰ ਦੇ ਰਸ ਕਸ ਨੇ ਜਿਹੜੇ ਭੋਗ, ਉਹਨਾਂ ਨੂੰ ਅਸੀਂ ਮਿੱਤਰ ਬਣਾਈ ਫਿਰਦੇ, ਚੌਥੇ ਮਿੱਤਰ ਹਨ ਗੁਰਸਿੱਖ ਪਿਆਰਿਓ ਸਾਥ ਸਰਬੰਧੀ ਰਿਸ਼ਤੇਦਾਰ, ਪੰਜਵੀਂ ਇੱਕ ਹੋਰ ਚੀਜ਼ ਮਿੱਤਰ ਬਣਾਈ ਹੈ, ਤੂੰ ਆਪਣੀ ਸ਼ਕਤੀ ਜੋ ਤੈਨੂੰ ਵਾਹਿਗੁਰੂ ਨੇ ਦਿੱਤੀ ਹੈ ਉਹ ਤੇ ਵੀ ਬੜਾ ਮਾਣ ਕਰਦਾ, ਤੂੰ ਮੈਂ ਕੁਝ ਹੈਗਾ, ਮੇਰੇ ਕੋਲ ਕੁਝ ਇੰਨਾ। ਇਸੇ ਤਰ੍ਹਾਂ ਰਾਜ ਭਾਗ ਵਿੱਚ ਜਾਇਦਾਦਾਂ, ਬੜੀਆਂ ਬੜੀਆਂ ਫੌਜਾਂ, ਖਜ਼ਾਨੇ, ਮਲਕੀਅਤ, ਬੜੀਆਂ ਚੀਜ਼ਾਂ ਨੂੰ ਸੰਸਾਰ ਵਿੱਚ ਅਸੀਂ ਮਿੱਤਰ ਬਣਾਈ ਫਿਰਦੇ ਹਾਂ, ਪਰ ਅੱਜ ਗੁਰੂ ਅਰਜਨ ਦੇਵ ਜੀ ਪੁੱਛਦੇ ਨੇ ਭਾਈ ਇਹ ਸਾਰੇ ਮਿੱਤਰ ਜੋ ਤੂੰ ਆਪਣੇ ਸਮਝਦੇ ਇਹਨਾਂ ਵਿੱਚੋਂ ਜਾਣਨਾ ਕਰ ਤੇਰਾ ਕੋਈ ਅਸਲ ਮਿੱਤਰ ਵੀ ਹੈ। ਕੋਈ ਜਾਣੈ ਕਵਨ ਇਹਾਂ, ਕਵਨ ਕਹੀਏ ਕੌਣ, ਕੌਣ ਇਹਨਾਂ ਵਿੱਚੋਂ ਤੇਰਾ ਅਸਲ ਮਿੱਤਰ ਹੈ? ਤੂੰ ਹਜ਼ਾਰਾਂ ਚੀਜ਼ਾਂ ਨੂੰ ਮਿੱਤਰਤਾ ਦੇ ਦਾਇਰੇ ਵਿੱਚ ਲਈ ਫਿਰਦਾ, ਬਹੁਤ ਸਾਥ ਸਰਬੰਧੀ ਇੱਜ਼ਤ ਮਾਣ ਸਤਿਕਾਰ ਧੰਨ ਦੌਲਤ ਸਭ ਨੂੰ ਮਿੱਤਰ ਬਣਾਈ ਫਿਰਦਾ, ਪਰ ਸਮਝ ਗਿਆਨ ਪ੍ਰਾਪਤ ਕਰ, ਤੈਨੂੰ ਪਤਾ ਲੱਗੇ ਇਸ

سوال سی تے گرو ارجن دیو جی آپ ہی جواب دیندے نے سانو سمجھاؤندے نے بھائی اس جگ وچ اصلیت نو پچھاننا سچ نو پچھاننا کہ اصلی متر میرا کون ہے وہ بندے دے وس دی گل نہیں ہے ساڈی شکتی ساڈی بدھی یہ تو تھوڑیاں ہن الپ ہن کوئی جانے کون کیاں جگ میت کون جانوں گا جواب ملیا جس ہوئے کرپال سوئی بد بوجھے یہ متر نو پچھاننے والی جڑی بدھی ہے طریقہ ہے کیونکہ ہر ایک چیز کسی بدھی نال پچھانی جاندی ہے کیوں نہ سنیار نے پچھان لے تو وٹا لایا جاؤ گا فرق کا گرسک پیا لوہا پچھاننا ہے ٹنکا کے ویکھیا جاؤ گا سکا پچھاننا ہے انہوں بھی آپ چاندی کے روپیے ٹنکا کے پچھانتے ہوں ہر ایک چیز نو پچھانن دی کوئی ودھی ہے سنسار سدگر پاتشاہ جی کہندے اپنے متر نو پچھانن دی کہ اس جگ وچ میرا کون ہے میرا متر کون ہے سجن میت کون ہے اس بدھی نو کون جانے گا جس ہوئے کرپال کرپال کہیے کرپا جمع آل کرپا دا گھر آل کہنے ہندی وچ گھر نو او کرپا دا گھر جڑا دیالو کرپالو کال پرکھ واہگرو ہے اوہی مت دےوے تاں اے بندہ پہچان سکدا ہے کہ جگ وچ میرا کون ہے اتے تو میری میری سب کرتا ہے اتنے ساری چیزوں آپ میری میری کہنے پائی کوئی ہے ہی نہیں جڑی چیز آپ نہ کہیے میری نہیں سب میری ہن میری ہو جاوے پر ستگر پاتشاہ کہنے پچھاننا کر پائی کہ تیری ہے کی چیز دیہی نو اپنی مند ہے جیو پر ستگر پاتشاہ کا جواب دے گئے آپن تن نہیں جا کو گربا او بھائی جس تن کا تو اپنا مان کرتا ہے میرا شریر ہے یہ تن تیرا نہیں تا پنج تتاں دا بنیا ہوئے مٹی اگ پاؤ پانی آکاش تو تا جیو ہے وچاتم ہے جے تیرا ہووے اے جیو تے شریر متر ہون ہن تا متر بنائے نے نا آپاں جو اندر بیٹھا حکم کرتا ہوئی شریر واسطے کردے پھر دے بہت پریت ہے ساڈے جیو دی شریر دے نال جہو جا جیو کہندا ہے وہ جا شریر تے کپڑے پاؤنے آپ وہ جا بھوجن کھانے اوتھے جانے پر انہاں دوہاں دا رشتہ کی ہے ساڈا جیو تے شریر کنے ک متر ہن اکو تگ وچ نبیڑتی گل کایا ہنس کیا پریت ہے جے پیا ہی چھڈ جا اینو متر سمجھنا تو اپنا اے جیو شریر نو تو متر یا شریر جیو نو متر سمجھتا ہے دوہے تورے پھردے نے بہار کر دے پر انہاں دی مترتا دیکھو کیسی ہے گرو گرنتھ صاحب جی کہندے جیو تے شریر دی مترتا کی ہے اس جیو نے شریر نو پے چھڈ جانا ہے دسنا بھی نہیں میں چلے کایا ہنس کیا پریت ہے جے پیا ہی چھڈ جائے پھر مرد کہندے نو متر بنا کے اس نو کوڑ بول کے کھوالیے کوڑ بول بول کے جھوٹ بول بول کے بھائی اے شریر نو جیب نو خوشی کرتا پھرنا اے متر نہیں پر اے بدھی کون سمجھو گا کینو آوے گا گیان جس ہوئے کرپال سوئی بدھ بوجھے تے جینو اے گیان آ جاوے نا کہ میرا متر کون ہے اصل میرا میت کون ہے اصل میرا سجن کون ہے مرد کہندے تاکہ نرمن ریت او دا جیون ریتی کہیے رسم و رواج وہار او دا جیون پھر نرمل ہو جاوے گا او دا دیکھنا بھی نرمل ہو جاوے گا بولنا بھی اودی ہر ریتی ہر قانون ہر مرجادہ ہر وہار او دا ترنا بھی نرمل ہو جاوے گا او دا اٹھنا بیٹھنا بھی نرمل ہو جاوے گا او دی کرت کمائی بھی نرمل ہو جاوے گی جنو پتا لگ گیا کہ بھائی میرا متر کون ہے اصلی میت کون ہے وہ گرسک پیاریا جدو سانو پتا لگ جاوے کہ اصلی متر میرا کون ہے اس جگ وچ بھی
फिर असी ओदी नेड़ता करदे हां, सब तन मन धन नूं कुर्बान करन नूं फिरदे हां, ओदा वचन भी मन्नांगे। बस इही इक फार्मूला है, जिदों सानूं पता लग गया कि असली मित्रता है ही वाहिगुरू, असली मित्रता एक अकाल पुरख है, उदो ही ओदा वचन मन्नांगे। फिर मित्र का वचन मनना पैंदा है, मित्र दे कहने विच चलना पैंदा, मीत के कर्तव कुशल समाना। फिर मित्र जो कुछ करे वो चंगा ही लगदा है, वो साडी निगाह विच माड़ा नहीं हुंदा। फिर जे कोई मित्र दुर्वचन भी बोलदा ना मित्र नूं, सगो अगे तो हसेगा, माड़ा वचन बोले ते भी गुस्सा नहीं करेगा, क्योंकि मीत के कर्तव कुशल समाना। यही वास्ता साडी आ जानी है, जिदन पता लग गया कि एक वाहिगुरू ही मित्र है, परमेश्वर ही सज्जन है, फिर वो जो भी बोलेगा सानू मिठा लगेगा, फिर जे कदे दुख भी संकट भी आवेगा वो भी खुशी खुशी सहारांगे, क्योंकि ये भी मित्र ने दता। वो किसे काम नू कवेगा बोझ भी पावेगा, उस काम च भावे तेनू दुख भी होवे, फिर भी खुशी खुशी तुहाडे सज्जन मित्रां दे जदों विआह हुंदा है, देख लो गुरमुख प्यारिओ दिन रात जाके तुसीं उहनां दी सहायता करदे हो, काम करदे हो, सौणा भी याद नहीं, खाना भी याद नहीं, क्योंकि मित्र दा काम है, मित्र दे विआह है, ते ओह मित्र दी जिहड़ी खुशी हुंदी है ओह तां ऐसी बाणी विच इक वचन आउंदा है, जदों सत पढ़दे हो तुसीं, मित्र जिहड़ा असली होवे। जदों शरीर छड्डदा जीव चढ़ाई कर जांदा है, आपां तां दुखी हुंदे आ, रोंदे आ, विछोड़ा है, पर गुरु महाराज सत विच बाबा सुंदर महाराज की वचन करदे ने सानूं, जो रामकली सत पढ़दे आ कि मित पैजे मित बिगसै, जिस मित की पैज भाव, जिहड़े असल मित्र हुंदे आ ना, मिल जाण मित्र, इक हो जाण दो रूप, उन्हों का देखो मिसाल की गति है। मित्र पैज जो मित्र कोई थोड़ा चंगा सूट पावेगा ना, वधिया पैजा कहिए पहनना, गहने पाऊगा मित्र, तो उहदा मित्र देख के बहुत खुश होगा, मेरे मित्र दे किहो जिहा सुंदर सूट पाया, मेरे मित्र दे किहो जिहे सोहणे गहने पाए ने। मित्र पैज मित बिकसै, अपने मित्र की वड्याई वेख के दूजा मित्र बिगसा है, खुश होता होता, मित्र की यही इच्छा नहीं है। जेड़ा मित्र नहीं होगा वो ईर्षा करेगा, किहोजे कपड़े पाई फिरदा, ज्यादा चंगा बन के दिखाउंदा है, वो नहीं खुशी होगा। पर असल मित्र कौन होता है? जेड़ा मित्र ने चंगा सूट पाया, गहने पाए, उहदी शोभा होवे, ते मित्र बिगसा है, बिगसा कहिए खुश होवे। मित्र की वड्याई, मित्र की सुंदरता, मित्र की शोभा वेख के मित्र सदा ही खुश होया करदा है। पर केड़ा मित्र? जिस मित की पैज भाव है, जेड़ा बन जावे अपने मित्र की इज्जत का सांझा, ओदे दुख सुख का सांझा, यही समझे कि मेरी पैज रवे ना रवे, मेरे मित्र नूं कोई माड़ा ना कवे, मेरे मित्र वाल कोई उंगली ना अठावे, एदे नाम नूं कोई कलंक ना लगे, ऐसा प्रमाण दिता है अंत समय दा कि मित्र कौन है भाई? जेड़ा अपने मित्र दी खुशी नूं देख के खुश होवे, अपने मित्र दी शोभा नूं देख के। ऐ जग विच देख लो जेड़े मित्र बनाए हैं भाई, ये किथे साडी शोभा चंगी समझदे ने, ये किथे साडी वड्याई, उत्तों उत्तों हसणगे, ਵਿੱਚੋਂ ਈਰਖਾ ਨਾਲ ਦੁਆਇਸ ਨਾਲ ਭਰੇ ਹੋਏ, ਇਹਨੇ ਕੋਠੀ ਕਹੀ ਜੀ ਬਣਾ ਲਈ, ਇਹ ਕੱਪੜੇ ਕਹੀ ਜੇ ਪਾਈ ਫਿਰਦਾ, ਇਹਨੇ ਵਿਆਹ ਤੇ ਇੰਨਾ ਡੰਬਰ ਕਰਿਆ, ਅੰਦਰ ਈਰਖਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਮਿੱਤਰ ਜੀ ਨੂੰ ਸਮਝ ਆ ਗਿਆ, ਉਹ ਬਾਈ ਜਿੰਨਾ ਵੀ ਤੂੰ ਚੜ੍ਹਦੀ ਕਲਾ ਵਿੱਚ ਹੋਵੇਗਾ, ਉਹ ਤੈਨੂੰ ਵੇਖ ਕੇ ਖੁਸ਼ੀ ਹੋਵੇਗਾ, ਉਹ ਤੇਰੀਆਂ ਦਾਤਾਂ ਨੂੰ ਵੇਖ ਕੇ ਵਿਕਸੇਗਾ। इस अंत समय क्यों वचन उचारे? जेड़े वाहिगुरु दे प्यारे मित्र होंदे ने, जदों कोई महापुरश रब दा प्यारा चढ़ाई कर जांदा है, ओनू मरिया नहीं कहंदे, संत मुए प्यार होई है जो अपने ग्रह जाए, जेड़े ओ मित्र होंदे ने महापुरश,
क्योंकि गुरु अमरदास महाराज जी के ज्योति जोत समाउण समय यह शब्द उचारे गए ने ना रामकली सद बाबा सुंदर साहब जी ने गुरसिख प्यारे हो रब दे प्यारे की समझते ने उदो जदो कोई शरीर छड़ गुरमुख के इन्हें नवा कपड़ा पाया है पुराना कपड़ा जरा शरीर सी उन्हें तारता मित पैसे मित बिकस है ये साडा मित्र जेड़ा चढ़ाई करे इन्हें पुराना शरीर रूपी कपड़ा जेड़ा कीतड़े हो चुके सी नीरा हो चुके सी जो जरदा खादा होया सी ओ इन्हें बदल दता है ते नवा जन्म नवा कपड़ा पाया तो नवा कपड़ा पाए तो दूसरे मित्र नु खुश होना चाहिए आनंद होना चाहिए पर केड़ा जेड़ा समझ जावे जिन्हू पता लग जावे असल मित्र कौन है कौन समझूगा जिस उत्ते वाहिगुरु की कृपा होवे साडी मत किथे गुरसिख प्यारे उसका मिंट पर मिंट धोखा खाने अल्प मत बारक बपरे की सर्प अगन कर मेले ये साडे मन की वृत्ति दसी है मन साडा बच्चा है तुहाडे घर विच बच्चे ने खेड़दा खेड़दा बच्चा स्टोव ते हथ पालूगा अग विच खेलदा खेलदा बच्चा सप आ जाए उन्हें भी खिलौना ही समझूगा कि खेल है पर आलप कहिए छोटी मत है मन रूपी बच्चे की ओ सर्प अगन कर कहिए हथ अग विच हथ पा के आपे सड़ लैंदा इसे तरह साडा मन रूपी बच्चा विषय विकारा दियां अगां दे विच विषय विकारा रूपी सप्पा नूं औगणा नूं भाई आपे फड़दा है क्योंकि बच्चे की अल्प मत है ये तो जिस होए कृपाल जिन्हों वाहिगुरु कृपा कर दे ओही समझेगा कि विषय विकारा की अग बुरी है शुभ गुणा की शीतलता है जेड़ी वो नेकी चंगी है गुण चंगे हैं पर कौन समझूगा जिस होए कृपाल सोई बिद बूझे जिन्हों बूझ आ गई बुझना होंगे जान लेना बुझ मेरी गल की है बूझे जेड़ा जान लवे जदों गुरु की कृपालता होगी असी जान लवांगे साडा मित्र कौन है ते पता लग जू हर दिन कौन सखाई मन का है नहीं कोई होर गुरसिख प्यारा हे मात पिता सुतबंता जेड़े हैं ये तो एक मिंट विच परे एक सेकंड विच परे गुरसिख प्यारे जे कोल भी रहने वाहिगुरु ना करे बीमारी आ जावे बैंक बैलेंस भी होगा तेरे रिश्तेदार भी मंजे दे आले दुआले खड़े होंगे डॉक्टर का टोला भी खड़ा होगा पर जे उस वाहिगुरु की कृपा ना हो फिर डॉक्टर हाथ बन दने घर ले लो हूं सातों बेबस की माया सहायता की सरबंधिया ने सहायता की जन पिसर पदर बरादर कसनेस दस्तंगीर आखिर व्यापन कस न दर्द चू शब्द तकबीर इतना कोल खड़े रह जाने वैजो न भाई भेनो न भाई एको सहाई राम है जिन्हों पता लग जावे कि मेरा मित्र असल कौन है असल मेरा साथ निभा वाला कौन है वो इको है जय मात पिता सुतमीत न भाई मन ऊह नाम तेरे संग सहाई जिथे कोई भी सहायता नहीं पुजदी मित्रता वो है जेड़ा उथे सहायता करे वो एक अकाल पुरख वाहिगुरु है देखो किनिया चीजा गिणिया महाराज ने माता पिता पहले हन क्योंकि उन्हों तो जन्म लिया सब तो पहले सज्जन माता पिता जिन्होंने जन्म दिता है बच्चे नु जन्म तो बाद मां बाप की पहली सोच होंदी है मात पिता बनता सुत इस्त्री ते बच्चे गुरसिख प्यारियो पुत्र एक गल होने ते बड़ी गंभीर लिखी है गुरु अर्जन देव जी ने ऐसे इष्ट का नाम भी लिखे धर्म मात पिता बनता सतबंधक इष्ट मीत देखो धर्म भी विचले है महाराज मात पिता बनता सतबंधक इष्ट मीत अर भाई
ਇਹ ਜਿਹੜੇ ਸੰਸਾਰ ਵਿੱਚ ਤੂੰ ਲਈ ਫਿਰਦੇ ਨਾ ਕਿ ਮਾਤਾ ਪਿਤਾ ਮੇਰੇ ਹਨ, ਘਰ ਵਾਲੀ ਮੇਰੀ ਹੈ, ਪੁੱਤਰ ਮੇਰੇ ਹੈ ਤੇ ਡਾਂਗ ਚੱਕ ਲੈਣੀ, ਇਹ ਧਰਮ ਮੇਰਾ ਹੈ, ਇਹ ਧਰਮ ਹੈ ਮੇਰਾ, ਮੈਂ ਧਰਮ ਵਿੱਚ ਹਾਂ। ਮਹਾਰਾਜ ਕਹਿੰਦੇ ਉੱਥੇ ਵੀ ਸਮਝ ਆਪਣੇ ਆਪ ਨੂੰ। ਹੁਣ ਬਾਹਮਣ ਦੇ ਜੰਮਣ ਵਾਲਾ ਬਾਹਮਣ ਕਹਿੰਦਾ ਮੈਂ ਧਰਮੀ, ਮੈਂ ਬਾਹਮਣ ਦੇ ਪੈਦਾ ਹੋਇਆ, ਮੈਂ ਤਾਂ ਬਾਹਮਣ। ਸਿੱਖ ਦੇ ਜੰਮਣ ਵਾਲਾ ਡਾਂਗ ਚੱਕਦਾ ਕਹਿੰਦਾ ਮੈਂ ਤਾਂ ਸਿੱਖ ਹੈ, ਕਿਉਂ ਬਾਬੂ ਸਿੱਖ ਤਾਂ ਮੈਂ ਸਿੱਖ ਹੈ। ਮੁਸਲਮਾਨ ਆਪਣਾ ਇਸ ਲਈ ਫਿਰਦਾ ਕਹਿੰਦਾ ਮੇਰੇ ਹੀ ਸਭ ਤੋਂ ਚੰਗਾ, ਮੈਂ ਮੁਸਲਮਾਨਾਂ ਦੇ ਘਰ ਜਨਮ ਲਿਆ। ਈਸਟ ਮੀਤ ਔਰ ਭਾਈ ਗੁਰਸਿੱਖ ਪਿਆਰੇ, ਉਹ ਕਿੰਨਾ ਉੱਚਾ ਗਿਆਨ ਦਿੱਤੇ। ਉਹ ਜਿਹੜਾ ਤੂੰ ਜਨਮ ਤੋਂ ਲਈ ਫਿਰਦਾ ਨਾ ਮਾਣ, ਕਿ ਬ੍ਰਾਹਮਣ ਕਹਿੰਦਾ ਮੈਂ ਉੱਚੀ ਧਰਮ ਵਿੱਚ ਪੈਦਾ ਹੋਇਆ, ਖੱਤਰੀ ਕਹਿੰਦਾ ਮੈਂ ਖੱਤਰੀ ਕੁਲ ਵਿੱਚ ਪੈਦਾ ਹੋਇਆ ਵੀ ਉੱਚੀ ਹੈ, ਸਾਰੇ ਆਪੋ ਆਪਣੇ ਨੂੰ। ਮਾਲਕ ਕਹਿੰਦੇ ਇਹ ਵੀ ਤੇਰਾ ਮਾਣ ਅੰਤ ਸਹਾਈ ਨਹੀਂ ਹੋਣਾ। ਇਸ ਧਰਮ ਦੀ ਵੀ ਗਿਣਤੀ ਹੈ ਤੇ ਪੁੱਤਰ ਧੀਆਂ ਨਾਲ ਕੀਤੀ ਹੈ। ਵੇਖ ਲੋ ਮਹਾਰਾਜ ਦੀ ਬਾਣੀ, ਜਿਵੇਂ ਪੁੱਤਰ ਧੀਆਂ ਇਸਤਰੀ ਤੇਰੇ ਸਹਾਈ ਨਹੀਂ ਹੋਣੇ, ਇਸ਼ਟ ਨੂੰ ਵੀ ਵਿੱਚ ਲਿਆ ਮਹਾਰਾਜ ਨੇ ਕਿ ਡਾਂਗੇ ਚੱਕੀ ਪੀਣੀ ਧਰਮ ਦੀ। ਤੇ ਇੱਥੇ ਹੁਣ ਸਮਝਣ ਵਾਲੀ ਗੱਲ ਇਹ ਹੈ, ਹਰ ਇੱਕ ਚੀਜ਼ ਕਿਸੇ ਚੀਜ਼ ਤੋਂ ਪੈਦਾ ਹੁੰਦੀ ਹੈ, ਪਹਿਲਾਂ ਕਰਤਾ ਹੋਵੇਗਾ ਫਿਰ ਕਿਰਤ ਹੋਵੇਗੀ। ਇਹ ਠੀਕ ਹੈ ਕਿ ਕਿਰਤ ਬਿਨਾਂ ਕਰਤੇ ਦੀ ਹੋਂਦ ਨਹੀਂ ਹੈ। ਜੇ ਸੰਸਾਰੇ ਨਾ ਹੁੰਦਾ ਤੇ ਰੱਬ ਨੂੰ ਰੱਬ ਕੌਣ ਕਹਿੰਦਾ? ਜੇ ਕਿਰਤ ਹੈ ਤਾਂ ਨਾਮ ਜਪਿਆ ਜਾਂਦਾ, ਜੇ ਸਾਨੂੰ ਬਣਾਇਆ ਸੰਸਾਰ ਨੂੰ ਤਾਂ ਕਹਿੰਦੇ ਵੀ ਰੱਬ ਬਣਾਉਣ ਵਾਲਾ ਹੈ। ਇਹਦੀ ਮੋਟੀ ਸਿੱਖਾਂ ਵਾਲੀ ਵਿਚਾਰ ਲੈ ਲਓ ਪਿੰਡਾਂ ਵਾਲੀ, ਜੇ ਬੱਚਾ ਹੀ ਨਾ ਹੁੰਦਾ ਤੇ ਬਾਪੂ ਕੌਣ ਕਹਿੰਦਾ? ਆਪੋ ਸਤਨਾ ਪਹਿਲਾਂ ਦਹੀਂ ਸਿੱਖਦਾ ਤੇ ਬਾਪ ਤੈਨੂੰ ਕੌਣ ਕਹਿੰਦਾ? ਜੇ ਅਸੀਂ ਸ੍ਰਿਸ਼ਟੀ ਵਾਹਿਗੁਰੂ ਪੈਦਾ ਨਾ ਕਰਦਾ ਤੇ ਉਹਨੂੰ ਕਰਤਾ ਕੌਣ ਕਹਿੰਦਾ? ਭਗਤਾਂ ਨੇ ਤਾਂ ਜ਼ਿਆਦਾ ਹੀ ਬਰੀਕ ਗੱਲ ਲਿਖੀ ਹੈ। ਭਗਤਾਂ ਕਹਿੰਦੇ ਜੋ ਐ ਪਰਮੇਸ਼ਰ ਵਾਹਿਗੁਰੂ, ਜੇ ਮੈਂ ਉਗਣ ਨਾ ਕਰਦਾ ਤੇ ਤੈਨੂੰ ਬਖਸ਼ਣ ਵਾਲਾ ਕੌਣ ਕਹਿੰਦਾ? ਇਹ ਅਨੰਤ, ਜੇ ਮੈਂ ਪਾਪ ਨਾ ਕਰਦਾ ਵੱਡੇ ਵੱਡੇ, ਪਤਿਤ ਪਾਵਨ ਨਾਮ ਕੈਸੇ ਹੁੰਦਾ ਤੇ ਤੈਨੂੰ ਪਾਪੀਆਂ ਨੂੰ ਬਖਸ਼ਣ ਵਾਲਾ ਨਾਂ ਕੌਣ ਦਿੰਦਾ? ਦੁਨੀਆਂ ਤੈਨੂੰ ਬਖਸ਼ਿੰਦ ਕਹਿੰਦਾ ਹੀ ਨਾ ਕੋਈ। ਜੇ ਅਸੀਂ ਅਲਪਗ ਜੀਵ ਭੁੱਲੇ ਜੀ ਪਾਪ ਕਰਦੇ ਤਾਂ ਹੀ ਤੂੰ ਬਖਸ਼ਣ ਹਾਰਾ ਬਣੇ। ਤੇਰੀ ਲੋੜ ਕੀ ਸੀ? ਗੁਰਸਿੱਖ ਪਿਆਰੇ ਗੁਰੂ ਮਹਾਰਾਜ ਕਹਿੰਦੇ ਇਸ਼ਟ ਮੀਤ ਔਰ ਭਾਈ, ਇਹ ਜਿਹੜੇ ਅਸੀਂ ਭਾਈ ਹੋਵੇ ਅਹੰਕਾਰ ਵਿੱਚ ਆ ਕੇ, ਮੇਰਾ ਇਹ ਧਰਮ ਬਾਕੀ ਸਰਵ ਧਰਮ ਮਾੜੇ। ਇਹੀ ਗੱਲ ਤਾਂ ਗੁਰੂ ਨੌਵੇਂ ਪਾਤਸ਼ਾਹ ਨੂੰ ਭਾਈ ਨੀ ਔਰੰਗਜ਼ੇਬ ਇਹੀ ਕਹਿੰਦਾ ਸੀ ਕਿ ਮੇਰਾ ਹੀ ਧਰਮ ਚੰਗਾ, ਮੈਂ ਇਸਲਾਮ ਧਰਮ ਨੂੰ ਸਭ ਤੋਂ ਚੰਗਾ ਸਮਝਦਾ। ਧਰਮ ਕਿਸੇ ਦਾ ਵੀ ਕੋਈ ਸਿੰਘ ਦੇ ਘਰ ਜਨਮ ਲੈਣ ਵਾਲਾ ਸਿੰਘ ਹੋ ਜੂ, ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਬ੍ਰਾਹਮਣ ਕਦੇ ਵੀ ਨਹੀਂ ਹੋ ਸਕਦਾ। ਤਹਿਸੀਲਦਾਰ ਦੇ ਘਰ ਜਨਮ ਲੈਣ ਵਾਲਾ ਤਹਿਸੀਲਦਾਰ ਨਹੀਂ ਬਣੂਗਾ ਜਦ ਤੱਕ ਆਪ ਪੜ੍ਹਾਈ ਨਹੀਂ ਕਰੂਗਾ। ਡੀਸੀ ਦੇ ਜਨਮ ਲੈਣ ਵਾਲਾ ਮੁੰਡਾ ਡੀਸੀ ਹੋ ਸਕਦਾ ਕਦੇ? ਉਹਨੂੰ IAS ਆਪ ਕਰਨੀ ਪਊਗੀ। SSP ਦੇ ਜਨਮ ਲੈਣ ਵਾਲਾ SSP ਨਹੀਂ ਲੱਗ ਸਕਦਾ ਜਦ ਤੱਕ IPS ਆਪ ਨਾ ਕਰੇ, ਉਹਨੂੰ ਆਪ ਕੋਰਸ ਕਰਨਾ ਪੈਣਾ। ਜਨਮ ਤੋਂ ਕੀ ਜਿਹੜਾ ਹੰਕਾਰ ਇਸ ਦਾ, ਬ੍ਰਾਹਮਣ ਦਾ ਹੰਕਾਰ ਸੀ, ਅਸੀਂ ਬ੍ਰਾਹਮਣਾਂ ਦੇ ਜੰਮੇ, ਅਸੀਂ ਸਭ ਤੋਂ ਉੱਚੇ ਧਰਮ ਵਿੱਚ, ਅਸੀਂ ਤਾਂ ਜਨਮ ਤੋਂ ਹੀ ਧਰਮੀ ਹੈ। ਇਹਦੀ ਮਿਸਾਲ ਜੇ ਲੈਣੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲਓ, ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਮਹਾਰਾਜ। ਹੁਣ ਸਤਿਗੁਰ ਨਾਨਕ ਤੋਂ ਤਾਂ ਵੱਡਾ ਕੋਈ ਸਿੱਖ ਦੁਨੀਆਂ ਵਿੱਚ ਆਉਣਾ ਹੀ, ਕੌਣੋ ਤੋਂ ਵੱਡਾ ਸਿੱਖ? ਸਿੱਖੀ ਨੂੰ ਪੈਦਾ ਕਰਨ ਵਾਲਾ ਕਰਤਾ ਹਮੇਸ਼ਾ ਵੱਡਾ ਹੁੰਦਾ, ਪਰ ਇਹਨੂੰ ਪਿਆਰ ਨਾਲ ਸੁਣੋ, ਉਹਨਾਂ ਦੇ ਘਰ ਪੁੱਤ ਹੋਇਆ ਬਾਬਾ ਸ੍ਰੀ ਚੰਦ। 150 ਸਾਲ ਦੀ ਉਮਰ ਜਪੀ ਤਪੀ ਰਹਿੰਦੀ ਦੁਨੀਆਂ ਤੱਕ ਉਹਦੀ ਪੂਜਾ ਹੋ, ਸਾਰੀਆਂ ਸ਼ਕਤੀਆਂ ਉਹਨਾਂ ਦੇ ਚਰਨਾਂ ਵਿੱਚ, ਜੰਗਲਾਂ ਦੇ ਸ਼ੇਰ ਉਹਨਾਂ ਦੇ ਧੂਣੇ ਦੀ ਲੱਕੜੀ ਢੋਦੇ ਹੁੰਦੇ ਸੀ। ਚੱਲ ਸ਼ੇਰਾਂ ਨੂੰ ਤਾਂ ਛੱਡੋ, ਗੁਰਦਾਸਪੁਰ ਜ਼ਿਲ੍ਹੇ ਵਿੱਚ 62 ਪਿੰਡ ਹੈ ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਸਭ ਤੋਂ ਵੱਡਾ ਧੂਣ ਹੈ। ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ,
ਛੇਵੇਂ ਪਾਤਸ਼ਾਹ ਸਾਰੇ ਪਰਿਵਾਰ ਨੂੰ ਲੈ ਕੇ ਬਾਬਾ ਸ੍ਰੀ ਚੰਦ ਦੇ ਚਰਨਾਂ ਵਿਚ ਗਏ, ਬਾਹਰ ਛੁੱਟੇ ਤੇ ਗਏ ਹੀ ਨੀ। ਛੇ ਮਹੀਨੇ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਨੇ ਤੇ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਦੇ ਧੂਣੇ ਦੀਆਂ ਲੱਕੜਾਂ ਢੋਈਆਂ ਬਾਹਰ ਛੁੱਟੇ। ਹਰਗੋਬਿੰਦ ਸਾਹਿਬ ਛੇ ਮਹੀਨੇ ਸੇਵਾ ਕੀਤੀ ਤੇ ਛੇ ਮਹੀਨੇ ਤੋਂ ਪਹਿਲਾਂ ਬਾਬਾ ਸ੍ਰੀ ਚੰਦ ਨੇ ਬੁਲਾਇਆ ਹੀ ਨੀ ਛੇਵੇਂ ਪਾਤਸ਼ਾਹ ਨੂੰ ਇੱਥੇ ਕੌਣ ਆਇਆ ਤੋਂ, ਬੁਲਾਇਆ ਹੀ ਨੀ ਸੀ ਘਰ ਗਿਆ ਨੂੰ। ਐਡੀ ਵੱਡੀ ਪਦਵੀ ਸੀ, ਜਹਾਂਗੀਰ ਬਾਦਸ਼ਾਹ ਵਰਗੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਸੀ। ਪਰ ਤੁਹਾਨੂੰ ਦੱਸਣ ਵਾਲੀ ਕਿਹੜੀ ਗੱਲ ਹੈ ਕਿ ਬਾਬੇ ਨਾਨਕ ਤੋਂ ਵੱਡਾ ਸਿੱਖਨੀ ਤੇ ਉਹਦਾ ਪੁੱਤਰ ਬਾਬਾ ਸ੍ਰੀ ਚੰਦ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨੀ। ਪਰ ਸਾਰਾ ਇਤਿਹਾਸ ਪੜ੍ਹ ਲਿਓ, ਬਾਬਾ ਸ੍ਰੀ ਚੰਦ ਜੀ ਨੂੰ ਭਗਵਾਨ ਲਿਖਿਆ ਮਿਲੂਗਾ, ਸਿੱਖ ਲਿਖਿਆ ਨਹੀਂ ਮਿਲੂਗਾ। ਗੁਰੂ ਨਾਨਕ ਦੇ ਘਰ ਜੰਮਣ ਵਾਲਾ ਪੁੱਤ ਸਿੱਖ ਨਹੀਂ ਹੋਇਆ ਤੇ ਆਪਣੇ ਜੰਮਣ ਵਾਲੇ ਸਿੱਖ ਕਿਵੇਂ ਹੋ ਜਾਣਗੇ? ਜਨਮ ਤੋਂ ਸਿੱਖੀ ਨਹੀਂ, ਜਨਮ ਤੋਂ ਕੋਈ ਧਰਮ ਨਹੀਂ ਲੈਣਾ ਮਹਾਰਾਜ ਕਹਿੰਦੇ। ਇਹ ਤਾਂ ਜਨਮ ਤੋਂ ਜੇ ਤੂੰ ਧਰਮ ਵਿੱਚ ਫਸੇਗਾ ਤਾਂ ਫਿਰ ਮਾਤਾ ਪਿਤਾ ਪੁੱਤਰ ਧੀਆਂ ਵਾਲਾ ਰਿਸ਼ਤਾ ਹੋ ਗਿਆ। ਫਿਰ ਜਿਵੇਂ ਮਾਂ ਦੇ ਜੰਮਿਆ ਵਾ ਭਾਈ ਹੈ, ਮਾਂ ਦੇ ਪਿੰਡ ਤੋਂ ਜੰਮਿਆ ਤੇਰੀ ਭੈਣ ਹੈ, ਜਿਸ ਮਾਂ ਦੇ ਪਿੰਡ ਤੋਂ ਜੰਮਿਆ ਤੇਰੀ ਮਾਂ ਹੈ, ਇਹ ਤਾਂ ਰਿਸ਼ਤੇ ਹੋ ਗਏ। ਫਿਰ ਉਹ ਧਰਮ ਨਾ ਰਿਹਾ, ਉਹ ਤੂੰ ਬੰਧਨ ਵਿੱਚ ਪਾ ਜਾਏਗਾ। ਮਾਤ ਪਿਤਾ ਭਾਈ ਸੁਖ ਬਣਤਾ ਇਸ਼ਟ ਮੀਤ ਤੇ ਸਿੱਖ ਕੌਣ ਬਣ ਗਿਆ? ਗੁਰੂ ਨਾਨਕ ਦੇ ਜੰਮਿਆ ਨਹੀਂ ਸੀ ਲੈਣਾ, ਪੈਦਾ ਨਹੀਂ ਸੀ ਹੋਇਆ, ਉਹਨੇ ਗੁਰੂ ਨਾਨਕ ਦੀ ਸਿੱਖਿਆ ਮੰਨ ਲਈ ਤੇ ਲੈਣਾ ਸਿੱਖ ਬਣ ਗਿਆ। ਸਕਾ ਪੁੱਤ ਸਿੱਖ ਨਹੀਂ ਬਣਿਆ। ਇਹੀ ਗੱਲ ਤੁਹਾਨੂੰ ਹੋਰ ਯਾਦ ਕਰਾ ਦਈਏ ਕਿ ਦਸਮ ਪਾਤਸ਼ਾਹ ਉਹ ਕਦੋਂ ਧਰਮ ਵਿੱਚ ਆਏ? ਜਨਮ ਤੋਂ ਨਹੀਂ, ਗੁਰੂ ਤੇਗ ਬਹਾਦਰ ਦੇ ਸਿਰ ਜਾਂਦੇ, ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪੈਦਾ ਹੋਣ ਵਾਲੇ। ਉਹ ਵੀ ਲਿਖ ਕੇ ਦੇ ਗਏ ਪ੍ਰੇਮੀਓ ਆਪਾਂ ਨੂੰ ਕਿ ਮੈਂ ਜਨਮ ਤੋਂ ਸਿੱਖ ਨਹੀਂ ਸੀ। ਕਦ ਬਣਿਆ? ਜਬ ਹਮ ਕਰਮ ਧਰਮ ਮੋ ਆਏ ਦੇਵ ਲੋਕ ਤਬ ਪਿਤਰ ਸਦ। ਮੈਂ 9.5 ਸਾਲ ਦੀ ਉਮਰ ਵਿੱਚ ਕਰਮ ਧਰਮ ਵਿੱਚ ਆਏ ਜਦੋਂ ਮੇਰੇ ਪਿਤਾ 9ਵੇਂ ਪਾਤਸ਼ਾਹ ਸ਼ਹੀਦ ਹੋ। ਇੱਥੇ ਗੱਲ ਕੀ ਸਮਝਣੀ ਹੈ? ਜਿਹੜਾ ਧਰਮ ਹੈ ਇਹਨੇ ਪੈਦਾ ਹੋਣਾ ਕਰਮ ਤੋਂ, ਇਹ ਜਾਤ ਤੋਂ ਨਹੀਂ ਗੁਰਸਿੱਖ ਪਿਆਰਿਓ, ਇਹ ਭੇਖ ਤੋਂ ਧਰਮ ਨਹੀਂ ਬਣਨਾ। ਧਰਮ ਦਾ ਬੀਜ ਹੈ ਗੁਰਮੁਖੋ ਕਰਮ, ਸਵਈਆਂ ਵਿੱਚ ਵੀ ਬਚਨ ਆਊਗਾ। ਕਰਮ ਧਰਮ ਪੂਰੇ ਸਤਿਗੁਰ ਪਾਈ, ਪਹਿਲਾਂ ਤੇਰੇ ਕੋਲ ਕਰਮ ਹੋਵੇਗਾ ਤੇ ਤਾਂ ਤੂੰ ਧਰਮੀ ਬਣੇਗਾ। ਕਰਮ ਕੀ ਹੈ? 5 ਰਹਿਤਾਂ, 5 ਬਾਣੀਆਂ ਦਾ ਪਾਠ। ਜਦ ਤੈਨੂੰ ਧਰਮੀ ਬਣਾਉਣਗੇ, 5 ਪਿਆਰੇ ਧਰਮ ਵਿੱਚ ਸ਼ਾਮਲ ਕਰਨਗੇ, ਪਹਿਲਾਂ ਕਰਮ ਦੱਸਣਗੇ, ਪਹਿਲੇ ਨਹੀਂ ਤੈਨੂੰ ਖਾਲਸਾ ਕਹਿੰਦੇ, ਪਹਿਲਾਂ ਕਰਮ ਕਰਨ ਨੂੰ ਦੱਸੇਂਗੇ। ਤੂੰ ਕਿਹੜਾ ਕੰਮ ਕਰਨਾ, ਕਿਹੜਾ ਛੱਡਣਾ, ਉਹ ਤੂੰ ਕਰਮ ਕਰੇਗਾ ਤਾਂ ਧਰਮੀ ਬਣੇ। ਜਿਹੜਾ ਜਾਤ ਤੋਂ ਭੇਖਾਂ ਤੋਂ ਧਰਮ ਲੈਣਾ, ਉੱਥੇ ਮਹਾਰਾਜ ਕਹਿੰਦੇ ਉਹ ਤਾਂ ਫਿਰ ਸਰਬੰਧ ਹੈ, ਰਿਸ਼ਤਾ ਜੋੜੀ ਫਿਰਦੇ ਤੂੰ, ਤੇ ਰਿਸ਼ਤੇ ਸਭ ਝੂਠੇ ਨੇ ਦੁਨੀਆਂ ਵਿੱਚ।

ਜੋ ਤਾਂ ਸਾਰੇ ਸਾਨੂੰ ਇਹ ਸਮਝਦੇ ਕਹਿੰਦੇ ਝੂਠੇ ਹੀ ਆਏ ਵੇ ਰਿਖੇ ਅਖੋ ਸਤਨਾਮ ਉਹ ਆਪਣੇ ਧਰਮ ਦੇ ਏਡਾ ਮਾਣ ਕਰਦੇ ਮਹਾਰਾਜ ਕਹਿੰਦੇ ਇਸ ਧਰਮ ਨੇ ਨੀ ਤੈਨੂੰ ਉਤਾਰਨਾ ਜਿਹੜਾ ਤੂੰ ਡਾਂਗ ਚੱਕੀ ਫਿਰਦਾ ਜਨਮ ਤੋਂ ਹੀ ਮੈਂ ਮੇਰਾ ਧਰਮ ਉੱਚਾ ਨਹੀਂ ਨਹੀਂ ਤਾਰਨਾ ਤਾਂ ਤੈਨੂੰ ਕਰਮ ਨੇ ਸਾਡੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬੰਨ ਮਲਕਲ ਮੌਤ ਜਯਾਬ ਸੀ ਸਭ ਦਰਵਾਜੇ ਭੰਨ ਇਹਨਾਂ ਪਿਆਰਿਆਂ ਮਲਕਲ ਮੌਤ ਜਯਾਬ ਸੀ ਸਭ ਦਰਵਾਜੇ ਭੰਨ ਇਹਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ ਅਮਲ ਦੇ ਕੀਤੇ ਦੁਨੀ ਵਿੱਚ ਡਰ ਕੇ ਆਏ ਉੱਥੇ ਤੇ ਕਰਮਾਂ ਨੇ ਕੰਮ ਆਉਣਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਡਰ ਗਏ ਉਹ ਗਾਹਾ ਧਰਮ ਤੋਂ ਆਰਤ ਤੇ ਤੂੰ ਕਰਮ ਕਰੇ ਕੋਈ ਹਿੰਦੂ ਕਰਮ ਕਰੇਗਾ ਜਨੇਊ ਪਾਵੇਗਾ ਤਿਲਕ ਲਾਵੇਗਾ ਗਾਇਤਰੀ ਦਾ ਪਾਠ ਕਰੇਗਾ ਹਨੂਮਾਨ ਚਾਲੀਸਾ ਪੜ੍ਹੇਗਾ ਵੇਦ ਮੰਤਰ ਪੜ੍ਹੇਗਾ ਉਸ ਤੇ ਚੱਲੇਗਾ ਆਪਣੇ ਮਨ ਨੂੰ ਸਮਝਾਵੇਗਾ ਤਾਂ ਭਾਈ ਬ੍ਰਾਹਮਣ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ ਬ੍ਰਾਹਮਣ ਧਰਮ ਨਹੀਂ ਮਹਾਰਾਜ ਕਹਿੰਦੇ ਕੋਈ ਜਿਹੜਾ ਬ੍ਰਹਮ ਦੀ ਵਿਚਾਰ ਕਰੇਗਾ ਉਹ ਬ੍ਰਾਹਮਣ ਆਪਣੀ ਸਿੱਧੀ ਜੱਟਾਂ ਵਾਲੀ ਮਿਸਾਲ ਲੈ ਲਓ ਜਿਹੜਾ ਸਾਇੰਸ ਪੜ੍ਹਾਊਗਾ ਸਾਇੰਸ ਮਾਸਟਰ ਜਿਹੜਾ ਡਰੈਗ ਪੜਾਊਗਾ ਡਰੈਗ ਮਾਸਟਰ ਜਿਹੜਾ ਸਾਹ ਪੜ੍ਹਾਊਗਾ ਸਾਹ ਮਾਸਟਰ ਬਈ ਇਸੇ ਤਰ੍ਹਾਂ ਜਿਹੜਾ ਬ੍ਰਹਮ ਦੀ ਵਿਦਿਆ ਪੜ੍ਹੇਗਾ ਉਹਦਾ ਨਾਮ ਬ੍ਰਾਹਮਣ ਖੱਤਰੀ ਕੌਣ ਹੈ ਜਿਹੜਾ ਤਲਵਾਰਾਂ ਚੱਕੀ ਫਿਰੇ ਬੰਦੂਕਾਂ ਚੱਕੀ ਫਿਰੇ ਲੋਕਾਂ ਨੂੰ ਮਾਰੇ ਨਹੀਂ ਖੱਤਰੀ ਸੋਜੋ ਕਰਮਾਂ ਦਾ ਸੂਰ ਜਿਹੜਾ ਆਪਣੇ ਬੁਰੇ ਕਰਮਾਂ ਨੂੰ ਮਾਰ ਦੇਵੇ ਔਗਣਾਂ ਨੂੰ ਮਾਰ ਦੇਵੇ ਉਹ ਖੱਤਰੀ ਹੈ ਲੋਕਾਂ ਨੂੰ ਮਾਰ ਦੇਣਾ ਕੀ ਹੈ ਜਦ ਤੂੰ ਹੀ ਆਪਣੇ ਔਗਣਾਂ ਨੂੰ ਹੀ ਮਾਰ ਸਕਿਆ ਤੇ ਲੋਕਾਂ ਨੂੰ ਮਾਰਨ ਦਾ ਕੀ ਫਾਇਦਾ ਉਹ ਸੂਰਮਾ ਖੱਤਰੀ ਹੈ ਜੋ ਆਪਣੇ ਬੁਰੇ ਕਰਮਾਂ ਨੂੰ ਖਤਮ ਕਰ ਦੇਵੇ ਆਪਾਂ ਇਹ ਵੈਸ ਜਿਹੜੇ ਕਿਰਤ ਕਰਕੇ ਖਾਂਦੇ ਇਹਨਾਂ ਦਾ ਨਾਮ ਵੈਸ ਹੈ ਸਾਡਾ ਕੌਣ ਹੈ ਵੀ ਕਿਰਤ ਕਰਨ ਵਾਲਾ ਕਿਹੜਾ ਪ੍ਰਵਾਨ ਹੈ ਕਾਲ ਕਾਇਰ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਉਹ ਵੈਸ ਦਾ ਧਰਮ ਹੈ ਕਿਰਤ ਕਰਕੇ ਵੰਡ ਕੇ ਚੱਕਣਾ ਇਹ ਸੂਦਰ ਦਾ ਧਰਮ ਕੀ ਹੈ ਸੂਦਰ ਸਭ ਦਾ ਪ੍ਰਾਕਿਰਤ ਹੈ ਸਭ ਦੀ ਸੇਵਾ ਕਰਨੀ ਇਹ ਚਾਰੇ ਗੁਣ ਸਮਾਵੇਗਾ ਸਿੱਖ ਵਿੱਚ ਚਾਰੇ ਗੁਣ ਪਾਏ ਇਹ ਜਨਮ ਤੋਂ ਨਹੀਂ ਧਰਮ ਕਰਮ ਤੋਂ ਗੁਰਸਿੱਖ ਪਿਆ ਪੰਡਿਤ ਕੌਣ ਹੋਵੇਗਾ ਪੰਡਿਤ ਕੋਈ ਜਨਮ ਤੋਂ ਕਿਵੇਂ ਪੰਡਿਤਾਂ ਨੇ ਜੰਮੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਪੰਡਿਤ ਉਹੀ ਹੈ ਜਿਹੜਾ ਆਪਣੇ ਮਨ ਨੂੰ ਗਿਆਨ ਦੇ ਦੇਵੇ ਆਪਣੇ ਮਨ ਨੂੰ ਪ੍ਰਬੋਧੇ ਗਿਆਨ ਦੇਵੇ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਕਾਜੀ ਕੌਣ ਹੈ ਗੁਰਸਿੱਖ ਪਿਆਰਿਓ ਜਿਹੜਾ ਮਸਜਿਦ ਵਿੱਚ ਰਹਿੰਦਾ ਹੋਵੇ ਐਵੇਂ ਨੇ ਡਾਂਗ ਚੱਕੀ ਫਿਰੇ ਆਪਣੇ ਧਰਮ ਦੀ ਨਹੀਂ ਨਹੀਂ ਕਾਜੀ ਤੋਂ ਜੋ ਉਲਟੀ ਕਰੇ ਆਪਣੀ ਵਾਸ਼ਨਾਵਾਂ ਨੂੰ ਆਪਣੀ ਤ੍ਰਿਸ਼ਨਾ ਨੂੰ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਬੁਰੇ ਵਿਕਾਰਾਂ ਤੋਂ ਉਲਟਾ ਲਵੇ ਇਸ ਪਦਾਰਥਵਾਦੀ ਇੱਛਾ ਨੂੰ ਛੁੱਟ ਕੇ ਖੁਦਾਵਾਦੀ ਬਣ ਜਾਵੇ ਉਹ ਜੋ ਕਾਜੀ ਗੁਰਸਿੱਖ ਪਿਆਰੇ ਚਲੋ ਬਹੁਤੀਆਂ ਪ੍ਰਮਾਣ ਕਾਹਨੂੰ ਲੈਣੇ ਹੁਣ ਆਪਣਾ ਲੈ ਲਓ ਸਿੱਖ ਕੌਣ ਹੈ ਜਨਮ ਤੋਂ ਭੇਖ ਤੋਂ ਗੁਰ ਸਤਿਗੁਰ ਕਾ ਜੋ ਸਿੱਖ ਕਾਏ ਤੋਂ ਭਲਕੇ ਉੱਠ ਹਰ ਨਾਮ ਉਦਮ ਕਰੇ ਭਲਕੇ ਪ੍ਰਭਾਤੀ ਸਿੱਖੀ ਸਿੱਖਿਆ ਗੁਰੂ ਵਿਚਾਰ ਸੰਤ ਕੌਣ ਹੈ ਜਿਹੜਾ ਦੁਆ ਪਾਈ ਫਿਰੇ ਚਿਮਟੇ ਵਜਾਵੇ ਕੀਰਤਨ ਕਟਾਏ ਤਾਂ ਇੱਕ ਔਰ ਗੁਰਸਿੱਖ ਪਿਆਰੇ ਜੋਬ ਹੈ ਇੱਥੇ ਕਾਰ ਤੇ ਕੋਈ ਸਿੱਖ ਲਓ ਤੁਸੀਂ ਵੀ ਕਥਾ ਕਰ ਸਕਦੇ ਹੋ ਨਾਨਾ ਸਾਹਿਬ ਵੀ ਕਰ ਸਕਦੇ ਨਿਰਮਲਾ ਵੀ ਕਰ ਸਕਦਾ ਉਦਾਸੀ ਵੀ ਸਰਵਿਸ ਕਰਨ ਵਾਲਾ ਵੀ ਕਥਾ ਕਰ ਸਕਦੇ ਇਹ ਤਾਂ ਪ੍ਰੈਕਟਿਸ ਹੈ ਉਹਦੀ ਅਭਿਆਸ ਹੈ ਸੰਤ ਕੌਣ ਹੈ ਜਿਹਨਾਂ ਸਾਤ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਹੀ ਨਾਨਕਾ ਪੂਰਨ ਸੋਈ ਸਾਧ ਨਾਮ ਨਿਰਮਲ ਤਾਂ ਤੇ ਕਰਮ ਲਿਪ ਸੁਣਦੇ ਹੋ ਤੁਸੀਂ ਤੇ ਕਰਮ ਦੀ ਗੱਲ ਆਈ ਹੈ ਸਾਧ ਧਰਮ ਦੀ ਗੱਲ ਨਹੀਂ ਗੱਲ ਉਹ ਹੈ ਜਿਹਦੇ ਕਰਮ ਨਿਰਮਲ ਹੋਣ ਉਹ ਸਭ ਬਣੇਗਾ ਮਹਾਰਾਜ ਇੱਥੇ ਬਚਨ ਕਰਦੇ ਨੇ ਮਾਤ ਪਿਤਾ ਬਲਤਾ ਸੁਤਬੰਧਕ ਇਸ਼ਟ ਮੀਤ ਅਰ ਭਾਈ ਇਹ ਜਿਹੜੇ ਤੇਰੇ ਸੰਬੰਧੀ ਤੂੰ ਮਿੱਤਰ ਬਣਾਈ ਫਿਰ

0: ਤਾਂ ਸਭ ਕੁਝ ਤੈਨੂੰ ਪਿਛਲੇ ਕਰਮਾਂ ਦੇ ਹਿਸਾਬ ਨਾਲ ਮਿਲ ਰਿਹਾ ਪੂਰਵ ਜਨਮ ਕੇ। ਪਿੱਛੇ ਜੇ ਉਹਦਾ ਤੂੰ ਕਰਮ ਕਰਕੇ ਆਇਆ ਪੂਰਵ ਕਹੀਏ ਪਹਿਲਾ ਜਨਮ, ਇਸ ਤੋਂ ਪਹਿਲਾ ਪੂਰਵ, ਉਹ ਜਿਹੜਾ ਤੂੰ ਕਰਕੇ ਆਇਆ ਜਨਮ ਕਰਮ ਉਹਦੇ ਹਿਸਾਬ ਨਾਲ ਤੈਨੂੰ ਜਨਮ ਮਿਲਣਾ। ਮਨੁੱਖ ਉਹ ਵੀ ਹਨ ਜਿਹੜੇ ਬਹੁਤ ਹੀ ਅਤਿ ਗਰੀਬਾਂ ਦੇ ਘਰ ਪੈਦਾ ਹੋਏ ਨੇ, ਉਹਨਾਂ ਵਿਚ ਵੀ ਰੱਬ ਬੈਠਾ ਮਨੁੱਖ ਜਨਮ ਉਹਨਾਂ ਨੂੰ ਵੀ ਦਿੱਤਾ, ਪਰ ਮਾਂ ਬਾਪ ਤੇ ਭੁੱਖੇ ਮਰਦੇ ਨੇ ਤੇ ਨਿਆਣੇ ਨੇ ਕਿੱਥੋਂ ਰਚਣੇ, ਕੱਪੜਾ ਵੀ ਨੀ ਮਿਲਿਆ, ਕੁੱਲੀ ਵੀ ਨੀ ਮਿਲੀ, ਉਹ ਗਰੀਬੀ ਕਿਉਂ ਮਿਲੀ ਹੈ? ਪੂਰਵ ਜਨਮ ਕਮਾਈ ਕੀਤੀ ਨੀ ਪਹਿਲੇ ਜਨਮ ਵਿਚ, ਤੇ ਜੇ ਕਮਾਈ ਕੀਤੀ ਹੁੰਦੀ ਫਿਰ ਦੇਖੋ ਉਹ ਵੀ ਬੱਚੇ ਨੇ ਜਿਹੜੇ ਉਹਨਾਂ ਘਰਾਂ ਵਿਚ ਜੰਮਦੇ ਨੇ ਜਿਨ੍ਹਾਂ ਦੇ ਮਾਂ ਬਾਪਾਂ ਨੂੰ ਪਤਾ ਹੀ ਨਹੀਂ ਕਿ ਧਨ ਦੌਲਤ ਕਿੰਨਾ ਹੈ ਕਿੰਨਾ ਨਹੀਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਭੰਡਾਰਿਆਂ ਦਾ। ਇਹ ਪੂਰਵ ਜਨਮ ਕੇ ਮਿਲੇ ਤੇਰੇ ਮਾਤਾ ਪਿਤਾ ਪਿਛਲੇ ਜਨਮਾਂ ਦੇ ਕਰਮਾਂ ਕਰਕੇ, ਉਹ ਤਾਂ ਹੀ ਮਿਲੇ ਹਨ ਗੁਰਸਿੱਖ ਪਿਆਰਿਓ, ਪਿਛਲੇ ਜਨਮ ਵਿਚ ਜਿਹੋ ਜਿਹੇ ਕਰਮ ਕਰਕੇ ਆਏ ਉਹੋ ਜਿਹਾ ਜਨਮ ਸਾਨੂੰ, ਜਨਮ ਤੋਂ ਬਾਅਦ ਜਿਹੋ ਜਿਹੇ ਕਰਮ ਕੋਲ ਲਿਖਾ ਕੇ ਆਏ ਉਹੇ ਜੇ ਤੈ ਸੰਸਾਰ ਵਿਚ ਵਿਚਰਨੇ। ਅੱਖਰ ਲਿਖੇ ਸਹੀ ਗਾਵਾ ਅਮਰ ਨਾ ਜਾਣਾ ਬਾਣੀ, ਇਹਨੂੰ ਹੁਰਦੇ ਗਿਆਨਾਂ ਸੁਣਦਾ ਹੀ ਪੜ੍ਹਦੇ ਕਹਿੰਦੇ ਮਾਂ ਦੇ ਵਿਚ ਜਿਹੜੇ ਅੱਖਰ ਲਿਖੇ ਨੇ ਉਹ ਤੋਂ ਵੱਧ ਘੱਟ ਨਹੀਂ ਬੋਲਣਾ, ਉਹੀ ਬੋਲਣੇ ਨੇ। ਕਹਿੰਦੇ ਰਾਮਕਲੀ ਦੀ ਵਾਰ ਵਿਚ ਟੁੱਕ ਵੀ ਨਹੀਂ ਲਾਉਣੀ ਸੀ, ਜਿਹੜੀ ਸੰਪਟ ਲੱਗਦਾ ਸੰਪਰਦਾਵਾਂ ਵਿਚ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਕਹਿੰਦੇ ਲਿਖੇ ਹੋਏ ਹੋਗੇ ਬਲ ਦੇ ਅੱਖਰ ਲਿਖੇ ਸਹੀ ਕਹਾਵਾ। ਇੱਥੇ ਉਹ ਸੰਪਰਦਾ ਦਾ ਜਿਹੜਾ ਅਰਥ ਹੈ ਤੇਰੇ ਮਸਤਕ ਉੱਤੇ ਜਿਹੜੇ ਕਰਮਾਂ ਰੂਪੀ ਅੱਖਰ ਲਿਖੇ ਹੋਏ ਨੇ, ਗਾਵਾ ਹੁੰਦਾ ਗਵਣ ਕਰਨਾ ਤੁਰਨਾ ਫਿਰਨਾ, ਉਹਨਾਂ ਅੱਖਰਾਂ ਦੇ ਮੁਤਾਬਕ ਹੀ ਤੇਰੇ ਜੀਵਨ ਨੇ ਵਿਚਰਨਾ, ਉਹਨਾਂ ਤੋਂ ਵੱਧ ਘੱਟ ਨੀ। ਅਮਰ ਨਾ ਜਾਣਾ ਬਾਣੀ, ਉਹ ਜਿਹੜੇ ਵਾਹਿਗੁਰੂ ਦੇ ਅੱਖਰ ਲਿਖੇ ਨੇ ਮਸਤਕ ਦੇ ਉੱਤੇ, ਉਹਨਾਂ ਉੱਤੇ ਕਿਸੇ ਦੀ ਬਾਣੀ ਕਿਸੇ ਦਾ ਬੋਲ ਚੱਲਣਾ ਹੀ ਨਹੀਂ, ਕਿਸੇ ਦਾ ਹੁਕਮ ਉੱਥੇ ਚੱਲਣਾ ਹੀ ਨਹੀਂ। ਉਹ ਪੂਰਵ ਜਨਮ ਤੇ ਮਿਲੇ ਸੰਜੋਗੀ ਅੰਤ ਕੋਣ ਅਸਾ, ਇਸੇ ਤਰ੍ਹਾਂ ਜਿਹੜੇ ਧਰਮਾਂ ਵਿਚ ਅਸੀਂ ਜਨਮ ਲਿਆ ਇਹ ਵੀ ਕੋਈ ਪੂਰਵ ਜਨਮ ਦਾ ਕਰਮ ਸੀ। ਗੁਰਸਿੱਖ ਧਰਮ ਦੇ ਵਿਚ ਕੋਈ ਬੱਚਾ ਜਨਮੇ ਸਮਝੋ ਬਹੁਤ ਵੱਡੇ ਪਿਛਲੇ ਜਨਮ ਦੇ ਕਰਮ ਕੀਤੇ ਹੋਏ ਨੇ। ਜੋ ਗੁਰਸਿੱਖਾਂ ਦੇ ਘਰ ਜਨਮ ਲੈਣਾ, ਕਿਉਂ? ਸਤਿਗੁਰ ਨਾਨਕ ਦੇਵ ਮਹਾਰਾਜ ਦੇ ਘਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ, ਇਹੋ ਜਿਹੇ ਸਤਿਗੁਰ ਮਿਲੇ ਹੀ ਨਹੀਂ, ਇਹੋ ਜਿਹਾ ਬਾਪ ਕਿਸੇ ਨੂੰ ਮਿਲੇ ਹੀ ਨਹੀਂ। ਗੁਰਸਿੱਖ ਖਾਨਦਾਨ ਦੇ ਵਿਚ ਜਨਮ ਹੋਣਾ ਬੱਚੇ ਦਾ ਇਹ ਸਮਝ ਲਓ ਪੂਰਵਲੇ ਕੀਤੇ ਹੋਏ ਕਰਮਾਂ ਦਾ ਫਲ ਹੈ। ਚੰਗੀ ਕੁਲ ਵਿਚ, ਚੰਗੇ ਖਾਨਦਾਨ ਵਿਚ, ਚੰਗੇ ਮਾਤਾ ਪਿਤਾ ਦੇ ਘਰ ਬੱਚੇ ਤਾਂ ਗੁਰਮੁਖ ਪਿਆਰੇ, ਆਪਾਂ ਗ੍ਰਿਸ਼ੀ ਬੈਠੇ ਬੇਸਵਾ ਦੇ ਵੀ ਪੈਦਾ ਹੁੰਦੇ ਨੇ, ਕੋ ਕਰਮ ਕਰਨ ਵਾਲਿਆਂ ਦੇ ਵੀ ਪੈਦਾ ਹੁੰਦੇ ਜਿਨ੍ਹਾਂ ਦਾ ਇੰਨਾ ਮਾੜਾ ਕਰਮ, ਇੰਨੇ ਮਾੜਾ ਧਿਆਨ ਪਿਛਲੇ ਜਨਮ ਵਿਚ ਕਿ ਪੈਦਾ ਹੋ ਗਏ ਪਰ ਬਾਪ ਦਾ ਪਤਾ ਨਹੀਂ ਪਿਛਲਾ ਕੋ ਕਰਮ ਹੈ ਕੋਈ। ਜਿਉ ਬੇਸਵਾ ਪੂਤ ਬਾਪ ਕੋ ਕਹੀ ਹੈ, ਕੋ ਜੁਦਾ ਭਾਈ ਨਹੀਂ ਤਾਂ ਬੜਾ ਸਿੱਧਾ ਹੀ ਕੰਮ ਹੋ ਜਾਂਦਾ। ਜੋ ਬੇਸਵਾ ਪੁੱਤ ਬਾਪ ਕੋ ਕਹੀਏ, ਬੇਸਵਾ ਦੇ ਪੁੱਤ ਨੂੰ ਅਖੇ ਬਾਪ ਕਹੋ, ਨਹੀਂ ਨਹੀਂ, ਜੋ ਬੇਸਵਾ ਪੁੱਤ ਬਾਪ ਕੋ ਕਹੀਏ। ਬੇਸਵਾ ਕੇ ਕਰ ਪੁੱਤ ਜਨਮ ਹੈ, ਪਿਤਾ ਨਾ ਹੈ ਤਾਹੇ ਕਿਆ ਨਾਮ ਧਰਿਆ, ਕਰੜੇ ਵਿਚ ਕਹਿ ਦਿੱਤਾ। ਹੁਣ ਬੇਸਵਾ ਦੇ ਘਰ ਬੱਚਾ ਜੰਮਿਆ, ਗੁਰੂ ਮਹਾਰਾਜ ਸਵਾਲ ਕਰਦੇ ਦੱਸੋ ਉਹਦਾ ਬਾਪ ਕਿਹਨੂੰ ਕਹੀਏ, ਕੋ ਕਹੀਏ, ਤੇ ਕਿੰਨੇ ਕੁ ਮਾੜੇ ਕਰਮ ਹੋਣੇ ਪਿਛਲੇ ਜਨਮ ਵਿਚ, ਜੋ ਇਹ ਜੇ ਨੀਚ ਕਰਮ ਇਹੋ ਜਿਹਾ ਨੀਚ ਜਨਮ ਮਿਲਿਆ ਤੇ ਉਹ ਵੀ ਜਨਮ ਗੁਰਸਿੱਖ ਪਿਆਰਿਓ। ਧੰਨ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਕਿੱਥੇ ਉਹਨਾਂ ਦੀ ਰੀਤ? ਕੋਈ ਪਿਛਲੇ ਜਨਮ ਦਾ ਕਰਮ ਸੀ ਤਾਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਦੇ ਘਰ ਸਾਹਿਬਜ਼ਾਦਿਆਂ ਨੇ ਜਨਮ ਲਿਆ। ਕੋਈ ਪਿਛਲੇ ਜਨਮ ਦੀ ਕਿੰਨੀ ਤਪੱਸਿਆ ਹੋਗੀ ਬਾਬਾ ਅਜੀਤ ਸਿੰਘ ਸਾਹਿਬ ਦੀ, ਬਾਬਾ ਜੁਝਾਰ ਸਿੰਘ ਸਾਹਿਬ ਦੀ। ਇਹ ਮਾਰਗ ਕਹਿੰਦੇ ਜਿਹੜੀਆਂ ਚੀਜ਼ਾਂ ਤੈਨੂੰ ਇੱਥੇ ਮਿਲ ਰਹੀਆਂ ਨੇ ਇਹ ਪੂਰ। ਹੁਣ ਸਿੱਧੀ ਗੱਲ ਲੈ ਲਓ ਆਪਣੀ ਪੰਜਾਬੀ ਦੀ, ਤੁਹਾਡੇ ਘਰ ਕੋਈ ਪੁੱਤ ਧੀ ਪੈਦਾ ਹੋ ਗਿਆ, ਜੇ ਤਾਂ ਉਹਨੇ ਦਿੱਤਾ ਸੁੱਖ ਤੁਹਾਡਾ ਬਚਨ ਮੰਨਦਾ, ਜਾਂ ਦਿੱਤਾ ਉਹਨੇ ਦੁੱਖ चार भैन चार भाई बैठे गला की कर कहने पिछले जन्म का लेना देना सतनाम गल सीधी पंजाबी की आ गई कोई कुदरती सानू तंग करे कहे पिछले जन्म का दे साफ कथा कोई नेक पुत्र जमे पूर्व जन्म के मिले संजोगी ये पिछले जन्म के किए हुए कर्मानुसार माता पिता स्त्री मिल जाती है स्वर्ग है गुरसिख प्यारे अर्थ शरीरी मोख दुआरी भाई गुरदास जी ने किसी वड्डी पदवी दिती है घरवाली नु गुरु घर विच कि अर्ध शरीरी जो तेरे घरवाली पत्नी है वो तेरा अद्धा शरीर है अद्ध है तेरा जे तुहाडी संपदा दे विच आपस विच मेल मिलाप जीवन उचे ता वो स्त्री ही मोख द्वारी मुक्ति का दर बन जाऊगी ऐसी पदवी महाराज मिलाप दी मिलवे की महिमा वर्ण ना सको पर तुसी देख रहे हो पंजाब विच भी इत्थे भी कई बेचारे डिवोर्स से चक्की फिरदे सतनाम वो पूर्व जन्म के मिले मिले तो अर्थ दूजा लो तेरे संबंधी हो जाएंगे पदार्थ हो जूगा पर उन्हें तो जेड़ा सुख दुख मिलना है तेनो पूर्व जन्म के मिले संजोगी वो तेरे हाथ नहीं है पुत पैदा हो जूगा वो तो सुखी होवेगा दुखी ये पूर्व जन्म का लिखिया मिलना है पूर्व जन्म के मिले उन्हें तो सुख सुख जेड़ा मिलना है वो तेरे हाथ नहीं है वो पिछले जन्म में जो लिखिया होया जो करके आए जे वेहे कर्म तमाम देते वेहे फलते चबे सत्ता नो सार विच संग है फलते कटक लावा चालिया तिन दूत अमलते गुरसिख प्यारे तो जे कर्म करके आए आपा ओही सरबंधिया तो दुख सुख मिलने हन पूर्व जनों के मिले बस ये गल समझ ले भी पिछले जन्म दे मिले तय संजोग करके पुत्र दिया किसी चंगे धर्म कर्म विच जन्म लेना गुरसिख प्यारे पर ये गल याद रखी कि अंत नु कोई सहाई नहीं इसे मिलन मिलन की गल हैगी वो मेले क्यों है सानू क्योंकि मिले तो बिना ना दुख है ना सुख है जब तक किसी बंदे ना थोड़ा मिलापे नहीं वो चाहे दुखी है चाहे सुखी है थोड़े ना की संबंध है जिस चीज का थोड़े ना संबंध है वो दे बिगड़े तो थानू दुख हो वो दे सिमरे तो थानू सुख हो जिस नाल थोड़ा संबंध है वो दे मिलन तो थानू खेड़ा मिलूंगा वो दे विछोड़े तो थानू दुख मिलेगा ते जिहदे नाल संबंध है नहीं वो जिसे मर्जी तुरे फिरे मरे जमे तो सानू दे ना दुख सिखी है ये सानू पिछले जन्म दे संजोग क्यों मिलाए ने इन्हां दे मिलाप नाल ही दुख सुख कर्म भोगने पैणे जे मिलदे ही ना तो दुख सुख कितों भोगदे आपां ये तां मिलाए ने पर ये दुख सुख तके रह जाणा सब कुछ संसार दा अंत को ना सहाई अंत समय ते महाराज ने बाणी विच फारसी विच लिख दिता जिस दिन आके बाला तो मामसार मुए आसरा ईल गिरफ्तार मामसार सर कहिए सिर मुए कहने फारसी विच बाला नु भाई ए जेड़े केस ने इन्हां नु फारसी विच केस कहना होवे तो मुए केसां दा नाम है जब जमा ने आके तेरे सिर तो केसा तो पढ़ ले केस गए पटक है महाराज की बाणी उधर लिख दी है फारसी है मामसार मुए अजराइल वो जेडे अजराइल मैकाइल जैबाइल चार फरिश्ते ने वो ज्यादा के तेन बाला तो फड़न गए गिफ्ट है गिरफ्तार कर लेना पढ़ ला गिरफ्तार फारसी का शब्द है मामसार मुए अजला इन गिरफ्त है उदो फिर ना पिसर ना फादर ना बरादर ना मां ना बाप ना तेरा भाई कोई नहीं छड़ाउण वाला अंत को ना सकाए धर्म लाए जब लेखा मांगे क्या मुख लैके जावे उठे कहीं किसी ने नहीं खड़ना कोल बहुते खंड वाली इको चीज है जो तेनू पता लग जाए कवन इहां जगमीत वो केड़ी चीज है कहत कबीर सुनो रे संतो साध संगत तर जा वाहिगुरु का नाम ਇਹੀ ਅਸਲ ਮਿੱਤਰ ਹੈ, ਬਾਕੀ ਅੰਤ ਕਿਸੇ ਨੇ ਸਹਾਈ ਨਹੀਂ ਹੋਣਾ।
1: ਮੁਕਤ ਮਾਲ ਸੰਤ ਲਾਲ ਹੀਰਾ ਮਨ ਰੰਜਨ ਕੀ ਮਾਇਆ।
0: ਦੇਖੋ ਕਿੰਨੇ ਪਦਾਰਥ ਜਿਹਨੇ ਮੁਕਤੇ ਹੀਰੇ ਮੋਤੀ ਕਣਕ ਕਹੀਏ ਸਿਉਣਾ, ਮੁਕਤਿਆਂ ਦੀਆਂ ਹੀਰਿਆਂ ਦੀਆਂ ਮਾਲਾ, ਮੁਕਤ ਮਾਲ ਕਹੀਏ ਹੀਰਿਆਂ ਦੀ ਮਾਲਾ। ਬੜੇ ਅਮੀਰ ਦੱਸ ਰਹੇ ਨੇ ਹੁਣ ਮਹਾਰਾਜ, ਮੁਕਤ ਮਾਲ ਕਣਕ ਕਹੀਏ ਸਿਉਣੇ ਦੇ ਗਹਿਣੇ, ਸਿਉਣੇ ਦੇ ਮੰਦਰ। ਮਨ ਰੰਜਨ ਕੀ ਮਾਇਆ, ਮਨ ਨੂੰ ਸਮਝਾਉਣ ਖਾਤਰ ਖੁਸ਼ੀ, ਮਨੋਰੰਜਨ ਕਰਨਾ, ਮਨ ਨੂੰ ਖੁਸ਼ੀ ਕਰਨਾ। ਬੜੇ ਮੁਕਤੇ ਹੀਰੇ ਜਵਾਹਰ ਹੱਸ ਮਾਲਾ ਸਿਉਣੇ ਚਾਂਦੀ ਇਕੱਠੇ ਪੀਤੇ। ਕੀ ਖੱਟੇ ਇਹਨਾਂ ਨੂੰ ਇਕੱਠੇ ਕਰਕੇ, ਕੀ ਮਿਲਿਆ ਇਹਨਾਂ ਵਿੱਚੋਂ? ਇਹ ਜਦ ਮਿਲੇ ਇਹਨਾਂ ਨੇ ਇੱਕ ਚੀਜ਼ ਸਾਨੂੰ ਦੇ ਦਿੱਤੀ ਕਿ ਹੋਰ ਮਿਲਣ। ਸਹਿਤ ਖੱਟੇ ਲੱਖ ਕੋਟ ਧਾਵੇ, ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ, ਅੰਤ ਭੋਗ ਵਿਖਿਆ ਕੈ ਕਰੇ, ਨਹਿ ਸਿਪਤਰਾਵੇ ਕਬ ਕਬ ਮਰੇ। ਇਹ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਮਨ ਨੂੰ ਖੁਸ਼ੀ ਕਰਨ ਖਾਤੇ ਜਿਹੜੇ ਹੀਰੇ ਮੋਤੀ ਸ਼ਿੰਗਾਰ ਤੋਂ ਇਕੱਠੇ ਕੀਤੇ ਨੇ, ਇਹਨਾਂ ਨੇ ਦਿੱਤਾ ਕੀ? ਸੁਖ ਕੀ ਦੇਣਾ ਸੀ? ਹਾ ਹਾ ਕਰ ਤ੍ਰਿਸ਼ਨਾ, ਫਾਇ ਮੈਨੂੰ ਹੋਰ ਮਿਲੇ, ਹੋਰ ਮਿਲੇ, ਅੱਗੇ ਤੋਂ ਅੱਗੇ ਮਿਲੇ। ਬਿਹਾਨੀ ਸ਼ਬਦ ਹੈ ਬਸ ਇਹਨਾਂ ਦੀ ਤ੍ਰਿਸ਼ਨਾ ਵਿੱਚ। ਇਹਨਾਂ ਦੇ ਭਾਈ ਲੈਣ ਵਾਸਤੇ ਹੋ ਕਈ ਭਰੀ ਗਿਆ ਕਿ ਘੱਟ ਮਿਲੇ ਨੇ, ਗੁਆਂਢੀ ਕੋਲ ਜਾਦੇ ਨੇ, ਹੋਰ ਨਵਾਂ ਤ੍ਰਿਸ਼ਨਾ ਮਿਲੇ ਹੀ ਕੀ ਬੁੱਝੀ। ਇਹ ਤਾਂ ਜਿੱਥੇ ਆਵੇਗੀ ਮਾਇਆ ਇਕੱਠੀ ਕਰੋਗੇ ਗੁਰਸਿੱਖ ਪਿਆਰਿਓ, ਕਿਤੇ ਸਮਝਿਓ ਨਾ ਸ਼ਾਂਤੀ ਦਊਗੀ। ਇਹ ਤਾਂ ਬਾਡੀ ਉੱਪਰ ਤੇਲ ਮੂਰਖ ਘੱਟਿਆ, ਅੱਗ ਮੱਜਦੀ ਹੋਵੇ ਤੇ ਤੁਸੀਂ ਤੇਲ ਪਾਓ ਤੇ ਕਹੋ ਬੁੱਝਿਆ, ਕਿੰਨੀ ਅਗਿਆਨਤ ਹੈ। ਅੱਗ ਨੂੰ ਕਿਤੇ ਤੇਲ ਬੁਝਾਉਂਦਾ ਹੁੰਦਾ, ਉਹ ਤ੍ਰਿਸ਼ਨਾ ਦੀ ਪਦਾਰਥ ਦੀ ਅੱਗ ਤਾਂ ਅੱਗੇ ਲੱਗੀ ਵੀ ਅੰਦਰ, ਤੇ ਪਦਾਰਥ ਉੱਪਰ ਹੋਰ ਪਾਉਂਦੇ ਹੋ, ਫਿਰ ਕਹਿੰਦੇ ਬੁੱਝਵੇ। ਇਹ ਤਾਂ ਬਾਡੀ ਉੱਪਰ ਤੇਲ, ਇਹ ਤਾਂ ਐਸੀ ਮੂਰਖ ਮਤੀ ਹੈ ਕਿ ਤੇਲ ਨਾਲ ਅੱਗ ਨੂੰ ਬੁਝਾਉਂਦੇ, ਤੇਲ ਅੰਦਰ ਪਦਾਰਥ ਦੀ ਅੱਗ ਹੈ, ਪਦਾਰਥ ਉੱਪਰ ਹੋਰ ਪਾ ਰਹੇ। ਉਹ ਲੱਕੜੀਆਂ ਦੀ ਅੱਗ ਮਾਜੀਏ ਤੇ ਇੱਕ ਭਾਰ ਹੋਰ ਲਿਆ ਕੇ ਸਿੱਟ ਦੋ, ਅੱਗੇ ਬੁੱਝਾ, ਉਹ ਤਾਂ ਹੋਰ ਭੜਕੂਗੀ। ਇਹ ਤ੍ਰਿਸ਼ਨਾ ਮਾਇਆ ਦੀ ਅੱਗ ਅੰਦਰ ਲੱਗੀ ਹੈ ਤੇ ਅਸੀਂ ਮਾਇਆ ਹੀ ਉੱਪਰ ਹੋਰ ਪਾਉਂਦੇ, ਫਿਰ ਉਹ ਵਧਣੀ ਹੈ ਗੁਰਸਿੱਖ ਪਿਆ। ਮਨ ਰੰਜਨ ਕੀ ਮਾਇਆ, ਹਾਹਾ ਕਰਤ ਬੇਹਾਨੀ ਅਬਦ, ਤਾਂ ਮੈਂ ਸੰਤੋਖ ਨਾ ਪਾਇਆ ਅੱਜ ਤੱਕ ਕੋਈ ਰਜਿਆ ਹੀ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ, ਕੋਈ ਇੱਥੋਂ ਗਿਆ ਹੀ ਨਹੀਂ ਵੀ ਮੈਂ ਰੱਜ ਕੇ ਚੱਲੇ। ਕਿਉਂ ਨੀ ਰੱਜ ਕੇ ਜਾਣਾ, ਗੱਲ ਵੀ ਔਖੀ ਹੈ। ਜਿੱਦਣ ਆਏ ਤੇ ਭੁੱਖੇ ਆਏ ਤੇ ਭੁੱਖੇ ਹੀ ਜਾਣਾ, ਰੱਜ ਕੇ ਆਖੋ ਸਤਨਾਮ। ਜਿੱਦਣ ਆਇਆ ਸੀ ਉਦੋਂ ਚੰਗਿਆੜੇ ਨਿਕਲੀ ਆ, ਪਾਓ ਕੁਛ ਮੂੰਹ ਚੋ, ਪਹਿਲੇ ਪਿਆਰ ਲੱਗਾ ਸਨ ਦੁੱਧ, ਨਾ ਮਾਂ ਦਾ ਪਤਾ, ਨਾ ਬਾਪੂ ਦਾ, ਨਾ ਭੈਣ ਦਾ, ਭਾਈ ਦਾ। ਜਦ ਬੱਚਾ ਜਨਮ ਲੈਂਦਾ ਜੰਦ ਦਾ ਵੀ ਪਤਾ ਨਹੀਂ ਹੁੰਦਾ, ਉਹਨੂੰ ਆਪਣੇ ਸਰੀਰ ਦਾ ਵੀ ਪਤਾ ਨਹੀਂ ਹੁੰਦਾ, ਪਤਾ ਇੱਕ ਚੀਜ਼ ਦਾ ਹੁੰਦਾ ਆਪਾਂ ਨੂੰ ਜਦੋਂ ਜੰਮੇ ਤੇ, ਉਸ ਚੀਜ਼ ਦਾ ਨਾਮ ਹੈ ਭੁੱਖ। ਦਸ ਤੋਂ ਬੱਚੇ ਨੂੰ ਹੋਰ ਕੋਈ ਗਿਆਨ ਹੁੰਦਾ? ਇੱਕ ਚੀਜ਼ ਦਾ ਬਸ, ਜਿੱਦਣ ਜੰਮਿਆ ਭੁੱਖ ਲੈ ਕੇ ਆਇਆ ਸੀ ਇੱਕ, ਉਹਦੇ ਮੂੰਹ ਨੂੰ ਕੁਝ ਲਾ ਦੋ ਜਦੇ ਚੁੱਪ ਕਰ ਜਾਂਦਾ। ਪਰ ਦੁੱਖ ਇਹ ਗੱਲ ਹੈ ਕਿ ਜਿੱਥੇ ਇੱਕ ਬੀਜ ਬੀਜ ਦੋਗੇ ਨਾ, ਉਹਦੇ ਹਜ਼ਾਰੇ ਇੱਕ ਗੁਠਲੀ ਲਾ ਦੋ ਅੰਬ ਦੀ, ਆਏ ਸਾਰੇ ਕੁਇੰਟਲਾਂ ਦੇ ਕੁਇੰਟਲ ਲੱਗਣੇ। ਉਹ ਜਿੱਦਣ ਜੰਮੇ ਸੀ ਬੀਜੇ ਭੁੱਖ ਦਾ ਲੈ ਕੇ ਆਏ ਸੀ, ਤੇ ਜਿੱਦਣ ਜਾਵਾਂਗੇ ਭੁੱਖਾਂ ਦੇ ਹੀ ਢੇਰ ਲੱਗੇ ਹੋਣੇ ਆਲੇ ਦੁਆਲੇ। ਸਤਨਾ ਬੀਜ ਇੱਕ ਧੋਣੇ ਧੁੰਦਰ, ਉਹ ਭੁੱਖ ਦਾ ਬੀਜ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਰਾਹਾ ਕਰਤ ਬੇਹਾਨੀ ਅਬਦੇ, ਤਾਂ ਮੈਂ ਸੰਤੋਖ ਨਾ ਪਾਇਆ ਇਹਨਾਂ ਵਿੱਚ ਰੱਜਣਾ ਨਹੀਂ ਪਏ, ਭੁੱਖਾ ਹੀ ਜਾਵੇਗਾ। ਇਹ ਭਾਈ ਹੁਣ ਚਾਰ ਫੌਜਾਂ ਦੇ ਨੌ ਨੇ ਇੱਥੇ ਬਾਦਸ਼ਾਹਾਂ ਦੇ, ਹੱਥ ਹਾਥੀਆਂ ਦੀ ਫੌਜ, ਰਥ ਰਥਾਂ ਦੀ ਫੌਜ ਹੁੰਦੀ ਸੀ ਪਹਿਲਾਂ ਜੰਗ ਵਿੱਚ, ਰਤਨ ਮਹਾਭਾਰਤ ਵਿੱਚ ਰਥਾਂ ਤੇ ਲੜੇ। ਅਸਮ ਕਹੀਏ ਘੋੜਿਆਂ ਦੀ ਤੇਜ਼ ਧਣੀ, ਤੇਜ਼ ਚੱਲਣ ਵਾਲੇ ਘੋੜੇ, ਤੇ ਭੂਮਨ ਪੈਦਲ ਪਿਆਦਾ ਫੌਜ। ਇਹ ਚਾਰ ਫੌਜਾਂ ਦਾ ਨਾਂ ਹੈ, ਇੱਥੇ ਬਾਦਸ਼ਾਹ ਕੋਲ ਚਾਰੇ ਫੌਜਾਂ ਹੁੰਦੀਆਂ ਸੀ, ਹਾਥੀਆਂ ਦੀ ਫੌਜ, ਤੇ ਗੁਰਮੁਖ ਪਿਆਰੇ ਰਸਾਂ ਵਾਲੀ ਫੌਜ, ਤੇਜ ਚੱਲਣ ਵਾਲੇ ਘੋੜਿਆਂ ਦੀ ਫੌਜ, ਤੇ ਪੈਦਲ ਪਿਆਦਾ ਭੂਮਨ ਕਹੀਏ ਜੋ ਧਰਤੀ ਤੇ ਤੁਰਨ ਵਾਲੇ ਸਿਪਾਹੀਆਂ ਦੀ ਫੌਜ, ਇਹ ਚਾਰ ਤਰ੍ਹਾਂ ਦੀ ਫੌਜ ਇਕੱਠੀ ਕਰ ਲਈ। ਚਤਰਾਂਗਾ ਫੌਜ ਦੇ ਚਾਰ ਅੰਗ ਨੇ, ਚਤਰਾਂਗਾ ਕੀ ਹੈ, ਚਾਤਰ ਅੰਗ, ਇਹ ਚਾਰ ਅੰਗ ਹੁੰਦੇ ਸੀ ਫੌਜਾਂ ਦੇ, ਹੁਣ ਵੀ ਹੈਗੀ ਇਹੀ ਗੱਲ। ਹੁਣ ਗੁਰਮੁਖ ਪਿਆਰਿਓ, ਹਾਥੀਆਂ ਦੇ ਜਗ੍ਹਾ ਟੈਂਕ ਹੈਗੇ, ਘੋੜੇ ਤੇਜ ਚੱਲਣ ਵਾਲੀ ਜਗ੍ਹਾ ਹੁਣ ਏਅਰਫੋਰਸ ਹੈਗੀ, ਤੇ ਪਿਆਦੇ ਫੌਜ ਵੀ ਹੈਗੇ ਗੁਰਸਿੱਖ ਪਿਆਰਿਓ, ਤੇ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ, ਗੁਰਸਿੱਖ ਪਿਆਰਿਓ, ਤੇ ਸਮੁੰਦਰ ਵਿੱਚ ਹੁਣ ਵੀ ਚਾਰੇ ਅੰਗ ਨੇ। ਇਹ ਪਹਿਲਾਂ ਦੇ ਰੂਪ ਰੇਖਾ ਹੁੰਦੀ ਸੀ ਹਾਥੀਆਂ ਦੀ, ਰਥਾਂ ਦੀ, ਘੋੜਿਆਂ ਦੀ ਤੇਜ ਚੱਲਣ ਵਾਲੀ, ਤੇ ਪੈਦਲ ਤੁਰਨ ਵਾਲੇ ਚਤਰਾਂਗਾ। ਇਹ ਚਾਰੇ ਫੌਜਾਂ ਵੀ ਇਕੱਠਿਆਂ ਕਰ ਲਈਆਂ, ਬਾਦਸ਼ਾਹ ਬਣ ਗਿਆ ਤੂੰ। ਦਸ ਭਾਈ ਉਹ ਚਾਰੇ ਤਰ੍ਹਾਂ ਦੀ ਫੌਜਾਂ ਵਿੱਚੋਂ ਹਾਥੀ ਨਾਲ ਜਾਣਗੇ, ਰਥ ਜਾਣਗੇ ਨਾਲ, ਕਿੱਥੇ ਉੱਧਰ ਸਭ ਚੱਕ ਕੇ ਤੈਨੂੰ ਕੰਨਿਆਂ ਪਰ ਲਿਜਾਣਗੇ। ਕਿਹਨੇ ਰਥ ਚ ਬਿਠਾ ਲੈ ਤੈਨੂੰ, ਫੇਰ ਵੀ ਰਥ ਬਿਠਾ ਦੇ, ਕਿ ਜੇ ਰਥ ਵਿੱਚ ਹੁਣ ਬਾਪੂ ਨੂੰ ਬਿਠਾ ਲਿਆ, ਰਥ ਵੀ ਕਿਸੇ ਨੂੰ ਦੇਣਾ ਪਊਗਾ, ਫੇਰ ਤਾਂ ਬਾਪੂ ਦੀ ਚਾਦਰ ਵੀ ਨੀ ਘਰ ਲਿਆਉਂਦੇ, ਪੰਜਾਂ ਵੀ ਨੀ ਲਿਆਉਂਦੇ। ਊਠ ਸਧਾਇਓ ਨਾਂਗਾ ਸੰਗ ਨਾ ਚੱਲਿਓ ਮੈਂ ਕੱਛੂ ਹੈ, ਤੇ ਜਿਹੜੇ ਇਕੱਠੇ ਕਰਦਾ ਫਿਰਦਾ ਨੰਬਰ ਬਾਦਸ਼ਾਹਾਂ ਦੇ, ਇਹ ਨੰਗੇ ਪੈਰੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਤ, ਜਿਹੜੇ ਛਤਰਪਤ ਰਾਜੇ ਸੀ ਭਾਈ ਨੰਗੇ ਪੈਰੀਆਂ ਤੋਂ ਚਲੇ ਗਏ। ਹੁਣ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਸਾਰਾ ਡੰਬਰੇ ਨਾਲ ਧੋਣ ਵਾਲਾ, ਕੱਖ ਵੀ ਨੀ ਮਿਲਿਆ, ਕੋਈ ਤਰੀਕਾ ਵੀ ਦੱਸ ਦੋ ਵੀ ਬਚ ਜਾਈਏ, ਸਾਰੀ ਜ਼ਿੰਦਗੀ ਇਹਦੇ ਵਿੱਚ ਫਸੇ ਰਹੇ ਅਸੀਂ। ਹੁਣ ਉਹਦਾ ਜਵਾਬ ਦੇ ਰਹੇ ਨੇ ਗੁਰੂ ਅਰਜਨ ਦੇਵ ਜੀ, ਪੂਰੀ ਚੁੱਕ ਪੜੋ ਜੀ। ਬਸ ਤਰੀਕਾ ਕੀ ਦੱਸਿਆ ਭਾਈ ਗੁਰਸਿੱਖ ਪਿਆਰੇ, ਜਿੱਥੇ ਕੋਈ ਰੱਬ ਦਾ ਪਿਆਰਾ, ਹਰੀ ਦਾ ਸੰਤ, ਸੰਪਰਦਾਵਾਂ ਦੇ ਸੰਤ ਨੀ, ਭੇਖਾਂ ਦੇ ਸੰਤ ਨੀ, ਕਥਾ ਭਗਤ ਸੰਤ ਨੀ, ਜੋ ਹਰੀ ਦੇ ਸੰਤ, ਜੋ ਰੱਬ ਦੇ ਬਣ ਗਏ, ਜਿਨ੍ਹਾਂ ਨੇ ਰੱਬ ਨੂੰ ਆਪਣਾ ਬਣਾ ਲਿਆ, ਉਹਨਾਂ ਬਾਪ ਦਾਤਾ ਦੀ ਵਾਰ ਕਹਿੰਦੀ ਹੈ ਤੂੰ ਹਰ ਤੇਰਾ ਸਭ। ਇੱਕ ਬਾਣੀ ਜੀ ਤੁਮ ਪੜ੍ਹਦੇ ਹੋ ਨਾ, ਮੇਰੇ ਰਾਮ ਰਹਿ ਤੂੰ ਸੰਤਾਂ ਕਾ, ਤੇ ਸੰਤ ਤਾਂ ਬਹੁਤ ਚੌੜੇ ਹੋ ਕੇ ਪੜ੍ਹਦੇ ਨੇ ਕਿ ਸਾਡੇ ਖਾਤਰ ਲਈ ਗਿਆ, ਕਿਸੇ ਸੰਤ ਨੇ ਆਉਣਾ ਰਾਗੀ ਵੀ ਇਹੀ ਧਾਰਨਾ ਪੜ੍ਹਦੇ ਨੇ, ਮੇਰੇ ਰਾਮ ਰਹਿ ਤੂੰ ਸੰਤਾਂ ਕਾ। ਅਸਲ ਭੇਦ ਹੈ ਵਿੱਚ ਕੋਈ, ਰੱਬ ਸੰਤਾਂ ਦਾ ਹੈ, ਬਾਣੀ ਕਦੇ ਦੂਰ ਨਹੀਂ ਹੋ ਸਕਦੀ, ਰੱਬ ਸੰਤਾਂ ਦਾ, ਅਗਲੀ ਤੁਕ ਵੀ ਪੜੋ, ਰੱਬ ਸੰਤਾਂ ਦਾ ਕਿਉਂ ਬਣੇ, ਸੰਤ ਤੇਰੇ ਪਹਿਲਾਂ ਸੰਤ ਤੇਰੇ ਬਣੇ ਤਾਂ ਤੂੰ ਉਹਨਾਂ ਦਾ ਬਣੇ, ਸੰਤ ਤੇਰੇ ਪਹਿਲਾਂ ਸੰਤ ਰੱਬ ਦਾ ਬਣੇ ਨਾ, ਫੇਰ ਰੱਬ ਬਣਦਾ ਸੰਤ ਦਾ। ਅਸੀਂ ਤਾਂ ਬਣੇ ਹੀ ਨਹੀਂ, ਅਸੀਂ ਤਾਂ ਸੰਪਰਦਾ ਨਾਲ ਜੁੜੇ, ਸਭ ਆਪੋ ਆਪਣੇ ਡੇਰਿਆਂ ਦਾ ਨਾਂ ਚੁੱਕੀ ਫਿਰਦੇ ਹਾਂ, ਫੈਨ ਬੋਟ ਲਾਈ ਫਿਰਦੇ, ਜਿਵੇਂ ਬੋਰਡ ਗੱਡੀ, ਐਲਵਨ ਗੱਡੀ, ਮਰਸੀ ਗੱਡੀ, ਜਿਵੇਂ ਉਹਨਾਂ ਤੇ ਬੋਰਡ ਲੱਗੇ ਸਾਡੇ ਉੱਤੇ ਵੀ ਬੋਰਡ ਲੱਗੇ, ਇਹ ਫਲਾਣੇ ਸੌ ਦਾ ਬਾਬਾ, ਇਹ ਫਲਾਣੀ ਸੰਪਰਦਾ ਦਾ ਬਾਬਾ, ਇਹ ਫਲਾਣੇ ਸੌ ਦੇ ਸੰਤ, ਇਹ ਤਾਂ ਗੱਡੀਆਂ ਦੇ ਬੋਰਡ ਲੱਗੇ ਨੇ, ਕੋਈ ਨੀ ਕਹਿੰਦਾ ਇਹ ਰੱਬ ਦਾ ਸੰਤ।
2: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਦੋਏ ਦੀਵੇ ਚੌਦਾਂ ਹਟਨਾਲੀ ਜੇਤੇ ਜੀ ਤੇਤੇ ਬਣਜਾਰੇ ਦੋਏ ਦੀਵੇ ਚੌਦਾਂ ਹਟਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟ ਹੁਆ ਵਾਪਾਰ ਜੋ ਪਹੁੰਚਿਆ ਸੋ

ਬਾਹਰੇ ਮੂਰਖ ਅੰਧ ਅੱਗੇ ਗਿਆਨ ਨਾਨਕ ਨਗਰੀ ਬਾਹਰੇ ਕਦੇ ਨਾ ਪਾਵੇ ਮਾਣ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਈ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਾ ਮਨ ਮਕਸਨ ਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜੈਸ ਸਤਿਗੁਰ ਤਾਪੇ ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਤਾਪੇ ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਾਬ ਜੀ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਵੀ ਹੁਕਮ ਮਿਲਾ ਬੜਿਆ ਹੁਕਮੀ ਹੁਕਮ ਨਿਮਿਤ ਹੋ ਕਮਾਂ ਲੈ ਸਦਾ ਸੁਖ ਪਾਈਆ ਹੈ ਸਦਾ ਹੁਕਮੀ ਬਖਸ਼ੀ ਹੁਕਮੀ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਉਦਾਸ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਣ ਦੀ ਚਾਰ ਗਾਵੇ ਕੋ ਸਾਜ ਕਰੇ ਤਨ ਸੇ ਗਾਵੇ ਕੋ ਜੀਵੇ ਸਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਲ ਰਾਹ ਦੂਰ ਕਦਨਾ ਕਤੀ ਨਾ ਆਵੇ ਤੋ ਘੱਟ ਘੱਟ ਕਰੀ ਛੋਟੀ ਗੋਟ ਗੋਟ ਦਿੰਦਾ ਦੇ ਲੈਂਦੇ ਤੱਕ ਪਾਹੀ ਜਿਦਾਂ ਜਿਦਾਂ ਪ੍ਰਸਾਹੀ ਗਾਏ ਹੁਕਮੇ ਹੁਕਮ ਚਲਾਈ ਰਾਹ ਨਾਨਕ ਵਿਸ਼ੈ ਵੇ ਪ੍ਰਵਾਹ ਗਾਚਾ ਸਾਹਿਬ ਗਾਚ ਨਾਏ ਧਾਚਾ ਭਾਵਾ ਕਾਰ ਅਖੇ ਮੰਗੇ ਦੇ ਦੇ ਗਾਪਰੇ ਦਾ ਕਾਰ ਫੇਰ ਕੇ ਅੱਗੇ ਰੱਖੀਐ ਜਿਤ ਦੇਸਾ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਕਰਨੀ ਆਵੇ ਕੱਪੜਾ ਨਗਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸੁਪਿਆਰ ਆਪਿਆਂ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਇਆ ਸਮਾਈ ਗੁਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਓ ਜਾਣਾ ਆਕਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮਾ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਗਣ ਭਾਣੇ ਕੇ ਨਾਏ ਕਰੀ ਜੇ ਕੀ ਸਿਰ ਤੋਂ ਪਾਈ ਦੇ ਸਾਵ ਗਣ ਕਰਮਾ ਕੇ ਨਰੈ ਲਈ ਮਤ ਬਜਰਤ ਨਿਵਾਹਰ ਮਾਨਕ ਜੇ ਇੱਕ ਗੁਰਤੀ ਸੈ ਪਤਾਉਣੇ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਲਸੋਣੀ ਹੋਵੇ ਨਵਾਂ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਵ ਰਸਾਈ ਪਏ ਜਸ ਤੀਰਥ ਜਗਲੇ ਜੇ ਤਸ ਨਗਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਤਾ ਅੰਦਰ ਤੀਰਥ ਕੰਡ ਸੀਰੋ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਤਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਗੁਰ ਨਾਲ ਤੂੰ ਸੁਣਿਆ ਕਰ ਤੇ ਸਭ ਲਿਆ ਕਾਸ਼ ਸੁਣਿਆ ਦੀਪ ਲੋਕ ਆਕਾਰ।

ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਤੋ ਕਹਿ ਪੁੱਛੈ ਪੁਛਕਾਏ, ਕਾਗਜ ਕਰਮ ਨਾ ਲਿਖਣ ਹਾਰ, ਮੰਨੇ ਸਾਵੇ ਕਰਮ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੇ ਸਿਰ ਸੋਵੈ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ, ਮੰਨੇ ਮੋਹਤੇ ਤਨ ਖਾਈ, ਮੰਨੇ ਜਨ ਕੈ ਸਾਧ ਨਾ ਜਾਈ, ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੇ ਮਨ ਕੋਈ, ਮੰਨੇ ਮਾਰਗ ਸਾਧਨ ਪਾਈ, ਮੰਨੇ ਪਥ ਪ੍ਰਗਟ ਜਾਈ, ਮੰਨੇ ਮਤਨ ਚੱਲੇ ਪੰਥ, ਮੰਨੇ ਧਰਮ ਸੀਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ

ਸਾਹਿਬ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਹੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੀ ਗਿਆਨ, ਜੇ ਕੋ ਕਹੇ ਕਰੇ ਵਿਚਾਰ, ਬਰਤੇ ਕਾ ਕਰਨਾ ਨਾਹੀਂ ਕੁਮਾਰ।

ਦੱਸੇ ਭਾਰ ਤਲੈ ਕਵਣ ਜੋਰ ਜੀ ਰਾਤ ਰੰਗਾ ਤੇ ਨਾਵ ਸਭਨਾ ਲਿਖਿਆ ਬੁਰੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਦਾਣ ਹੋਆ ਦੇ ਰੂਪ ਬੇਟੀ ਦਾਤ ਜਾਣੇ ਕੌਣ ਭੂਤ ਕੀਤਾ ਪਸਾਓ ਏਕੋ ਪਵਾਓ ਦੱਸੇ ਹੋਏ ਲੱਖ ਦਰਿਆਓ ਕੁਦਰਤ ਗਵਣ ਕਹਾਂ ਵਿਚਾਰ ਵਾਰਿਆ ਨਾ ਜਾਣਾ ਏਕ ਵਾਰ ਜੋ ਕੁਝ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਾਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾ ਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਲਗਲਾਏ ਤਾਰ ਕੁਦਰਤ ਗਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਬੁੱਧ ਭਾਵੇ ਦਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਥਾ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਗ ਸਾਹੇ ਅਸੰਖ ਨਿੰਦਕ ਸਰ ਕਰੇ ਪਾਰੂ ਨਾਨਕ ਨੀਚ ਕਾਇਮ ਵਿਚਾਰੂ ਵਾਰਿਆ ਨਾ ਜਾਏ ਇੱਕ ਵਾਰ ਜੋ ਦੁੱਧ ਪਾਵੇ ਸਾਈ ਭਲੀ ਪਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਸਾਭ ਗਮ ਗਮ ਸੰਖ ਲੋ ਸੰਖ ਸਹਿ ਦਰਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਜਲ ਜੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਕਾਣ ਜਿਨੇ ਲਿਖੇ ਤਿਸ ਸਿਰ ਨਾਹੀਂ ਜਿਸ ਸਰਮਾਏ ਦਿਲ ਪਾਏ ਜਿਤਾ ਕਿਸਾ ਤਿਸਾ ਨਾਉ ਗੁਣ ਨਾਵੈ ਨਾਹੀਂ ਕੋਠਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਕੰਨ ਦੇਵੇ ਪਾਣੀ ਧੋਤਾ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਆ ਉਤੋਏ ਭਰੀਆ ਮਤਾ ਭਾਵ ਕੈਸਾ ਅੰਗੋ ਧੋਤੇ ਨਾਰਾ ਤਰੰਗ ਪੁੰਨੀ ਪਾਪੀ ਆਪਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਸਾਹ ਨਾਨਕ ਰੋਪਨੀ ਆਵ ਜਾ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਗਵਣ ਸਵੇਲਾ ਭਗਤ ਗਵਣ ਗਵਣ ਸਿੱਤ ਗਵਣ ਵਾਰ ਗਵਣ ਸਰਸੀ ਮਾਂ ਗਵਣ ਜਿਤਵਾ ਤਾਰ ਵੇਲ ਨਾ ਪਾਈਆ ਪੰਡਤੀ ਨੀ ਹੋਵੇ ਲੇਖ ਪੁਰਾਣ ਬਖਸ ਨਾ ਪਾਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿੱਤ ਵਾਰ ਨਾ ਜੋਗੀ ਜਾਣੇ ਰੁਤਮਾਨ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵਸਾ ਲਾਹੀ ਕਿਉਂ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਸੈ ਇੱਕ ਦੂਰਤ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਵੈ ਨਾਨਕ ਜੇ ਕਹੋ ਆਪੋ ਜਾਣਾ ਅੱਗੇ ਗਿਆ ਨਾ ਸੋ ਵੈ ਪਾਤਾਲਾਂ ਪਾਤਾਲ ਲੱਕ ਆਕਾਸ਼ਾਂ ਆਕਾਸ ਉੜਗੋੜ ਭਾਲ ਸਕੇ ਵੇਦ ਕਹਿਣ ਕਵਾਸ ਸਹਿਸ ਅਠਾਰਾਂ ਕਹਿਣ ਸੇਬਾਂ ਸਦੂਰਤ ਧਾਸ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ਼ ਨਾਨਕ ਵੱਡਾ ਆਪੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਸੀ ਸੁਰਤ ਨਾ ਪਾਈਆਂ ਨਦੀਆਂ ਅਤੇ ਵਾਹ ਪਵੈ ਸੰਬੰਧ ਨਾ ਜਾਣੀਆਂ ਹੈ ਸੰਬੰਧ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਚੀੜੀ ਦੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਰਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਾਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਦਿਲ ਰਾਹੀ ਕਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਂ ਸੇ ਉੱਪਰ ਉੱਚਾ ਨਾਉ ਇਹ ਬੜੇ ਉੱਚਾ ਹੋਵੇ ਕੋਏ ਜਸ ਉੱਤੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਈ ਕੇਤੇ ਮੰਗੈ ਜੂੜ ਪਾਰ ਕੇਤੇ ਬਣਕ ਨਹੀਂ ਵਿਚਾਰ
ਕਿਤੇ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਕਾਹੇ ਕਿਤੇ ਮੂਰਖ ਸਾਹੀ ਕਾਹੇ ਕਿਤਿਆਂ ਦੁੱਖ ਭੋਗ ਸਦ ਮਾਰੇ ਤੇ ਦਾਸ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸੱਟੈ ਕੋਏ ਜੇ ਕੋ ਸਾਹਿਤ ਰਾਖਣ ਪਾਏ ਉਹ ਜਾਣੇ ਜੀਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿੱਖ ਕੇ ਕੇ ਜਿਸ ਨੂੰ ਬਖਸ਼ੇ ਸਿਰ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾਵੇਂ ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾਂ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਮੁੱਲਾ ਕਿਆ ਨਾ ਜਾਈ ਆਸਾਤ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੰਧ ਆਖੇ ਗੇਤੇ ਗੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹੇ ਉੱਠ ਉੱਠ ਜਾਏ ਇੱਥੇ ਗੀਤੇ ਹੋਰ ਕਰੇ ਦਾਖ ਨਾ ਸਕੇ ਕਈ ਕਈ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਆ ਸਰਗਾਵਾ ਰੰਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਨਾ ਸਰਵ ਸੰਭਾਲੇ ਵਾਜੇ ਨਾਦ ਨੇਕ ਸੰਸਾਰ ਕੇਤੇ ਵਾ ਬਣਾਰੇ ਕੇਤੇ ਰਾਗ ਪਰੀ ਸੰਤ ਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੋ ਨ ਪੌਣ ਪਾਣੀ ਦਾ ਸੰਤ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਮ ਸਦਾ ਸਵਾਰੀ ਗਾਵੇ ਇੰਦਰ ਦਾਸ ਨ ਬੈਠੇ ਦੇਵ ਧਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਪਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਚ ਪਾਇਆਲੇ ਗਾਵਨ ਰਤਨ ਪਾਏ ਤੇਰੇ ਆਕੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮਟਲ ਬਰਕੰਡਾ ਬਰਕੜ ਰੱਖੇ ਤਾਰੇ ਸ੍ਰੀ ਤੁਧਨ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲ ਲਏ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਚਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਪਰ ਕਰ ਵਿਖੈ ਕੀਤਾ ਪ੍ਰਣਾਮ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਤੀ ਹੁਕਮ ਨਾ ਕਰਨਾ ਆਈ ਜੋ ਪਾਤਸ਼ਾਹ ਸ਼ਾਮ ਪਾਤ ਸਾਹਿਬੂ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਮੈਂ ਭੂਤ ਖਿੰਤਾ ਕਾਲ ਕੁਆਰੀ ਕਾਇਆ ਜੋਗ ਤੂ ਡੰਡਾ ਪ੍ਰਤੀਤ ਆਈ ਪੰਥੀ ਸਰ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲਨ ਆਦ ਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦਿਵਰਾ ਸਾਧ ਸੰਯੋਗ ਜੁਗ ਦੇ ਕਾਰ ਚਲਾ ਰਹੇ ਲੇਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲਨ ਆਦ ਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਹੀ ਚੰਚਲ ਲੈ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਲ ਤਿਸ ਭਾਵੈ ਤਿਵੈ ਚਲਾਵੇ ਜਲ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋਏ ਕਾ ਵਾਰ ਕਰ ਕਰ ਵੇਖਿਆ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਹੈ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਜਿਹੜਾ ਆਖੀਐ ਏਕ ਨਾਮ ਜਗਦੀਸ਼ ਏਕ ਰਾਪਤ ਪੌੜੀਆਂ ਚੜੀਆਂ ਹੋਈ ਅਸੀਸ ਸੁਣ ਗੱਲਾਂ ਆਕਾਸ਼ ਦੀ ਗੀਤਾ ਆਈ ਦੀਸ
ਨਾਨਕ ਨਗਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚੁਪੈਰਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁਤੈ ਸੰਸਾਰ ਜਸਾਠ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਸੋਏ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਦਿਨ ਕੇ ਨਾ ਮਾਨੇ ਕਾਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਜ ਪਰਵਾਨ ਨਗਰੀ ਕਰਮ ਪਵੈ ਨਿਸ਼ਾਨ ਗਛ ਪਕਾਈ ਉਥੈ ਪਾਏ ਨਾਨਕ ਦਇਆ ਜਪ ਜਾਏ ਕਰਮ ਖੰਡ ਕਾਇ ਧਰਮ ਗਿਆਨ ਖੰਡ ਕਾ ਕਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਟ ਮਹੇਸ਼ ਕੇਤੇ ਵਰਮੈ ਕਾਟ ਕੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਪੂਮੇ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਤਾ ਨੂੰ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਪਾਸ ਅੰਦਰ ਅੰਦਰ ਖੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤੈ ਨਾਦ ਵਿਨੋਦ ਕੋੜਿਆ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਾ ਸਿਧਾਂਤ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਾਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਏ ਦਾਜੇ ਰੂਪ ਨਾ ਕਥਨੇ ਜਾਏ ਨਾ ਉਹ ਮਰਹੇ ਨਾ ਠੱਗ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਜਿੱਥੇ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਵਰ ਕਰ ਵੇਖੈ ਨਦਰ ਨਿਹਾਲ ਦਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨਾਂਤ ਦਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵਕਾਰ ਵੇਖੈ ਵੇਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰ ਜਸਨਿਆਰ ਹਰਣ ਮਤ ਵੀ ਦਹਤਿਆਰ ਪਾਉ ਕਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਤਕਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਜ਼ਰ ਕਰਮ ਚਿਨਕਾਰ ਨਾਨਕ ਨਗਰੀ ਨਗਰ ਨਿਹਾਲ ਸਲੋਕ ਸਵਨ ਗੁਰੂ ਪਾਣੀ ਪ੍ਰਕਾਸ਼ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਕਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਪੁਜਲੇ ਕੇਤੀ ਸ਼ਕਤੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਜਾਪ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਸ ਪਾਤਸ਼ਾਹ ਦਸਵੇਂ ਕਪੈ ਛੰਦ ਤਵ ਪ੍ਰਸਾਦ ਚੱਕਰ ਕਿਹ ਨਰ ਵਰਨ ਜਾਤ ਅਰਪਾਤ ਲਹਿੰਦੇ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਟਕਤ ਕੇ ਅਚਲ ਮੂਲ ਕਰਨ ਭਉ ਪ੍ਰਕਾਸ਼ ਮਿਤੋਜ ਕਹਿ ਜਾਏ ਓਟ ਇੰਦਰ ਇੰਦਰਾਣ ਸ਼ਾਹ ਸ਼ਾਂ ਗਣੇਜੈ ਤ੍ਰਿਪਵਨ ਮਹੀਪ ਸੁਰ ਨਾਰ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਿਆਤ ਛੰਦ ਨਮਾਸਵੰਗ ਅਕਾਲੀ ਨਮਾਸਵੰਗ ਕਰਤਾਲੇ ਨਮਾਸਦੰਗ ਰੂਪੇ ਨਮਾਸਦੰਗ ਅਨੂਪੇ ਨਮਾਸਦੰਗ ਪੇਕੇ ਨਮਾਸਦੰਗ ਲੇਖੇ ਨਮਾਸਦੰਗ ਅਕਾਈ ਨਮਾਸਦੰਗ ਅਜਾਈ ਨਮਾਸਦੰਗ ਗੰਜੇ ਨਮਾਸਦੰਗ ਪੰਜੇ ਨਮਾਸਦੰਗ ਅਨਾਮੇ ਨਮਾਸਦੰਗ ਅਠਾਮੇ ਨਮਾਸਦੰਗ ਕਰਮਗ ਨਮਾਸਦੰਗ ਧਰਮਗ ਨਮਾਸਦੰਗ ਨਾਮਗ ਨਮਾਸਦੰਗ ਤਾਮਗ ਨਮਾਸਦੰਗ ਅਜੀਤੇ ਨਮਾਸਦੰਗ ਪੀਤੇ ਨਮਾਸਦੰਗ ਬਾਹੇ ਨਮਾਸਦੰਗ ਟਾਹੇ ਨਮਾਸਦੰਗ ਨੂਲੇ ਨਮਾਸਦੰਗ ਅਨਾਦੇ ਨਮਾਸਦੰਗ ਸ਼ੇਦੇ ਨਮਾਸਦੰਗ ਗਾਦੇ ਨਮਾਸਦੰਗ ਗੰਜੇ ਨਮਾਸਦੰਗ ਪੰਜੇ ਨਮਾਸਦੰਗ ਉਦਾਰੇ ਨਮਾਸਦੰਗ ਪਾਰੇ ਨਮਾਸਦੰਗ ਹੋਏ ਕੈ ਨਮਾਸਦੰਗ ਨੇਕੈ ਨਮਾਸਦੰਗ ਪੂਤੇ ਨਮਾਸਦੰਗ ਜੂਤੇ
ਨਮਾਸਤੰ ਨਿਰਕਰਮੇ ਨਮਾਸਤੰ ਨਿਰਪਰਮੇ ਨਮਾਸਤੰ ਨਿਰਦੇਸ਼ੇ ਨਮਾਸਤੰ ਨਿਰਦੇਸ਼ੇ ਨਮਾਸਤੰ ਨਿਰਨਾਮੇ ਨਮਾਸਤੰ ਨਿਰਕਾਮੇ ਨਮਾਸਤੰ ਨਿਰਤਾਤੇ ਨਮਾਸਤੰ ਨਿਰਕਾਤੇ ਨਮਾਸਤੰ ਨਿਰਤੂਤੇ ਨਮਾਸਤੰ ਨਿਰਤੂਤੇ ਨਮਾਸਤੰ ਅਲੋਕੇ ਨਮਾਸਤੰ ਅਸੋਕੇ ਨਮਾਸਤੰ ਨਿਰਦਾਪੇ ਨਮਾਸਤੰ ਅਦਾਪੇ ਨਮਾਸਤੰ ਤਰਮਾਨੇ ਨਮਾਸਤੰ ਨਿਦਾਨੇ ਨਮਾਸਤੰ ਅਗਾਹੀ ਨਮਾਸਤੰ ਅਬਾਹੀ ਨਮਾਸਤੰ ਤਰਵਰਗੇ ਨਮਾਸਤੰ ਅਸਰਗੇ ਨਮਾਸਤੰ ਪ੍ਰਭੋਗੇ ਨਮਾਸਤੰ ਸੁਯੋਗੇ ਨਮਾਸਤੰ ਰੰਗੇ ਨਮਾਸਤੰ ਪੰਗੇ ਨਮਾਸਤੰ ਗਮੇ ਨਮਾਸਤਾ ਸਰਮੇ ਨਮਾਸਤੰ ਜਲਾਸਰੇ ਨਮਾਸਤੰ ਨਿਰਾਸਰੇ ਨਮਾਸਤੰ ਜਾਤੇ ਨਮਾਸਤੰ ਪਾਸੇ ਨਮਾਸਤੰ ਮਜਗੇ ਨਮਾਸਤਾ ਸਜਬੇ ਆਦੇਸੰ ਅਦੇਸੇ ਨਮਾਸਤੰ ਅਪੇਸੇ ਨਮਾਸਤੰ ਨਿਰਤਾਮੇ ਨਮਾਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸਤਾਸਦੇਵ ਨਮਾਸਤੰ ਅਪੇਵ ਨਮਾਸਤੰ ਅਜਨਮੇ ਨਮਾਸਤੰ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਵਰੰਗੇ ਨਮੋ ਸਰਵਪੰਗੇ ਨਮੋ ਕਾਲ ਕਾਲੇ ਨਮਾਸਤਾ ਸਦਿਆਲੇ ਨਮਾਸਤੰ ਅਭਰਣੇ ਨਮਾਸਤੰ ਅਮਰਣੇ ਨਮਾਸਤੰ ਜਰਾਰਿਮ ਨਮਾਸਤੰ ਕਰਤਾਰਿਮ ਨਮੋ ਸਰਵਤੰਦੇ ਨਮੋ ਅਸਤਾ ਬੰਦੇ ਨਮਾਸਤੰ ਨਿਰਸਾਕੇ ਨਮਾਸਤੰ ਨਿਰਵਾਕੇ ਨਮਾਸਤੰ ਰਹੀਮੇ ਨਮਾਸਤੰ ਕਰੀਮੇ ਨਮਾਸਤੰ ਅਨੰਤੇ ਨਮਾਸਤੰ ਮਹਾਂਤੇ ਨਮਾਸਤਾ ਸੁਰਾਗੇ ਨਮਾਸਤੰ ਸੁਰਾਗੇ ਨਮੋ ਸਰਵ ਸੁਖੰ ਨਮੋ ਸਰਵ ਭੋਗੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੁਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ੰਭ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਪੇਖਾਂ ਨਾਮ ਕਾਮਾ ਦੇਹਾਂ ਪੇਹਾਂ ਜੀਤਾਂ ਪੀਤਾ ਦਰਮਾਨ ਨਦਾਨ ਦਰਬਰਗਾ ਸਰਗਾਇਆ ਨੀਲਾ ਅਨਾਦਾ ਜਯਾ ਜਾਦਿਆ ਜਨਮ ਪਰਣਾ ਪੂਤਾ ਪਰਣਾ ਗਾਂਝਾ ਪਾਂਝਾ ਦੂਜਾ ਚਾਂਦਿਆ ਅਮੀਕ ਹੈ ਰਵੀਕ ਹੈ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਜਾਲ ਹੈ ਅੱਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਫਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੂਖ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਾਹ ਗਾਏ ਮਾਨ ਨਿਦਾਨ ਅਨੇਕ ਹੈ ਪ੍ਰੇਕ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਵਮਾਨੇ ਸਮਾਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਕੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਸਤੀ ਸਰੂਪੇ ਪਰਭੰਗੀ ਪਰਮਾਤੇ ਸਮਾਸਤੀ ਬਪੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸ਼ਿਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਕੀ ਅਪਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸ਼ਿਵਰੰਗ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸਤੰ ਸ਼ਨਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਯੰਤ੍ਰ ਯੰਤ੍ਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਨੁਭੇ ਰੂਪੇ ਸਮਾਕਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਜ ਉਰਧ ਅਰਧੰਗਾ ਗੰਗੋ ਹਰਤਾ ਪਾਰੰ ਪਰਮ ਪਰਮੇਸ਼ਵਰੰ ਪੁਰਸ਼ਪਾਲੰ ਸਦਾ ਸਰਵਦਾ ਸਿਧਦਾਤਾ ਦਿਆਲੰ ਅਸ਼ੇਦੀ ਅਪੇਦੀ ਨਾਮੰ ਕਾਮੰ ਸਮਾਸੁ ਬਰਾਜੀ ਸਮਾਸਤਾ ਸੁਧਾਮੰ ਤੇਰਾ ਜੋਰ ਚਾ ਸ਼੍ਰੀ ਸੰਗ ਜਲੇ ਹੈ ਥਲਿਆ ਪੀਤ ਹੈ ਅਵੈ ਹੈ ਪ੍ਰਭੂ ਹੈ ਅਜੂ ਹੈ ਦੇਸਾ ਤੇਸ ਹੈ ਭੁਜੰਗ ਪ੍ਰਯਾਦ ਸੰਗ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਸਿ ਨਿਧਾਨੇ ਨਮਾਸਤਵੰਗ ਨਰਨਾਥੇ ਨਮਾਸਤਵੰਗ ਪਰਮਾਤੇ ਨਮਾਸਤਵੰਗ ਗੰਜੇ ਨਮਾਸਤਵੰਗ ਪੰਜੇ ਨਮਾਸਤਵੰਗ ਅਕਾਲੇ ਨਮਾਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਵਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ਟੰ ਨਮੋ ਸਰਵ ਕ੍ਰਿਸ਼ਨੰ ਨਮੋ ਸਰਵਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਸੰ ਪ੍ਰਸਿਜੇ ਕਿਰਪਾਲੰ ਸਰੂਪੇ ਗੁਕਰਮੰ ਪ੍ਰਣਾਸੀ ਸਦਾ ਸਰਵਦਾਰ ਦਿਸਦਿੰਗ ਨਿਵਾਸੀ ਜਰਪੁਟਿਆਂ ਦਿਦਾ ਪ੍ਰਸਾਦ
ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਅਟਲ ਸਾਜੇ ਅਖਲ ਧਰਮੰ ਲਾ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਤੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਦਲ ਪ੍ਰਸਾਦ ਆਦ ਰੂਪਨ ਆਦ ਮੂਰਤ ਯੋਨ ਪੁਰਖ ਅਪਾਰੁ ਸਰਵ ਮੰਤ੍ਰ ਮਨ ਦੇਵਾ ਪੇਵਾਦ ਉਦਾਰੁ ਸਰਵ ਕਾਲਕ ਸਰਵ ਕਾਲਕੁ ਸਰਵ ਕੋਪਨ ਕਾਲੁ ਜਤਰ ਤਤਰ ਵਰਾਜੀ ਅਵਤੂਤਰੁ ਪ੍ਰਸਾਲ ਨਾਮ ਠਾਮ ਨ ਜਾਗ ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਅਧਾਰ ਮੂਰਤ ਯੋਨ ਆਦ ਸੇਖ ਦੇਸ ਔਰ ਨ ਪੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਦਿਸਾ ਹੋਇ ਸਾ ਲਿਓ ਅਨੁਰਾਗ ਨਾਮ ਕਾਮ ਵਿਹੀਨ ਪ੍ਰੇਖਤ ਦਾਮ ਹੂ ਨ ਜਾਹੀ ਸਰਬ ਮਾਨ ਸਰਬ ਧਰਮਾਨ ਸਦੈਵ ਮੰਤ ਸਾਹੀ ਏਕ ਮੂਰਤ ਅਨੇਕ ਦਰਸ਼ਨ ਕਿਨ ਰੂਪ ਅਨੇਕ ਖਿਲ ਖਿਲ ਖਿਲ ਖਿਲ ਅਨੰਤ ਕੋ ਫਿਰ ਏਕ ਦੇਵ ਪੇਵ ਨਾ ਜਾਨਹੀ ਦੇਵ ਦਰ ਕਤੇਵ ਰੂਪ ਰੰਗ ਨਾ ਜਾਤ ਪਾਸ ਜਾਨੀ ਕਹਿ ਦੇਵ ਆਤਮਾਤ ਨਾ ਜਾਤ ਜਾ ਕਰੂ ਜਨਮ ਮਰਨ ਬਹੀਨ ਜਕਰ ਬਕਰ ਫਿਰੈ ਚਦਰ ਜਾ ਕੋ ਮਾਨ ਹੀ ਪ੍ਰਪੀਨ ਲੋਕ ਚੌਦਾਂ ਕੇ ਵਿਖੈ ਜਗ ਜਾਪੀ ਜਹ ਜਾਪ ਆਦ ਦੇਵ ਨਾਦ ਮੂਰਤ ਸਾਪੂ ਸਭ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਯੰ ਭਵ ਗਣ ਭੰਜਨਹਾਰ ਕਾਲਹੀਨ ਕਲਾ ਸੰਯੁਕਤ ਕਲ ਪੁਰਖਾ ਦੇਸ ਧਰਮ ਤਾਮਸ ਵਰਮ ਰਹਿਤ ਬੂਧਾ ਲਖਾ ਭੇਸ ਰੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਰਤ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰੁ ਸਰਬ ਲਾਇਕ ਸਰਵ ਕਾਇਕ ਸਰਵ ਕੋਪ੍ਰਿਤ ਪਾਰੁ ਸਰਬ ਗੰਤਾ ਸਰਬ ਹੰਤਾ ਸਰਬ ਦਿਆਨ ਭੇਖ ਸਰਬ ਸ਼ਾਸਤਰ ਨ ਜਾਣੇ ਦੇ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨ ਆਵਈ ਬਹੁ ਚਿਤ ਮਦ ਭਾਰ ਛੰਦ ਦਾ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਪੰਗ ਕੁਮਾਰ।

ਕਾਮੇ ਅਕਾਮੇ ਬਜੰਗ ਬਰਿਆਤ ਸ਼ਾਮ ਗਏ ਜਤਰ ਜਕਰ ਕਰਦਾ ਜਤਰ ਜਕਰ ਹਰਦਾ ਜਤਰ ਜਕਰ ਦਾਨੇ ਜਤਰ ਜਕਰ ਜਾਨੇ ਜਤਰ ਜਕਰ ਵਰਤੀ ਜਤਰ ਜਕਰ ਭਰਤੀ ਜਤਰ ਜਕਰ ਪਾਲੇ ਜਤਰ ਜਕਰ ਕਾਲੇ ਜਤਰ ਜਕਰ ਪਾਸੇ ਜਤਰ ਜਕਰ ਵਾਸੇ ਜਤਰ ਜਕਰ ਮਾਨੇ ਆਏ ਜਤਰ ਜਕਰ ਦਾਨੇ ਆਏ ਜਾਜ ਵੀ ਸ਼ੰਭ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੀ ਅਜਨਮੰਗਾ ਜਾਈ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਦੇਸਾ ਦ੍ਰਿਸਾ ਕ੍ਰਿਸਾਏ ਭਗਵਤੀ ਸ਼ੰਭ ਤਲ ਪ੍ਰਸਾਦ ਕੱਟਦੇ ਕਿਹਾ ਸਜ ਦੇਸਾ ਕਿਹਾ ਪਿਜ ਪੇਸਾ ਕਿਹਾ ਕੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਪਿਜ ਲੋਕਾ ਕਿਹਾ ਦਿੱਤ ਸੋਕਾ ਕਿਹਾ ਵਧੂਤ ਵਰਨਾ ਕਿ ਮੈਂ ਭੂਤ ਕਰਨਾ ਕਿ ਰਾਜਨ ਪ੍ਰਭਾ ਕਿ ਧਰਮੰ ਪਜਾਏ ਕਿਹਾ ਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਪਮ ਰੂਪ ਹੈ ਕਿ ਆਦੋ ਦੇਵ ਹੈ ਕਿ ਆਪ ਪੇਵ ਹੈ ਕਿ ਚਤਰੰਗ ਵੇਲਣਾ ਕਿ ਇੱਕ ਆਦੀਨ ਹੈ ਕਿ ਰੋਜੀ ਰਜਾ ਕਰ ਹੀ ਮੈਂ ਰਹਾ ਕਹੇ ਕਿ ਪਾਕ ਦਿਆ ਵੈ ਕਿ ਗੈਬ ਲਗਾਇਆ ਵੈ ਕਿ ਆਪ ਬੋਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਲਿਆਂਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਕਲੀਆਂ ਹੈ ਕੇ ਸਰਬਤਰ ਮਾਨੇ ਆਏ ਕੇ ਸਰਬਤਰ ਗਾਨੇ ਆਏ ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ ਕੇ ਸਰਬਤਰ ਦੇਸਾ ਕੇ ਸਰਬਤਰ ਪੇਸ਼ਾ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸਾ ਕੇ ਸਰਬਤਰ ਪੇਸ਼ਾ ਕੇ ਸਰਬਤਰ ਕਲ ਹੈ ਕੇ ਸਰਬਤਰ ਪਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਕੇ ਸਰਬਤਰ ਪੇਸ਼ਾ ਕੇ ਸਰਬਤਰ ਮਾਨਿਆ ਸਦਾਇਵ ਪ੍ਰਧਾਨੇ ਆਏ ਕੇ ਸਰਬਤਰ ਜਾਪੇ ਆਏ ਕੇ ਸਰਬਤਰ ਸਾਪੇ ਆਏ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰ ਕਲੀਮੈ ਕਿ ਵਰਮੰ ਵਹੀਮੈ ਕਿ ਆਕਲੋਲਾਮੈ ਕਿ ਸਾਹਿਬ ਕਲਾਮੈ ਕਿ ਉਸਨੋ ਵਜੂਆ ਤਮਾਮ ਰਜੂ ਆਇਆ ਮੇਸ਼ੁਰ ਸੁਲਾਮੈ ਸ੍ਰੀ ਗੁਰਮਦਾਮੈ ਗਰੀਮਲ ਸਕਸਤਾ ਗਰੀਬ ਪ੍ਰਸਤਾ ਬਲਿੰਦਰ ਮਕਾਨਾ ਜਮੀਨ ਜਮਾਨਾ ਤਮੀਜ਼ ਉਲ ਤਮਾਮ ਰਜੂ ਅਲ ਮਦਾਨਾ ਹਰੀ ਫੁਲ ਅਜੀਮੈ ਰਿਆਇਤ ਯਕੀਨਾ ਨੇਕੁਲ ਤਰਾਂਗਾ ਭੇਦਾ ਭਾਂਗਾ ਅਜੀਜਲ ਨਿਵਾਜੈ ਗਨੀਓ ਲਖਰਾਜੈ ਨਿਰੋਗਤ ਸਰੂਪਾ ਧਰਮੋਗਤ ਬਭੂਤਾ ਪ੍ਰਭੋਗਤ ਪ੍ਰਵਾਹੈ ਸੁਜੋਗਤ ਸੁਦਾਇ ਸਦੈਵ ਰੂਪਾ ਭੇਦੀ ਅਨੁਪਾਇ ਸਮਾਸੋ ਪਰਾਜੈ

ਪ੍ਰਮਾਏ ਗ੍ਰੀਮਲ ਕੁਮਾਰ ਹੈ ਕਿ ਜਦੋਂ ਜਮਾਲ ਹੈ ਕਿ ਅਚਰਨ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮੈਂ ਤੋ ਭੂਤ ਹੈ ਕਿ ਮੈਂ ਤੋ ਬਸਾਏ ਕਿ ਆਤਮ ਪ੍ਰਭਾਏ ਕਿ ਅਚਰਨ ਰੰਗ ਹੈ ਕਿ ਮੈਂ ਤੋ ਭੰਗ ਹੈ ਮਦ ਪਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰਪੁਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖਾਂਡੂ ਹਰ ਨਰਿਆ ਮਾਂਡੂ ਗਨ ਪਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅੰਸ ਜੀ ਅੰਗ ਆਸਨ ਪੰਗ ਉਪਮਾ ਪਾਰ ਗਤ ਮੇ ਤੁਦਾਰ ਜਲ ਥਲ ਮਾਂਡੂ ਦਿਸ ਦਿਸ ਪਾਂਡੂ ਜਲ ਥਲ ਮਹੰਤ ਦਿਸ ਦਿਸ ਬੇਅੰਤ ਅਨ ਪਵਨ ਆਸ ਉਤਰਤ ਤਰ ਤੁਰਾਸ ਰਾਜਨ ਬਾਹ ਕੈ ਸੁਧਾ ਅੰਕਾਰ ਆਦਿ ਕਥਨੀ ਨਾਦ ਕਲਖੰਡ ਖਿਆਲ ਗੁਰਵਰ ਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਆਨ ਸਿ ਜਗਾਤ ਅਜ ਜਿਨ ਬਾਤ ਅੰਚਨ ਜਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣਠਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਾਰ ਬੋਲ ਮਨਾ ਛੰਦ ਦਲ ਪ੍ਰਸਾਦ ਕਰੁਣਾ ਲਿਆ ਹੈ ਹਰ ਗਾ ਲਿਆ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਜਗ ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਕਰਨ ਸਰਬੰ ਕਰ ਹੈ ਸਰਬਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡਸ ਹੈ ਕਲ ਖੰਡਸ ਹੈ ਏ ਪਰਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਤਪਾ ਤਪ ਹੈ ਅਗ੍ਰਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰਣਾ ਕ੍ਰਿਤ ਹੈ ਅਗ੍ਰਤਾ ਕ੍ਰਿਤ ਕਰਣੀ ਕ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਤਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਜਪਾ ਕ੍ਰਿਤ ਅਮ੍ਰਿਤ ਅਮ੍ਰਿਤ ਹੈ ਨਰ ਨਾਇਕ ਹੈ ਕਲ ਕਾਇਕ ਹੈ ਵਿਸਵੰਬਰ ਹੈ ਕਰਣਾ ਲਿਆ ਹੈ ਨਿਰਪ ਨਾਇਕ ਹੈ ਸਿਰਵ ਪਾਇਕ ਹੈ ਪਵ ਪੰਜਨ ਹੈ ਹਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਦਾ ਹਰ ਹੈ ਪਰਮਾਤਮਾ ਹੈ ਸਰਬਾਤਮਾ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਹੈ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਕਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਗੁਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਬ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬੰਕ ਬੰਕੇ ਅਬੰਗੀ ਸਰੂਪੇ ਅਨੰਗੀ ਅਨਾਮੇ ਦਰਬੰਗੀ ਦਰਗਾਲੇ ਅਨੰਗੀ ਅਕਾਮੇ ਏਕਾ ਚਰੀ ਸ਼ਾਮਲ ਅਜੈ ਅਲੈ ਪੈ ਬੈ ਪੂਆ ਜੂ ਅਨਾਸ਼ ਅਕਾਸ਼ ਅਗੰਜ ਪੰਜ ਲੱਖ ਪੱਖ ਅਕਾਲ ਦਿਆਲ ਲੇਖ ਭੇਖ ਅਨਾਮ ਕਾਮ ਗਾਟ ਅਨਾਥੇ ਪ੍ਰਮਾਤੇ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਸ਼ਮਲ ਨਮਾਸਕੁਲ ਪ੍ਰਣਾਮੇ ਸਮਾਸਕੁਲ ਪ੍ਰਣਾਸੇ ਅਗੰਜਲ ਨਾਮੇ ਸਮਾਸਕੁਲ ਨਿਵਾਸੇ ਰਗਾਮੰਗ ਬਪੂਤੇ ਸਮਾਸਕੁਲ ਸਰੂਪੇ ਗੁਕਰਮੰਗ ਪ੍ਰਣਾਸੀ ਸੋ ਧਰਮੰਗ ਬਪੂਤੇ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾਸਕੁਲ ਨਿਵਾਸੀ ਅਜਾਇਬ ਬਪੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਅਮ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਪਉ ਸੁਭੰ ਸਰਬਦਾ ਸਰਬ ਜੁਗਤੇ ਸੁਕਾਲੰ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਪਉ ਸੁਭੰ ਸਰਬਦਾ ਸਰਬ ਜੁਗਤੇ ਸੁਕਾਲੰ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਵ ਪ੍ਰਸਾਦ ਸਵਈਏ ਏਕੋ ਓੰਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਾਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਕੇ ਗ੍ਰੰਥ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਗੋਗਨ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪੈ ਕਿਰਪਾਉਂ ਤੇ ਗੁਰਤੀ ਬਿਨੇ ਗੁਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਤੁਰੰਗ ਸੇ ਗੋਦਤ ਗੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂ ਭਲੀ ਵਜਨਾਵ ਸੀਸਣਾ ਜਾਤ ਵਿਚਾਰੀ ਇੱਥੇ ਪੈ ਤੋ ਕਾਮ ਪੈ ਭੂ ਪਦੰਤ ਕੋ ਨਾਂਗੇ ਪਾਇ ਪਦਾਏ
ਜੀਤ ਗ੍ਰਹਿ ਸਭ ਦੇ ਸੁਸਾਨ ਗੋਬਾਸ਼ ਢੋਲ ਮਰਦੰਗ ਨਗਾਰੇ ਗੁੰਜਤ ਗੂਰ ਗਜਾਨ ਤੇ ਸੁੰਦਰ ਹੈ ਸੁਤ ਹੈ ਹਜਰਾਜ ਹਜਾਰੇ ਪੂਤ ਭਵੈਕ ਭਵਾਨ ਕੇ ਪੂਪ ਦਿਖਾਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਤ ਸਰੀ ਭਗਵਾਨ ਭਜੇ ਬਿਨ ਅੰਤ ਕੁਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਵੈਦ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਮਾਨ ਸੁਦਾਨ ਕੇ ਪੇਖੈ ਪਾਵਨ ਆਹਾਰ ਜਤੀ ਅਵਤਾਰ ਸਭ ਸੋ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਪ੍ਰਤੀ ਬਨੇਕ ਨਾ ਲੇਖੈ ਸ਼ੁੱਧ ਸਪਾਹਦ ਰੰਤਨ ਬਾਹਰ ਸੁਸਾਰ ਸੁਨਾਦਰ ਜਾਣ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਬੰਕਲ ਨਾਹ ਲੈਂਗੇ ਸੂਰ ਹਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਲ ਮਲਾਏਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਨ ਤਿਆਗ ਜਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਧਾਰ ਬਛਈਆ ਤੋਰ ਦਵੇਸ ਮਲੰਗ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗੌੜੀ ਗੜਾਣ ਕੋ ਤੋੜ ਨਹਾਰ ਬਤਨ ਹੀ ਜਗਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਜਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਬਨੰਦਨ ਸਾਚਰ ਭੂਤ ਭਵੈਕ ਭਵਾਨ ਜਪੈਂਗੇ ਜੀਵ ਜਿਥੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਸਾਭ ਦਪੈਂਗੇ ਪੁਨ ਪਰਦਾਪਨ ਬਾਣ ਜੈਤ ਤੋਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਦਾਵ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਵ ਜੋਨਤਰ ਲੋਕ ਰਾਜ ਕਰੈਂਗੇ ਕੋਟ ਇਸ਼ਨਾਨਕ ਜਦ ਗਦਾਨ ਅਨੇਕ ਸੁਅੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਬਿਸੰਸਤੀ ਪਾਦ ਅੰਤ ਪਦੇ ਜਮ ਪਾਵ ਕਰੈਂਗੇ ਜੇ ਨਾਰ ਸਰੀ ਪਦ ਕੇ ਬਰਸੈ ਪਾਗੋ ਦੇ ਨਰ ਫੇਰ ਨਾ ਦੇ ਕਰੈਂਗੇ ਕਹਾਂ ਪਇਓ ਜੋ ਲੋ ਲੋਚਨ ਮੂਲ ਗਏ ਬਰਟ ਜੋ ਵਕਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਧ ਸਮੁੰਦਰਾਂ ਨਾਲ ਲੋਕ ਗਏ ਉਪਰ ਲੋਕ ਗਵਾਇਓ ਵਾਸਕੀ ਉਹ ਧਿਆਨ ਤੋਂ ਬੈਠ ਕੇ ਐਸੇ ਹੀ ਐਸੇ ਤੋਂ ਬੈਠ ਬਤਾਇਓ ਸਾਚ ਕਹੋ ਸੁਨ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਰੀ ਧਰੁ ਚਰੂ ਕਾਹੂ ਲੈ ਲਿਆ ਗਰੇ ਲਟਕਾਇਓ ਕਾਹੂ ਲਗੋ ਹਰ ਵਾਚੀ ਦਿਸ਼ਾ ਮਾਏ ਕਾਹੂ ਪਿਛਾ ਗੋਸੀ ਸੁਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਗੂਰ ਕਰਿਆ ਉਰਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਗੂਰ ਕਰਿਆ ਉਰਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਵੇ ਚਿੱਤ ਦੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਰ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੁ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰ ਲੈ ਕਰੇ ਆਈ ਸਭ ਬੈਰਨ ਕਉ ਆਸ ਸੰਗਰੇ ਆਈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਜਾਟ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰੇ ਆਏ ਮਰਨ ਕਾਲ ਕਾ ਤ੍ਰਾਸ ਨਿਭਰੇ ਆਏ ਹੂ ਜੋ ਸਦਾ ਹਮਾਰੇ ਪਛਾ ਸਰੀਆ ਸੋਜ ਜੂ ਕਰੇ ਹੋ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਬਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੋ ਥੀ ਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮਾਂ ਬਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੀਤੀ ਦੇ ਗੁਣ ਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
ਏਕ ਏਕ ਕੀ ਪੀਰ ਪਛਾਣੈ ਈ ਗੜ ਗੜ ਕੇ ਬੜ ਬੜ ਕੀ ਜਾਣੈ ਜਬ ਉਦ ਕਰਖ ਕਰਿਆ ਕਰ ਤਾਰ ਪਰਜਾ ਤਰਤ ਤਬ ਦੇਹੀ ਅਪਾਰ ਜਬ ਆ ਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੀ ਤਰ ਸਬੂ ਜੇਤੇ ਬਦਨ ਸੁਰੇਸ਼ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ।

ਸੰਭਵਦਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੋਏ ਤੇਤੀ ਤੁਮਰਾ ਲਖਨ ਜਾਏ ਪਸਾਰ ਕਿਹ ਬਿਧ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਤ ਯਕੀਨੀ ਉਤਪਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜਾਮ ਪਵ ਆਦਿ ਜੁਗਾਦ ਸਰੂਪ ਸਜਾਮ ਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਆ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਬਤੁੱਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਕੋਈ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤਾ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋਈ ਕਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਧਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰੇ ਹੋ ਤਾਂ ਕਿ ਤਾਪ ਤਨ ਕਮੋ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਵਾਸਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਣ ਤਿਆਰੀ ਆਪ ਹਾਰ ਦੇ ਲਿਓ ਉਬਾਰੀ ਸਰਬਠਾਰ ਮਹੋ ਹੋ ਸਹਾਈ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਬ ਸੇ ਕੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਤਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ

ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਚਾ ਨਾਮ ਆਧਾਰੋ, ਵਾਜੇ ਪੰਚੋ ਸ਼ਬਦ ਚਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ, ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਜਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਜ ਸਿਮਰਤ ਕੋਇ ਨਾਹੀ, ਕਿਰਪਾ ਕਰਬਨ ਵਾਰੀਆ, ਇਸ

ਆਨੰਦ ਗੁਰੂ ਦੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸਬਦ ਸੱਚਾ ਸਵਾਰਿਆ। ਕਹੇ ਨਾਨਕ ਇਹੀ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਜਨ ਦੇ ਜਿਸ ਨੂੰ ਉਰਜਾ ਕਰੇ ਵੇ ਜਾ ਰਿਹਾ, ਇੱਕ ਭਰਮ ਤੁਲੇ ਫਿਰ ਦੇ ਸਿੱਖ ਨਾਮ ਲਾਗ ਸਵਾਰ।

संत प्यारे हो अगथ की करें कहानी अगथ केरी चित द्वारे पाईए तन मन तानु सब सौंप गुरु का हुक्म मन्य पाईए हुक्म मन्य गुरु तेरा गावो सच्ची बाणी कहे नानक सुनो संत कथियो अगथ कहानी। ਇਹ ਮਨ ਚੰਚਲਾ ਚਤਰਾਹੀ ਕਿਨੈ ਨਾ ਪਾਇਆ ਚਤਰਾਹੀ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਪਲਾਇਆ ਮਾਇਆ ਤਾਂ ਮੋਹਣੀ ਕਿਨੈ ਕੀਤੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸੈ ਬਿਟਾਉ ਜਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਹੀ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਤਾ ਜਤੰਤ ਪਛਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ।

ਸੁਰ ਨਾਰੇ ਮੁਨ ਜਨੇ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੁਖ ਪਾਈ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਖਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਦਿਸਣਾ ਬਹੁਤ ਨਾਹੀਂ ਬੋਲਣਾ ਕੰਨਿਓ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਸਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲਾਂ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਤਿਆਵਹੀ ਜਿਸਨੋ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਰੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਗਤ ਸੰਜਮ ਤੋਤਾ ਜਾਏ ਮਨ ਧੋਵੋ ਸ਼ਬਦ ਲਾਗੁਆਰ

ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ। ਜੀਓ ਮਾਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜੀਓ ਮਾਲੇ ਤਿੰਨੀ ਜਨਮ ਜੂਏ ਹਾਰਿਆ, ਇਹ ਕਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਹੁਕਮ ਸੋ ਸੁਣੇ ਨਾਹੀ ਫਿਰ ਜਾਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਭਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਘਟਿਆ ਭਲੀ ਸੇ ਬਣਜਾਰੀ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੀ। ਜੇ ਕੋ ਸਿੱਖ ਗੁਰੂ ਸੇਧੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖ ਹੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰਾਤ ਮੈਂ ਸੰਭਾਲੀ, ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨਾਂ ਵਰਨ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਿੱਖ ਹੋਈ, ਪੁੱਛੋ ਵੇਖੀਆਂ ਜਾਏ ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਭਾਈ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋ ਗਏ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੇ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਮਾਂ ਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ, ਸ਼ਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੂੜੇ ਬੰਧਨ ਹੋਗਾ ਮੁਕਤ ਸ਼ਬਦ ਮਨ ਵਸਾਈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਪਰਮ ਸੁਤਾ ਸਿੱਖਿਆ ਰਹਿਣ ਗਿਆਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਆਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਆਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਬੁੜਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੇ ਪੋਹ ਨਾ ਸਕਈ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਬੁੜਦਾਤਾ ਸੋ ਕਿਉਂ ਮਨੋ ਵਸਾਰੀਏ, ਜੈਸੀ ਅਗਨ ਉਧਰ ਮਹਿ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖਿੰਦ ਰਚਾਇਆ, ਜਾਂ ਤਿਸ ਪਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ, ਇਹ ਮਾਇਆ ਜਿ ਘਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲਾਏ ਤਿਸਨੋ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਭੁੱਲੇ ਪਾਏ, ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ, ਹਰ ਹਰ ਨਤ ਜਪਿਓ ਜੀਓ ਲਾ ਘਟਿਓ ਦਿਹਾੜੀਏ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ, ਇਹ ਰਸਨਾ ਆਤਮਾਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿੱਤਾ ਜੇ ਚਿਰ ਹਰ ਰਸ ਭਲੇ ਨਾ ਪਾਏ, ਹਰ ਰਸ ਪਾਏ ਭਲੇ ਪੀਏ ਹਰ ਰਸ ਬਹੁੜ ਨਾ ਕ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰਾਂ ਨਿਰਾਸਾ ਵਿਸਰੈ ਜਾਂ ਹਰ ਬਸੈ ਮਨ ਆਏ,
हे श्री राम मेरे हर तुम मैं जोत रखी तातु जग मैं आया हर जोत रखी तुद बच तातु जग मैं आया हर आपे माता आपे पिता जम जियो पाए जगत दिखाया गुर प्रसादी पुजिया ता जलत हुआ जलत नदरी आया कहे नानक श्रेष्ठ का मूल रचिया जोत राखी तातु जग मैं आया मान जाऊ पया प्रभागम सुनया हर मंगल गाऊ सकी ग्रह मंदिर बनया हर गाऊ मंगल नट सकी सुख दुख ना ब्या पे गुर चरण लागे जन सभागे अपना बिर जा पे अनहत बाणी गुर शब्द जानी हर नाम हर रस भोग कह नानक प्रभ आप मिलया करण कारण जोग हे श्री राम मेरिया इस जग में आए कह क्या तुद कर्म कमाया के कर्म कमाया तुद श्री राजा तू जग में आया जिन हर तीरा रचन रचया सो हर मन ना बसाया गुर प्रसादी हर मन वसिया पूर्व लिखया पाया कहे नानक शरीर प्रवान होवा जिन सतगुर सिंह चित लाया इन त्रो मेरे हो वर तुम मैं जो तरी हर बिन अवर न देखो कोई हार बिने अवर न देखो हार बिने अवर न देखो कोई नदरी हर निहालिया यही विश संसार तुम देख दे हर का रूप है हर रूप नदरी आया गुर प्रसादी बुझिया जा वेखा हर एक है हर बिन वरना कोई कह नानक नेत्रांध से सतगुर मिलया दे बिदरह कोई हे श्रवणो मेरे हो साचा सुनने नो पठाए साचा सुनने नो पठाए शरीर लाए सुनो सतबाणी जत सुनी मन तन हरिया हुआ रसना रस समाणी सच लख बडाणी तां की गत कही ना जाए कहे नानक अमृत नाम सुनो भगत रव साचा सुनने नो पठाए हार जियो गुफांदर रख कहे वाजा पवन बजाया बजाया वाजा पवन ना द्वारे प्रकट किए दसवां गुप्त रखाया गुरुद्वारे लाए पावनी एक ना दसवां द्वार दिखाया कहे अनेक रूप नाव नवनिद तिसदा अंत न जाई पाया कहे नानक हर प्यार है जियो गुफा अंदर रख कहे वाजा पवन बजाया एहे साचा सुहिला साचा कर गावो गावो ता सुहिला कर साचा जिथे सदा सच त्यावे सचो त्यावे जा तुद पावे गुरमुख जिना बुझावे एहे सच सबना का खसम है जिस बख्शे सुजन पावे कहे नानक सच सुहिला सच कर गावे आनंद सुनो बडभागी हो सगल मनोरथ पूरे पार ब्रह्म प्रपाया उतरे सगल विसूरे दुख रोग संताप।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈ ਭਾਈ ਖੁਆਏ ਅਨਉ ਹਉਮੈ ਵਿੱਚ ਵਿਆਪੇ। ਇਹ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ। ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ। ਸਭ ਜਗ ਖੇਲ

0: आत्मिक श्रोतियों, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰਾਂ ਦਾਰ ਮੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ

0: ਬਹੁਤ ਅਨੰਤ ਨਾਟੂ ਮਦਾਨੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ
1: ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਸ ਨੰਤ ਬੰਧਨ ਬੰਦ ਪਵਾਏ ਸੋਏ ਭਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ।

ਘਰ ਪੁੰਨੋ ਨੀਤ ਸਦਾਈ ਹੈ। ਜੇ ਦਰਵਾਣਾ ਪਾਸਰ ਜਰਵੇਸ ਕਰੇਂਦੀ ਆਈ ਹੈ, ਕੋ ਰਹਿ ਨਾ ਭਰੀਏ ਪਾਈਏ।

ਹਮ ਇਹ ਜਾਤ ਹੈ ਹਮ ਕਰਮ ਕਮਾਏ ਹਮ ਮੈਂ ਬੰਦਨਾ ਫਿਰ ਫਿਰ ਜੋ ਨੀ ਪਾਏ ਹਮ ਕਿਥੋਂ ਪੁਜੈ ਕਿਥੋਂ ਜਮੇ ਜਾਏ

ਮੇਰਾ ਦੰਦਾ ਨਾਨਕ ਜਨ ਤੋਂ ਪੈ ਪੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਪਿਆ ਚਿੰਤਾ ਪੇ ਕਰਨੀ ਕਾਹੇ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ।

0: ਪੜੀ ਹੈ ਜੇਤੇ ਸਾਥ। ਨਾਨਕ ਲੇਖੇ ਇੱਕ ਗੱਲ ਹੋਰ ਹੋਵੇ ਤਕਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕਣਿਆ ਬਤੀਰਥ ਪਵਿਆ ਤੇ ਤੂੰ ਲਵਿਆ।

ਹਰਤਾਂ ਪਰ ਜਾਣੀਆਂ ਜਾਂ ਜੁਪਤ ਜਾਣਾ ਜੀਓ, ਹਰਤ ਕਾ ਸਾਧਕ ਵਿੱਚ ਦੇ ਕਰਤਾ ਬੀਓ, ਹਰਤਾਂ ਪਰ ਜਾਣੀਆਂ ਜਾਂ ਸਿੱਖ ਸੱਚੀ ਲੇ, ਦਇਆ ਜਾਣਾ ਜੀ ਕੀ ਕਿਸ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ,

ਉੱਤੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਉਜਰ ਸੰਜੇ ਕਰੇ ਪੇਗਾਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ। ਜਿਤ ਸਦਾ ਮੈਂ ਜੁਕਣ ਜਾਣਾ ਛੱਡ ਪਏ ਕਰਬਾਰ, ਸਭ ਕੋ ਪੂਰਾ

0: ਗਿਆ।
1: ਏ ਕ੍ਰਿਸ਼ਨਮ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਸ ਦੇਵ ਜੇ ਕੋ ਜਾਣ ਪਿਓ ਨਾਨਕ ਦਾਸ ਹੈ ਸੋਈ ਨਿਰੰਜਨ।

कहले कहल न के नाम करिए ऐसी कलन के दिन।

ਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟ

0: ਜਾਰੇ ਜਿੱਤ ਸੁਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗ ਸਮਾਦੰ ਮੁਖ ਚੂਬੀ ਪੂਖੰ ਸਾਰੰ ਕੈ ਪਾਲ ਸਿਆਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਸੋਤੀ ਬਸਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕ ਨਿਸ਼ਚੋ ਕਰਮੰ ਕਉ ਨਾਨਕ ਨਿਸ਼ਚੋ ਚਾਵੈ ਬਿਨ ਸਤਿਗੁਰ

0: ਧਾਕੜ ਮੁੱਲ ਅਨਾਇਆ ਬੈ ਚੁੱਕੇ ਪਾਇਆ ਸਿਖਾ ਕਨ ਚੜਾਈਆਂ ਗੁਰ ਬ੍ਰਹਮਣ ਕਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਗਾ

ਹੋਰ ਨਾਨਕ ਤਗਨ ਤੁੱਟੀ ਜੇ ਤਗ ਹੋਵੇ ਜੋਰ ਮਹਲਾ ਪਹਿਲਾ ਨਾ ਮੰਨਿਆ ਫਤ ਉਪਜਾ ਸਾਲਾ ਸਸੂ ਦਰਗਾਹ ਅੰਦਰ ਪਾਈ ਤਗਨ ਤੁੱਟ ਪੂਤ।

0: ਧਾਗੇ ਅਗਰਾ ਕੱਟੈ ਲੈ ਪਾੜ ਕਰੇ ਵਿਆ ਹੋ ਕੜ ਕਾਗਲ ਦਸੇਰਾ ਹੋ।
1: ਹੁਣ ਵੇਖੋ ਲੋਕ ਵਿਡਾ ਮਨ ਅੰਧਾ ਨਾ।

ਹੁਕਮਤ ਤੋਂ ਹੱਥ ਚੱਲ ਕੇ ਮਾਰ ਕਰੀਆਂ ਗੁਰਿਆਂ

ਅੰਦਰੋਂ ਝੂਠੇ ਪੈਜਬਾਰ ਦੁਨੀਆਂ ਅੰਦਰ ਸੈ ਅਸਰ ਤੀਰਥ ਜੇ ਨਾ ਉਤਰ ਨਾ ਹੀ ਮੈਂ ਜਿਨ ਪਟ ਅੰਦਰ ਬਾਰ

ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋ ਆਸਤੇ ਨਾ ਥੀਏ ਜੇ ਦੇਖੇ ਵਰਤੇ ਸੋਏ ਮਹੱਲਾ ਦੂਜਾ।

0: ਇਕਨੇ ਦੁਸ਼ਮਣੀ ਅਕਤ ਮੈਂ ਰਹਿਣ ਚੜੇ ਇੱਕ ਨਿਹਾਲੀ ਪੈਸ ਵਾਲੀ ਕੁੱਪਰ ਅਲ ਖੜੇ ਸਵਾਰੇ ਨਾਨਕਾ ਜਿਨਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਇ ਭੀ ਰੱਖੇ ਆਪ ਕਿਸ ਜੰਤੂ ਪਾਇ ਕਾ ਦੇਖਾ ਥਾ ਪੁੱਤਾ ਕਿਸ ਨੂੰ ਕਹੀਏ ਨਾਨਕਾ ਸਭ

ਸਾਈ

ਸਾਖੀ ਜਾਣ ਲਾ ਸਾਖੀ ਤੇਰੇ ਬਸ ਤੇਰਾ ਕਰਪਨਾ ਤੇਰੇ ਕਰ ਨੰਦ ਵਧਾਈ ਤੁਧ ਕਰ ਮਾਣ ਮੱਤਾ ਤੇਜ ਆਪਣਾ ਆਪ ਜਨ ਸਰਬ ਕਲਾ ਭਰਪੂਰ ਦੀ ਸਹਿਜਤਾ ਨਾਨਕ ਦਾਸਨ ਦਾ ਜੁੜਿਆ ਗਿਆ ਦਿਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵੇ ਨਮਹ ਅਸਤਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਵਿਸ਼ੰਭਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧਾਕਰ ਕਿਨੇ ਰਾਮ ਨਾਮ ਇਕਾਖਰ ਕਿਨਕਾ ਇਕ ਜਿਸ ਜੀਵ ਸਾਵੈ ਤਾਂ ਕਿ ਮੈਂ ਮੰਗਨੀ ਨ ਆਵੈ ਕੰਖੀ ਏਕੈ ਦਰਸ ਤੁਹਾਰੋ ਨਾਨਕੁਣ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਜਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਧਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਤੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੇ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਨ ਸਭ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੂਖ ਬਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਵੀਤਾ ਪ੍ਰਭ ਕੋ ਸਿਮਰਹਿ ਤਨ ਅੰਧ ਕਨੇਰੇ ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ ਨਾਨਕ ਜਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸਤਪਦੀ जय मात पिता सुत मीतना पाई मन ऊहा नाम तेरे संग सहाई जय महाप्यान दूत जम दल तह केवल नाम संग तेरे चले जह मुश्किल होवे अत भारी हर को नाम खिन माहे उधारी अनक पुनः चरण करत नहीं तरे हर को नाम कोट पाप पर हरे गुरमुख नाम जपो मन मेरे नानक पावहु सुख कन्हेरे सगल सृष्ट को राजा दुखिया हर का नाम जपत होए सुखिया लाख करोरी बंधन पर हर का नाम जपत निस्तरै अनक माया रंग तिख न बुझावै हर का नाम जपत आभावै जेह मार केह जात अकेला तह हर नाम संग होत सुहेला ऐसा नाम मन सदा ध्याई है नानक गुरमुख परम गत पाई झूठत नहीं कोट लख वाही नाम जपत तह पार पराही अनक बिघन जह आय संघार हर का नाम तत्काल उधार अनक जोन जन्म मर जाम नाम जपत पावै विश्राम हौ मैला मल कब हुन धोवै हर का नाम कोट पाप खोवै ऐसा नाम जपहु मन रंग नानक पाईऐ साध कै संग जिह मार्ग के गण जाहि न कोसा हर का नाम ऊहा संग तोसा जह पैंडै महा अंधक भारा हर का नाम संग उजियारा जहां पंत तेरा कोना सुनानु हर का नाम तह नार पछानु जह महा भयान तप्त बहु काम तह हर के नाम के तुम ऊपर शाम जहां त्रखा मन तुझ आकर्ष है तह नानक हर हर अमृत बरख है भगत जना की बरतन नाम संत जना कह मन विश्राम हर का नाम दास की ओट हर कै नाम उदरे जन कोट हर जस करत संत जन रात हर हर औपद साधु समात हर जन कह हर नाम निधान पार ब्रह्म जन कीनो दान मन तन रंग रते रंग एक नानक जन कह बिरत विवेक हर का नाम जन को मुक्त जुगत हर का नाम जन को त्रिपत भुगत हर का नाम जन का रूप रंग हर नाम जपत कब परे न भंग हर का नाम जन की वडियाई हर का नाम जन शोभा पाई हर का नाम जन को भोग जोग हर नाम जपत कछ नाहि वियोग जन राता हर नाम की सेवा नानक पूजै हर हर देवा हर हर जन कै मालिक दीना हर धन जन को आप प्रभु दीना हर हर जन कै ओट सतानी हर प्रताप जन अगन जानी ओत पोत जन हर रस राते सुन समाध नाम रस माते आठ पहर जन हर हर जपै हर का भगत प्रगट नहीं छपै हर की भगत मुक्त बहु करे नानक जन संग केते करे पार जाते हर को नाम काम तेन हर हर गुण गाम सबते उत्तम हर की कथा नाम संत दर्द दुख लथा नाम की महिमा संत रिद वसै संत प्रताप दुर्ग सब नसै संत का संग वड भागी पाई है संत की सेवा नाम ते आई है नाम तुल

ਸਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨ ਪਾਵ ਹੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮਨ।

ਕਈ ਕੋਟ ਕਾਲੇ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜੈ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਕਤਿ ਨਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮਹਿ ਪਾਰ ਬ੍ਰਹਮ ਲਾਂਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਗਨਾਸ। ਕਈ ਕੋਟ ਮੰਗ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ।

ਹੁਕਮੇ ਉਪਜਾ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤ ਤੇ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਦਿਖਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੀ ਚਾਰ ਕੁੰਠ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਥਿਨ ਮਹਿਨੀ ਚਕੀਰਤ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾਂ ਕੋ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬੰਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਪੰਥੀਓ, ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰਖ ਰੰਗ ਹਸੈ, ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਊਬ ਆਕਾਸ ਪਿਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂੰ ਨਿਰਤ ਕਰੈ ਬਹੁ ਭਾਤ, ਕਬਹੂੰ ਸੋਏ ਰਹੈ ਦਿਨ ਰਾਤ, ਕਬਹੂੰ ਮਹਾਂਕ੍ਰੋਧ ਵਿਕਰਾਲ, ਕਬਹੂੰ ਸਰਵ ਕੀ ਹੋਤਰਵਾਲ, ਕਬਹੂੰ ਹੋਏ ਬਹਿ ਬਡ ਰਾਜਾ, ਕਬਹੂੰ ਭੇਖਾਰੀ।

ਸੋ ਭਲਾ ਕਹਾਵੈ ਤਿਸੇ ਭਲਾਈ ਨਿਕ ਨ ਆਵੈ। ਸਰਬ ਕੀ ਰੇਨ ਜਾਂ ਕਾ ਮਨ ਹੋਏ, ਕਉ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਸ ਕਰਤਾ, ਤਬ ਲਗ ਗਰਭ ਜੋ ਮੈਂ ਫਿਰਤਾ। ਜਬ ਧਾਰੈ ਕੋਉ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਕੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਬੇਸ ਜਾਏ। ਤਬ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਾਂ ਛੂਟੈ। ਸਹਿ ਸਿਖਟੇ ਲਖ ਕਉ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਦਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਡ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕਿਛ ਕੀਨੋ ਸੁ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਬੂਝੈ ਦੇਖੈ ਕਰੈ ਵਿਵੇਕ, ਆਪ ਹੈ ਏਕ ਆਪ ਹੈ ਅਨੇਕ। ਮਰੈ ਨੰਦ ਸਹਿ ਆਵੈ ਨ ਜਾਏ, ਨਾਨਕ ਸਦ ਹੀ

ਜਾਪੈ ਕੋਈ, ਜਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਇ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਧਨਵੰਤਾ ਹੋਇ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ

ਨਾਨਕ ਹੋਸੀ ਤੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਦੱਤਾ, ਸੁਤ ਸਤ ਸਤ ਜਸ ਸੁਨਤਾ, ਬੁੱਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਲਨ ਤਿਨ ਮੂਲ ਪਛਾਨਿਆ, ਜਾ ਕਰ ਦੈ ਵਿਸ਼ਵਾਸ ਪ੍ਰਭ ਆਇਆ, ਤਪ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸ ਮਾਹੇ ਲੈ ਬਸ ਗਡਾਈ, ਤਾਂ ਕੋ ਭਿੰਨ ਨਾ ਕਹਿੰਦਾ ਜਾਈ, ਬੁਝੈ ਬੁਝਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ

ਇਛ ਪੁੰਨੀ ਕਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਦਿਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਸਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪੋ ਅਵਰਹ ਨਾਮ ਜਪਾਵਹੋ ਭਗਤ ਭਾਏ ਤਰਿਆ

ਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤ।

ਸਿਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾਪਰ ਸੰਗੀਤ ਰਸਨ ਜਪਤੀ ਹਰ ਹਰ ਨੀਤ ਭਲੇ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ

ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਾਣੋ ਸੋਝੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਧਰਮ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਣਤਨ ਪਰਬਤ ਹੈ ਪਾਰ ਬ੍ਰਹਮ, ਜੈਸੇ ਆਗਿਆ ਤੈ

ਨਾਨਕ ਤਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਗਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਧੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ

0: ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ناز جاوے خال چہا پائی موندا تڑی نت گردے رکھا سنبھال

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਉਸ ਮੇਰੇ ਮਾਲਕ ਜੀ ਦੀ ਬਖਸ਼ਿਸ਼ ਮਿਹਰ ਦਾ ਸਦਕਾ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਆਪ ਜੀ ਨੇ ਇਕੱਤਰ ਹੋ ਕਰਕੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਜਾਪ, ਹਜ਼ੂਰ ਦੇ ਅੰਮ੍ਰਿਤ ਬਚਨ ਦਾ ਕੀਰਤਨ, ਗੁਰਮੁਖ ਪਿਆਰਿਆਂ ਦੇ ਪਾਸੋਂ ਸਰਵਣ ਕੀਤਾ ਹੈ। ਅੱਜ ਜੋ ਪਾਵਨ ਪਵਿੱਤਰ ਸ਼ਲੋਕ ਔਰ ਪੌੜੀ ਦਾ ਪਾਠ ਆਪ ਜੀ ਨੇ ਗੁਰੂ ਬਖਸ਼ਿਸ਼ ਨਾਲ ਹੁਣੇ ਸਰਵਣ ਕੀਤਾ, ਇਸ ਸ਼ਲੋਕ ਔਰ ਪੌੜੀ ਨੂੰ ਉਚਾਰਨ ਕਰਨ ਵਾਲੇ ਸ਼ਹੀਦਾਂ ਦੇ ਚਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਔਰ ਇਹ ਜੈਤ ਸਰੀ ਕੀ ਵਾਰ ਦੀ ਪੰਜਵੀਂ ਪੌੜੀ ਔਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ। ਕਰੋ ਕਿਰਪਾ ਸਾਧ ਸੰਗਤ, ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਹੇ ਮੇਰੇ ਮਾਲਕ, ਆਪ ਬਖਸ਼ਿਸ਼ ਕਿਰਪਾਲਤਾ ਕਰੋ, ਆਪ ਵਿੱਚ ਵਰਤ ਕੇ ਮੇਰੇ ਸਾਈਂ ਜੀ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਓ। ਕਰੋ ਕਿਰਪਾ ਸਾਧ ਸੰਗਤ, ਆਸ਼ੀਸ ਬਖਸ਼ੋ ਔਰ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਹਜ਼ੂਰ ਕਿਰਪਾਲਤਾ ਪੈ ਕਰਦੇ ਨੇ। ਕਹਿੰਦੇ ਨੇ ਕਿ ਇਸ ਸੰਸਾਰ ਦੇ

ਤੇ ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਜਦੋਂ ਕੋਈ ਪਾਪ ਕਰਦਾ, ਪਹਿਲੀ ਵਾਰ ਜਦੋਂ ਪਾਪ ਕਰਨ ਲੱਗੇਗਾ ਅੰਦਰੋਂ ਆਵਾਜ਼ ਆਏਗੀ ਕਿ ਜੋ ਕੁਝ ਤੂੰ ਕਰਨ ਚੱਲੇ ਇਹ ਬਿਲਕੁਲ ਮਾੜਾ ਹੀ। ਤੇ ਸਾਹਿਬ ਕਹਿੰਦੇ ਨੇ ਉਸ ਆਵਾਜ਼ ਨੂੰ ਸੁਣੇਗਾ ਵੀ ਕੋਈ ਕਰਮ ਮਾੜਾ ਕਰੇ ਪਹਿਲਾਂ ਇਹਦੇ ਅੰਦਰੋਂ ਆਵਾਜ਼ ਜ਼ਰੂਰ ਆਏਗੀ ਕਿ ਜਿਹੜਾ ਕਰਮ ਤੂੰ ਕਰਨ ਲੱਗਾ ਇਹ ਮਾੜਾ, ਇਹ ਨਖਿੱਧ ਹੈ। ਪਰ ਹਜ਼ੂਰ ਕਹਿੰਦੇ ਨੇ ਮਨੁੱਖ ਉਸ ਆਵਾਜ਼ ਨੂੰ ਦਬਾ ਦਿੰਦਾ, ਬਸ ਇੱਕ ਦੋ ਵਾਰ ਮਾੜੇ ਕਰਮ ਕਰਨ ਲਈ ਅੰਦਰੋਂ ਆਵਾਜ਼ ਆਉਂਦੀ ਏ, ਪਰਤ ਕੇ ਢੀਠ ਬਣ ਕੇ ਇਹ ਅੰਦਰ ਜਿਹੜਾ ਮਾੜੇ ਤੇ ਮਾੜਾ ਕਰਮ ਕਰੀ ਜਾਂਦਾ। ਸਾਹਿਬ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਫਿਰ ਮਨੁੱਖ ਜਦੋਂ ਪਾਪਾਂ ਨਾਲ ਭਰ ਜਾਂਦਾ, ਇਹਦਾ ਅੰਦਰ ਬੁਰੇ ਸੰਸਕਾਰ ਬੁਰੇ ਕਰਮਾਂ ਨਾਲ ਭਰ ਚੁੱਕਾ ਹੈ, ਫਿਰ ਆਪਣੇ ਕੀਤੇ ਹੋਏ ਤੇ ਕਈ ਵਾਰੀ ਪਛਤਾਵਾ ਆਉਂਦਾ ਤੇ ਫਿਰ ਸੋਚਦਾ ਮਨੁੱਖ ਕੇ ਮਾਲਕਾ ਇੰਨਾ ਸਮਾਂ ਬਤੀਤ ਹੋ ਗਿਆ, ਕੋਈ ਵੀ ਚੰਗਾ ਕੰਮ ਨਹੀਂ ਕੀਤਾ ਤੇ ਜਿਹੜੇ ਕਰਮ ਮੈਂ ਕਰਦਾ ਰਿਹਾ ਵਾਂ ਮੈਨੂੰ ਆਪਣੇ ਕਰਮਾਂ ਕਰਕੇ ਤਾਂ ਕਿਤੇ ਕੋਈ ਰਾਹ ਨਜ਼ਰ ਨਹੀਂ ਆਉਂਦਾ। ਫਿਰ ਪਸ਼ਚਾਤਾਪ ਦੇ ਵਿੱਚ ਡਿੱਗਾ ਹੋਇਆ ਬੰਦਾ ਦਿਨ ਰਾਤ ਜਿਹੜਾ ਉਹ ਝੂਰਦਾ ਰਹਿੰਦਾ। ਥੋੜ੍ਹੀ ਜਿਹੀ ਇਕਾਗਰਤਾ ਬਖਸ਼ਣ, ਦਿਨ ਰਾਤ ਝੂਰਦਾ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਫਿਰ ਬੰਦੇ ਨੂੰ ਕਈ ਰਾਹ ਦੱਸਣ ਵਾਲੇ ਮਿਲ ਜਾਂਦੇ ਨੇ। ਕੋਈ ਕਹਿੰਦਾ ਜੇ ਤੂੰ ਆਪਣੇ ਪਾਪਾਂ ਦਾ ਖਹਿੜਾ ਛਡਵਾਣੇ ਨਾ ਤੇ ਇੱਕ ਕੰਮ ਕਰ ਕਿ ਕੁਝ ਦਾਨ ਪੁੰਨ ਕਰਨਾ ਸ਼ੁਰੂ ਕਰ ਦੇ, ਜੇ ਦਾਨ ਕਰੇਗਾ ਤੇਰੇ ਪਾਪ ਖੰਡਨ ਹੋ ਸਕਦੇ ਨੇ। ਕਈ ਵਾਰੀ ਕਈ ਕਹਿੰਦੇ ਨੇ ਲੈ ਤੂੰ ਇੱਕ ਕੰਮ ਕਰ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਿਆ ਕਰ, ਤੀਰਥ ਇਸ਼ਨਾਨ ਨਾਲ ਵੀ ਤੇਰੇ ਪਾਪਾਂ ਦੀ ਮੈਲ ਉਤਰ ਜਾਏਗੀ। ਸਾਹਿਬ ਕਹਿੰਦੇ ਨੇ ਕਦੀ ਕੋਈ ਇਸ਼ਾਰਾ ਕਰਦਾ ਕਿ ਤੂੰ ਵਰਤ ਰੱਖਣੇ ਸ਼ੁਰੂ ਕਰ ਦੇ, ਹੋ ਸਕਦਾ ਤੇਰਾ ਅੰਦਰ ਇਹਦੇ ਨਾਲ ਨਿਰਮਲ ਹੋ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਨੇ ਕਈ ਵਾਰੀ ਫਿਰ ਕਿਹਾ ਜਾਂਦਾ ਕਿ ਤੂੰ ਅਨੇਕਾਂ ਤਰੀਕੇ ਨਾਲ ਸਰੀਰ ਨੂੰ ਸੋਧ, ਤਨ ਨੂੰ ਧੋਣ ਦੇ ਨਾਲ ਹੋ ਸਕਦਾ ਤੇਰੀ ਅੰਦਰ ਦੀ ਮੈਲ ਪਾਪਾਂ ਦੀ ਮੈਲ ਲੈ ਜਾਏ। ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਕਿਰਪਾ ਕੀਤੀ, ਕਹਿਣ ਲੱਗੇ ਇੱਕ ਦੋ ਵਾਰੀ ਇਸ਼ਨਾਨ ਨਹੀਂ, ਥੋੜ੍ਹੀ ਜਿਹੀ ਤਵੱਜੋ ਦਿਆ ਜੇ, ਇਕਾਗਰਤਾ ਬਖਸ਼ਣੀ। ਹਜ਼ੂਰ ਕਹਿੰਦੇ ਨੇ ਕਿ ਅੰਦਰ ਪਾਪਾਂ ਦੀ ਮੈਲ ਭਰੀ ਪਈ ਏ, ਕਰਮ ਮਾੜੇ ਕੀਤੇ ਨੇ, ਤੇ ਜੇ ਤੂੰ ਇਹ ਸੋਚੇ ਮੈਂ ਤੀਰਥ ਇਸ਼ਨਾਨ ਕਰਨਾ ਤੇ ਮੇਰੇ ਅੰਦਰ ਦੇ ਪਾਪਾਂ ਦੀ ਮੈਲ ਉਤਰ ਜਾਏਗੀ, ਮੈਂ ਕਿਸੇ ਨੂੰ ਦਾਨ ਪਿਆ ਕਰਨਾ ਤੇ ਮੇਰੇ ਰੁਪਈਏ ਦੇਣ ਦੇ ਨਾਲ ਅੰਦਰ ਮੇਰੀ ਮੈਲ ਲੈ ਜਾਏਗੀ, ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਇੱਕ ਦੋ ਵਾਰੀ ਨਹੀਂ, ਕੋਈ ਪੰਜ ਦਸ ਵੀਹ ਵਾਰੀ ਇਸ਼ਨਾਨ ਨਹੀਂ, ਜੇ ਤੂੰ ਕਰੋੜਾਂ ਸਾਲ ਵੀ ਤੀਰਥ ਇਸ਼ਨਾਨ ਕਰਦਾ ਰਹੇ ਅੰਦਰ ਦੀ ਪਾਪਾਂ ਦੀ ਮੈਲ ਨਹੀਂ ਉਹ ਕੱਟੀ ਜਾਣੀ ਜਿੰਨੀ ਦੇਰ ਤੱਕ ਸਤ ਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਨਹੀਂ ਕਰਦਾ, ਜਿੰਨੀ ਦੇਰ ਤੱਕ ਨਾਮ ਨਾਲ ਜੁੜਦਾ ਨਹੀਂ। ਸਾਹਿਬ ਅੱਜ ਕਿੰਨੇ ਕਰੋੜਾਂ ਕੀਤੇ ਉਹ ਇਸ਼ਨਾਨ, ਦਿੱਤੇ ਹੋਏ ਦਾਨ ਜਿਹੜੇ ਨੇ ਤੇਰੇ ਅੰਦਰ ਦੀ ਮੈਲ ਨੂੰ ਉਤਾਰ ਨਹੀਂ ਸਕਦੇ। ਤੇ ਸਤਿਗੁਰੂ ਫਿਰ ਅੰਦਰ ਦੀ ਮੈਲ ਉਤਰੇ ਕਿਵੇਂ? ਹਜ਼ੂਰ ਕਹਿਣ ਲੱਗੇ ਕੇਵਲ ਇੱਕ ਰਸਤਾ ਹੈ, ਕੇਵਲ ਇੱਕ ਵਸੀਲਾ ਹੈ, ਉਹ ਵੀ ਪਰਮ ਪਿਤਾ ਪਰਮੇਸ਼ਵਰ ਦਾ ਨਾਮ, ਜਿਹੜਾ ਵੱਡੇ ਵੱਡੇ ਪਾਪੀਆਂ ਦੇ ਪਾਪ ਦਗਦ ਕਰਕੇ ਉਹਨਾਂ ਦੇ ਅੰਦਰ ਨੂੰ ਪਵਿੱਤਰ ਕਰ ਦਿੰਦਾ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੋਨੋਂ ਪੱਖ ਨੇ ਕਿ ਬਾਹਰ ਦਾ ਇਸ਼ਨਾਨ ਕਰਨ ਦੇ ਨਾਲ ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਸ਼ਾਇਦ ਗੁਰਸਿੱਖ ਜੇ ਸੁਚਮਤਾ ਰੱਖਦਾ ਹੈ ਇਸ਼ਨਾਨ ਕਰਦਾ ਹੈ ਤੇ ਗੁਰੂ ਦੇਵ ਇਹ ਖੰਡਨ ਕਰ ਰਹੇ ਨੇ। ਜਦੋਂ ਮਨੁੱਖ ਇਸ ਕਰਕੇ ਇਸ਼ਨਾਨ ਕਰੇ, ਨਾਮ ਤਾਂ ਜਪਣਾ ਨਹੀਂ, ਸਿਮਰਨ ਤਾਂ ਕਰਨਾ ਨਹੀਂ, ਕੇਵਲ ਤੀਰਥ ਤੇ ਨਹਾਉਣ ਨਾਲ ਮੇਰੇ ਪਾਪ ਉਤਰ ਜਾਣਗੇ ਤੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸਰੇ, ਤੂੰ ਪਾਪ ਤਾਂ ਕਰਨਾ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਪਾਪ ਕਰਨੇ, ਤੇ ਜਦੋਂ ਫਿਰ ਤੈਨੂੰ ਕੋਈ ਪੁਜਾਰੀ ਮਿਲਦਾ, ਕੋਈ ਤੀਰਥ ਦੇ ਕਿਨਾਰੇ ਤੇ ਬੈਠਾ, ਉਹ ਕਹਿੰਦਾ ਛੱਡ ਜਿਤਨੇ ਮਰਜ਼ੀ ਪਾਪ ਤੂੰ ਕਰ ਲੈ ਕੋਈ ਗੱਲ ਨਹੀਂ, ਪਰ ਸਾਲ ਵਿੱਚ ਇੱਕ ਵਾਰੀ ਆ ਕੇ ਇਸ਼ਨਾਨ ਕਰ ਲਿਆ ਕਰ, ਤੇਰੇ ਪਿਛਲੇ ਕੀਤੇ ਹੋਏ ਸਾਰੇ ਪਾਪ ਜਿਹੜੇ ਨੇ ਉਹ ਧੁੱਪ ਜਾਣਗੇ। ਸਾਹਿਬ ਕਹਿਣ ਲੱਗੇ ਇਹ ਤਾਂ ਗੱਲ ਇਵੇਂ ਹੋ ਗਈ ਕਿ ਪਾਪਾਂ ਵਾਲੀ ਫਾਈਲ ਨੂੰ ਮਨੁੱਖ ਰਿਨਿਊ ਕਰਾਉਣ ਜਾਂਦਾ। ਹਜ਼ੂਰ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸਰੇ,

0: तीर्थ नहाए कै सब उतरे बौर कमावे हुए निशंक क्योंकि हुण तां इजाजत मिल गई कि जदो तू इशनान कर लिया तेरे पाप उतर गए फिर बंदा शंके तो रह तो के पाप कर दे बौर कमावे हुए निशंक ते मेरे साहब कहने जामपुर बांध खड़े कालंक एहो जिहा मनुख जमा दे घर नूं चला जांदा। दूसरा प्रमाण साहब जी दी अमृत बाणी विचों कहन लगे नामन को तीर्थ घणे बाहर दा इशनान पिंडा धोण लई बेअंत तीर्थ बने पए ने नामन को तीर्थ घणे पूजन को बहु देव। साहब कहन लगे प्यारे पर इस तरह छुटकारा थोड़ा नामन को तीर्थ घणे मन बौरा रे पूजन को बहु देव कौ कबीर छूटन नहीं मन बौरा रे छूटन हर की सेव। जे अंदर दे पापा तो छुटकारा कराने ता केवल मालक दे चरना भी जुड़ के साईं दी सेवा सिमरन ओदे नाम विच भेज के सतगुरु ने बख्शिश की थी। तीसरा प्रमाण की ए बार दा पानी साडे अंदर दी मैल नूं उतार दे साहिब तन गुरु ग्रंथ साहिब च हजूर दा बचन हुंदा है अंतर मैल जे तीर्थ नहावै तिस बैकुंठ ना जाना। जे अंदर मैल भरी पई है बार मना तू तीर्था ते नहाना पे तेरे अंदर दी मैल उस तरह जानी नहीं। कहन लगे प्यारे अंदर दी मैल इस तरह कभी उतर दी नहीं महाराज क्यों। कहन लगे लोक पतीना कछु ना होवे ना ही राम आना अंतर मैल जे तीर्थ नहावे तिस बैकुंठ न जाना लोक पतीना कछु ना होवे ना ही राम आना। ते फिर गुरु ग्रंथ साहिब ने प्रमाण केड़ा दिता उदाहरण की दिती कहन लगे जिस तीर्थ विच तू इशनान करना है एक गल चेते रखियो आपां कहांगे कि हरिमंदर साहिब भी सरोवर बने है इशनान ता सिख संगत उत्थे भी कर दीए। एक अर्ज मैं जरूर करा बाबा खड़क सिंह जी कार सेवा वाले महापुरुष होए ने जिन्हां ने बड़ी सेवा मेरे सतगुरु ने उन्हां तो सिर ते हथ रख के आप कराई उन्हां गुरमुखां नूं दुर्गियाना मंदिर लै गए एक दिन कोई सज्जन ते जदों आप तकदे हो हरिमंदर साहिब विच वाहिगुरु अमृतसर विच मंदिर बिल्कुल इस तरह बनाउण दी कोशिश कीती जिवें हरिमंदर चार चुफेरे जाले विच दुर्गियाना मंदिर है जाके कहन लगे देखो बाबा जी आ वेखो हरिमंदर साहिब दी तरह सरोवर आ देखो हरिमंदर साहिब दी तरह विच असीं मंदिर बना दिता हरिमंदर साहिब दी तरह विच पौड़ियां उतर दियां ने। उन्हां दे कहण तो मुराद भी शायद बाबा खद्दर दा चोला पाया हाथ भी छोटा पकड़िया जो मर्जी कही जांगे बाबा जी देखो आ मंदिर देखो आ पानी देखो पौड़ियां देखो लोग भी आउंदे ने। सब कुछ सुन के कहन लगे ठीक है सब कुछ पर गुरु रामदास कित्थों लैके आओगे सरोवर तां बन सकदा है इमारत तां बन सकदी है पर तन गुरु रामदास सच्चे पातशाह जी दी कृपा कित्थों वरतेगी। जिहड़ी अर्ज कर रहे हां साहिब ने सानू सरोवर दा पानी दिता है ते नाल मेरे रब दी इलाही बाणी दिती है ते गुरमुखो जिस पानी दे किनारे ते निरंतर बाणी दा प्रवाह चलदा होवे सच जाणियो उस पानी विच भी बरकत आ जांदी है। मैं सिर्फ उदाहरण तो इस करके भी शायद असीं सोचिए भी आम तौर ते साडा एक सुभा है असीं सतगुरु दी हर किरत नूं हर कीते हुए रहमत भरे कर्म नूं बख्शिश नूं असीं तर्क दी कसवटी ते वेखने आ लो जी ए भी तीरथ ते दरबार साहिब ही तां जल है ना नहीं गुरमुखो जल तां ओह भी है जिहड़ा आपां घर पीने आ ओह भी जल है जिहदे नाल बस्तर धोने आ ओह भी जल है जिहदे नाल आपां इशनान पानी करने आ पर जदों ओही जल गुरु ग्रंथ साहिब दी हजूरी विच पंज सिंह साहिबान गुरु के पंज लाल गुरु की बाणी पढ़ के सर्ब लोह दा खंडा बाटा लै मर्यादा अनुसार उसे पानी उसे जल ते बाणी दा पहरा दे के मर्यादा निभांदे ने ओही पीण वाला पानी जिहड़ा अमृत दा रूप हो जांदा है क्योंकि बाणी दी बरकत है। जित थां ते ये पढ़िया जाए जिहड़ी अर्ज कर रहे हां सतगुरु ने क्या कहन लगे जिस पानी दे नेड़े बाणी पढ़ी जाए। एक गल ज्ञानी ज्ञान सिंह उरां ने कही मैं विचों थोड़ा जिहा निकल गया विषय तो क्योंकि ये अर्ज करनी जरूरी सी हरिमंदर साहिब जी ਉਹਨਾਂ ਦੇ ਬਾਰੇ ਕੇਵਲ ਜੇ ਵਿਚਾਰ ਕੇਵਲ ਹਰਿਮੰਦਰ ਦੀ ਕਰਨੀ ਹੋਵੇ ਘੱਟੋ ਘੱਟ 10-15 ਦਿਨ ਚਾਹੀਦੇ ਨੇ ਕਿ ਹਰਿਮੰਦਰ ਸਾਹਿਬ ਵਿੱਚ ਕਿਹੜੀਆਂ ਕਿਹੜੀਆਂ ਬਖਸ਼ਾਂ ਨੇ, ਕਿਹੜੀਆਂ ਚੌਂਕੀਆਂ ਨੇ, ਕਿੰਨੀਆਂ ਪੌੜੀਆਂ ਨੇ, ਕਿੰਨਾ ਸਰੋਵਰ ਡੂੰਘਾ। ਦਰਸ਼ਨੀ ਡਿਊੜੀ ਤੋਂ ਹਰਿਮੰਦਰ ਸਾਹਿਬ ਦਾ ਦਰਵਾਜ਼ਾ ਜਿਹੜਾ ਮੇਨ ਹੈ ਉਹ 84 ਕਦਮ ਹੈ। ਹਰ ਕੀ ਪੌੜੀ ਨਾ ਕਿਉਂ ਰੱਖ ਦਿੱਤਾ? ਪੌੜੀਆਂ ਤਾਂ ਸਾਰੀਆਂ ਹੈ, ਆਪਾਂ ਘੰਟਾ ਘਰ ਵੱਲੋਂ ਉਤਰਨੇ ਆ ਪੌੜੀਆਂ ਨੇ, ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਗੁੰਗੇ ਵੱਲੋਂ ਉਤਰਨੇ ਆ ਪੌੜੀਆਂ ਨੇ, ਸ੍ਰੀ ਅਕਾਲ ਤਖ਼ਤ ਦੇ ਨਾਲ ਥੱਲੇ ਉਤਰਨੇ ਆ ਪੌੜੀਆਂ ਨੇ, ਪਰ ਇਹ ਹਰ ਕੀ ਪੌੜੀ ਕਿਉਂ ਵੇ? ਜਿੱਥੇ ਆ ਕੇ ਆਪਾਂ ਅੰਮ੍ਰਿਤ ਜਲ ਦਾ ਚੁਲਾ ਲੈਨੇ ਆ, ਇੱਥੇ ਅਰਜ਼ ਕਰਦੇ ਆ, ਆਪ ਸਭ ਨੂੰ ਪਤਾ ਹੈ, ਜਾ ਕੇ ਪਿੱਛੋਂ ਆਪਾਂ ਅੰਮ੍ਰਿਤ ਜਲ ਦਾ ਚੁਲਾ ਲਾਂਗੇ। ਜੇ ਪੁੱਛਿਆ ਜਾਏ ਵੀ ਹਰ ਕੀ ਪੌੜੀ ਇਹ ਕਿਉਂ, ਤੇ ਗੁਰਮੁਖ ਵਿਦਵਾਨਾਂ ਨੇ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਹੈ। ਉਹ ਕਹਿੰਦੇ ਨੇ ਜਿਸ ਜਗ੍ਹਾ ਤੇ ਹਰਿਮੰਦਰ ਸਾਹਿਬ ਜੀ ਉਸਾਰੇ ਗਏ ਨੇ, ਇਸ ਜਗ੍ਹਾ ਤੇ ਜਦੋਂ ਜ਼ਮੀਨ ਪੱਟਦੇ ਸਨ ਤੇ ਜ਼ਮੀਨ ਦੀ ਇਹ ਧਰਤੀ ਦੀ ਮਿੱਟੀ ਕੋਈ ਸਖਤ ਸੀ, ਕਰਲਾਤੀ ਸੀ, ਪੱਟੀ ਨਹੀਂ ਸੀ ਜਾਂਦੀ, ਕੋਸ਼ਿਸ਼ ਕਰਨੀ ਪੱਟਣੀ ਤੇ ਕਈ ਵਾਰੀ ਕਈ ਦਾ ਦੰਦਾ ਜਿਹੜਾ ਉਹਦਾ ਸਿਰਾ ਵੀ ਅੱਗੋਂ ਮੁੜ ਜਾਣਾ। ਤੇ ਕਵੀ ਸੰਤੋਖ ਸਿੰਘ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਲਿਖਦੇ ਨੇ, ਇੱਕ ਦਿਨ ਅੰਮ੍ਰਿਤ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਬਾਹਰ ਆਏ ਨੇ ਤੇ ਕੀ ਦੇਖਦੀ ਏ ਸਿੱਖ ਸੰਗਤ ਕਿ ਇੱਕ ਨੂਰਾਨੀ ਚਿਹਰਾ ਜਿਹਦੇ ਵੱਲ ਜਿਹਦੇ ਤੇਜ ਪ੍ਰਤਾਪ ਨੂੰ ਇਹਨਾਂ ਅੱਖਾਂ ਨਾਲ ਝੱਲਿਆ ਨਹੀਂ ਜਾਂਦਾ, ਇੱਕ ਹੱਥ ਵਿੱਚ ਕਈ ਪਕੜੀਏ, ਦੂਸਰੇ ਹੱਥ ਵਿੱਚ ਟੋਕਰੀ ਪਕੜੀਏ, ਤੇ ਜਿਸ ਜਗ੍ਹਾ ਤੇ ਹਰਿਮੰਦਰ ਉਸਾਰੇ ਜਾਣੇ ਨੇ ਉਸ ਥਾਂ ਤੋਂ ਉਹ ਮਿੱਟੀ ਪੈ ਪੱਟਦੇ ਨੇ। ਤੇ ਸਿੱਖਾਂ ਨੇ ਪੁੱਛ ਲਿਆ ਸੀ, ਦਾਤਾ ਇਹ ਕੌਣ ਜਿਹੜੇ ਇਸ ਥਾਂ ਤੋਂ ਮਿੱਟੀ ਸਭ ਤੋਂ ਪਹਿਲਾਂ ਆ ਕੇ ਪੱਟਦੇ ਪਏ ਨੇ ਤੇ ਨੂਰਾਨੀ ਚਿਹਰਾ ਸਾਡੇ ਤੋਂ ਝੱਲਿਆ ਨਹੀਂ ਜਾਂਦਾ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਸਤਿਗੁਰੂ ਜੀ ਨੇ ਆਪਣੇ ਨੇਤਰ ਬੰਦ ਕਰ ਲਏ। ਦੂਸਰੀ ਵਾਰ ਫਿਰ ਪੁੱਛਿਆ ਤੇ ਹਜ਼ੂਰ ਦੇ ਅੱਖਾਂ ਵਿੱਚ ਨੇਤਰਾਂ ਵਿੱਚ ਨੀਰ ਆ ਗਿਆ। ਤੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਗੁਰਸਿੱਖੋ ਤੁਸੀਂ ਪੁੱਛਦੇ ਹੋ ਕੌਣ? ਕਹਿਣ ਲੱਗੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਸਾਇਆ ਰਾਮ। ਜਿਸ ਸਾਈਂ ਦੀ ਸੇਵਾ ਵਿੱਚ ਅਸੀਂ ਉਹਦਾ ਘਰ ਪੈ ਬਣਾਉਂਦੇ ਹਾਂ, ਇਹ ਸਾਈਂ ਮੇਰਾ ਆਪ ਆ ਗਿਆ। ਹੁਣ ਜੇ ਕਹਾਂਗੇ ਵੀ ਕੀ ਇਸ ਤਰ੍ਹਾਂ ਹੋ ਜਾਂਦਾ? ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਸਰਦਾ ਸਿੱਖੀ ਦਾ ਮੂਲ ਜੇ ਤੇ ਜਿਸ ਰੁੱਖ ਦੀਆਂ ਜੜ੍ਹਾਂ ਟੁੱਟ ਜਾਣ, ਸੜ ਜਾਣ, ਕੁਮਲਾ ਜਾਣ, ਉਹ ਰੁੱਖ ਕਦੀ ਆਸ ਨਾ ਕਰੇ ਕਿ ਹਰਿਆਵਲ, ਕਦੀ ਛਾਂ, ਕਦੀ ਫੁੱਲ ਤੇ ਫਲ ਨੂੰ ਨਸੀਬ ਹੋਣਗੇ। ਜਿਸ ਸਿੱਖ ਦੇ ਅੰਦਰ ਸ਼ਰਧਾ ਦੀ ਜੜ ਸੁੱਕ ਗਈ, ਸੱਚ ਜਾਣਿਓ ਗੁਰਮੁਖੋ, ਉਹਦੇ ਤੇ ਬੈਰਾਗ ਦਾ, ਪਰਮ ਪਦ ਦਾ, ਅੰਦਰ ਦੀਆਂ ਅਵਸਥਾਵਾਂ ਦੇ ਫਲ ਕਿਵੇਂ ਮਿਲਣਗੇ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਵੀਕਾਰ ਨਹੀਂ ਕੀਤਾ? ਆਪ ਵਾਹਿਗੁਰੂ ਨੇ ਉਸ ਥਾਂ ਤੋਂ ਮਿੱਟੀ ਪੱਟੀ ਸਰਗੁਣ ਰੂਪ ਵਿੱਚ, ਤੇ ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਕਿ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇਆ ਹੋਵੇ। ਕੀ ਪਰਮੇਸ਼ਵਰ ਆਪਣੇ ਸੇਵਕ ਨਾਲ ਗੱਲਾਂ ਨਹੀਂ ਕਰਦਾ? ਰੱਬ ਦੇ ਚਰਨਾਂ ਵਿੱਚ ਸਾਈਂ ਦੇ ਚਰਨਾਂ ਵਿੱਚ ਜੁੜਿਆਂ ਦੇ ਬਚਨ ਪੜ੍ਹੋ। ਕਹਿਣ ਲੱਗੇ, ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਬਾਬਾ ਨਾਮਦੇਵ ਜੀ, ਹੇ ਮੇਰੇ ਮਾਲਕ, ਜਿਵੇਂ ਖੂਹ ਦੀਆਂ ਟਿੰਡਾਂ, ਪਿੰਦੀ ਦਾ ਅਰਥ ਖੂਹ ਦੀ ਟਿੰਡ, ਸਾਗਰ ਦਰ ਤੇ ਪਾਣੀ, ਜਿਵੇਂ ਖੂਹ ਦੀਆਂ ਟੰਡਾਂ ਪਾਣੀ ਦੇ ਵਿੱਚ ਡੁਬਕੀਆਂ ਖਾਂਦੀਆਂ ਨੇ, ਪਤਾ ਨੀ ਕਿੰਨੇ ਕੁ ਜਨਮ ਭੌਜਲ ਵਿੱਚ ਡੁੱਬਦਿਆਂ ਨਿਕਲਦਿਆਂ ਅੱਜ ਤੇਰੇ ਦਰ ਤੇ ਆ ਗਿਆ ਵਾਂ। ਪਰੰਪਰਮ ਆਏ ਤੁਮ ਚੇ ਦੁਆਰਾ, ਤੇ ਆਵਾਜ਼ ਦੇਖ ਅੰਦਰੋਂ, ਤੂੰ ਕੁਨ ਰੇ, ਆਵਾਜ਼ ਦਿੱਤੀ ਤੂੰ ਕੌਣ ਹੈ? ਤੇ ਚੇਤੇ ਰੱਖਿਓ, ਆਵਾਜ਼ ਉਹਨਾਂ ਨੂੰ ਆਉਂਦੀ ਏ ਜਿਹੜੇ ਦਰਵਾਜ਼ਾ ਖੜਕਾਉਂਦੇ ਨੇ, ਤੇ ਬੂਹੇ ਅੱਗੋਂ ਜਿੰਨਾ ਮਰਜ਼ੀ ਕੋਈ ਨਿਕਲ ਜਾਏ, ਅੰਦਰੋਂ ਆਵਾਜ਼ ਕਿਸ ਨੇ ਦੇਣੀ? ਜਦੋਂ ਆਪਾਂ ਸਿਮਰਨ ਕਰਨੇ ਆ, ਇਹ ਆਵਾਜ਼ ਹੈ ਸਾਈਂ ਦੇ ਦਰ ਤੇ। ਤਾਂ ਹੀ ਤਾਂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਤੂੰ ਬੈਠਾ ਰਹੋ ਬੂਹੇ ਅੱਗੇ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੈ ਪੁਕਾਰ, ਦਰਵਾਜ਼ਾ ਖੜਕਾ ਤਾਂ ਸਹੀ कह लगे आवाज आई तू कुनरे तू कौन है ते बाबा नामदेव कहने मैं जी मेरे तो कुछ क्या जे मेरे तो पूछ दियो मैं कौन कह लगे मैं जी नाम मैं तेरा सेवक नामदेव हो जी हे मेरे स्वामी हो जी दा अर्थ हे जी हे मेरे दाता जी तुझी कौन उत्तर मिलता है आला ते निवारना जम कारना जमदूता नु खत्म करने वाला ओ अल्लाह मेरे कहन तो मुराद साहब कहने जे केवल पखंड लई हुण तीर्थ दे किनारे ते बैठा पुजारी दान पुन लै के कही जाए के बस तेरे पाप कटे गए ते मेरे गुरु ग्रंथ साहब कहने कबीर गंगा तीर जो घर करे पीवै निर्मल नीर जे गंगा दे किनारे तू घर भी बना लै ते दिन रात तू निर्मल पानी भी गंगा दा वरती बिन हर भगत ना मुक्त होए इउं कह रमै कबीर साहब कहन लगे भगती तो बिना अंदर दी मैल नहीं खैर जड़ी अर्ज कर रहा सा हरमंदर दा पानी ते बाणी दा सुमेल है ज्ञानी ज्ञान सिंह लिखदे ने कहन लगे पानी दे विच डड्डू मिलेगा तू तीर्थ वे जाएगा हजूर दा प्रमाण जेड़ा पहला दिता सी के जल के मजन जे गत होवे शब्द आरंभ होया सी अंतर मैल जे तीर्थ नावे कहन लगे जल के मजन जे गत होवे नित नित मेंढक नावे की पानी विच डड्डू नहुंदा नहीं ते साहब कहन लगे जैसे मेंढक तैसे ओए नर फिर फिर जोनिया में होने ते शब्द ए क्यों ना क्या भी पानी विच ता मच्छी भी हुंदी ते साहब ने प्रमाण वरत्या के पानी दे विच डड्डू दाते दी बाणी पढ़दे कई बचन एक बचन होर आंदा है के जदों भवरा किते कमल दे फुल दी महक लैंदा है ना सुगंधी मानदा है ते महक लैण तो बाद भवरे दा सुभा उस फुल दे उत्ते गुंजार पाना अक्सर तुसी देखोगे कदी भी फुल उत्ते भवरा बहेगा फिर उच्ची उच्ची आवाज विच गूंज पाउंदा है ते गुरु नानक साहब जी ने ना उस भवरे नू मुखातब किया हुण देखो उपदेश की दिता है कहन लगे भवरे तू किन्नी दूर तो आया इस कमल दे फुल दी महक दा शैदाई बन के महक लैना है जदों तू बैठ के एदी मकरंद नू चूस लिया है तू महक दा आनंद माण लिया है ते उच्ची उच्ची रौला पा के किन्नू सुनाना पे जिन्ना महक लई होवे ओ खामोश हो जांदे ने ओ चुप हो जांदे ने तू रौला पाने ते अगो भवरा उत्तर देंदा गुरु नानक साहब जी असल विच जेड़ा महक लै लै चित ता करदा नहीं के सुगंधी नाल अंदर भर के कुछ बोला पर जदों मैं गुंजार पाना वा हंकार विच नहीं मैं इसे कमल दिया जड़ा विच डड्डू बैठा है ते उन्हूं रौला पा के कहना ओ कमलिया मैं इन्नी दूर तो आके महक लै गया तू सारा दिन जड़ा विच बह के भी जाला खाई जाना सतगुरु ने प्रमाण कैसे लै कहन लगे ऐब तन चीकड़ो ए मन मींड को सतगुरु कहन लगे ऐब ऐब दर हुंदा गुना वकार कह लो सतगुरु ने परमेश्वर लई जदों जाप साहिब विच शब्द वरते है के पाक बेऐब है मेरे वाहिगुरु जी तुसीं इन्ने पवित्र हो तेनू किसे किस्म दा कोई ऐब ही नहीं ऐब दर नुक्स भी हुंदा कहन लगे ऐब तन चीकड़ो ए वकार चिकड़ दी तरह ने ए मन मींड को श्री राग महला पहला कहन लगे ऐब तन चीकड़ो ए मन मींड को कमल की सार न मूल पाई मेरे मना तू सतगुरु कमल फुल दी सार नहीं जान सकिया ए ता एक एक बचन महक नाल भरे कमल की सार न मूल पाई कहन लगे पौर उस्ताद नित भाख्या बोले सतगुरु उपदेशक बन के भवरे दी तरह उपदेश क्या देंदा है के नाम दी महक चख लै नाम दी महक मान लै पर उस्ताद नित भाख्या बोले क्यों बुझे जा न बुझाई क्यों तेनू समझ नहीं पैंदी पई जेड़ी अर्ज कर रहे हैं तीर्थ ते जांदे ने साहब कहन लगे डड्डू तीर्थ विच रहिंदा है पर कोई तब्दीली नहीं सारी जिंदगी जाला खांदा है ते एक दिन मैं ज्ञानी ज्ञान सिंह होरां दा पंथ प्रकाश आप संगत दी कृपा नाल वाचा ते उहदे विच ज्ञानी ज्ञान सिंह ने कि शब्द किया है कहन लगे जिस दिन तो गुरु रामदास जी दा सरोवर बनिया गल चली तीर्थ दे अंदर धोण दी जिस दिन तो सरोवर बनिया ਕਹਿਣ ਲੱਗੇ ਭਾਵੇਂ ਸੌਣ ਮੀਂਹ ਵਸੇ ਭਾਵੇਂ ਭਾਦੋਂ ਵਸੇ, ਨਾ ਤਾਂ ਸਰੋਵਰ ਦੇ ਵਿੱਚ ਕਦੀ ਕੋਈ ਡੱਡੂ ਨੂੰ ਦੇਖੋਗੇ ਤੇ ਨਾ ਇਹਦੇ ਕਿਨਾਰੇ ਤੇ ਕਦੀ ਬਗਲਾ ਹੋਵੇਗਾ। ਅੱਜ ਤੱਕ ਤਜਰਬਾ ਕਰਕੇ ਦੇਖਿਓ, ਬਕਾਇਦਾ ਲਿਖਿਆ ਗਿਆ। ਕਹਿਣ ਲੱਗੇ ਅੰਗਰੇਜ਼ ਨੇ ਪਹਿਰਾ ਵੀ ਲਾ ਕੇ ਤੱਕਿਆ, ਨਾ ਕਦੀ ਬਗਲਾ ਆਇਆ ਤੇ ਨਾ ਕਦੀ ਡੱਡੂ ਬੋਲਿਆ। ਪਾਣੀ ਵਿੱਚ ਮੱਛੀ ਤਾਂ ਹੈ, ਕਿਉਂਕਿ ਮੱਛੀ ਦੀ ਪ੍ਰੀਤ ਦਰਸਾਈ ਗਈ ਹੈ, ਡੱਡੂ ਦੀ ਪ੍ਰੀਤ ਨਹੀਂ। ਪਾਣੀ ਨਾ ਮਿਲੇ ਉਹ ਸੁੱਕੇ ਵੀ ਗੁਜ਼ਾਰਾ ਕਰ ਲੈਂਦਾ, ਪਰ ਮੱਛੀ ਦਾ ਨਹੀਂ। ਉਹਨਾਂ ਨੇ ਸ਼ਬਦ ਕਹੇ ਨੇ ਪੰਥ ਪ੍ਰਕਾਸ਼ ਵਿੱਚ। ਕਹਿਣ ਲੱਗੇ ਔਰ ਬਾਤ ਸਾਜਨ ਸੁਣੋ, ਕਉ ਸਾਚ ਬਖਿਆਤ ਦਾਦਰ ਨਹਿ ਕਾਦਰ ਰਚਿਓ, ਇਸ ਤੀਰਥ ਮੈਂ ਜਾਤ ਬਹੁਤ ਪ੍ਰੀਖਿਆ ਕਰ ਚੁੱਕੇ, ਬੜੇ ਲੋਕ ਪਰਖ ਚੁੱਕੇ ਨੇ। ਪਰਖੋ ਔੜੇ ਖਾਸ, ਨਾ ਡੱਡ ਰਹੇ ਨਾ ਬੋਲ ਹੈ ਇਆਂ ਕਦੀ ਕਿਸੇ ਮਾਤ, ਮਾਨ ਸਰੋਵਰ ਕੀ ਹੈ ਸਹੀ ਨਿਸ਼ਾਨੀ ਇਹ, ਨਾ ਬਗ ਰਹੇ ਨਾ ਡੱਡ ਰਹੇ ਨਾ ਬੋਲ ਹੈ, ਬਗਲਾ ਚਿੰਚ ਨਾ ਦੇ ਮਾਨ ਸਰੋਵਰ ਦੇ ਚਿਰ ਜੇ ਸਿੱਖੋ, ਕਿ ਜਲ ਨਾਲ ਇਸ਼ਨਾਨ ਕਰੇਗਾ ਤੇਰੇ ਪਾਪਾਂ ਦੀ ਮੈਲ ਵੀ ਉਤਰੇਗੀ। ਇੱਕ ਬੀਬੀ ਸੀ, ਉਹਨੂੰ ਕੈਂਸਰ ਸੀ। ਹਕੀਕਤ ਹੈ ਕਿ ਪੇਟ ਚ ਅੰਦਰ ਕੈਂਸਰ ਤੇ ਜ਼ਖਮ ਹੋ ਚੁੱਕੇ ਸਨ, ਤੇ ਉਹਨਾਂ ਜ਼ਖਮਾਂ ਦੇ ਵਿੱਚ ਡਾਕਟਰ ਨੇ ਰੂਹ ਭਰਿਆ ਸੀ। ਉਹ ਬੀਬੀ ਭਜਨ ਬੰਦਗੀ ਕਰਨ ਵਾਲੀ, ਭਾਈ ਘਨੱਈਆ ਯੂਨੀਕ ਹੋਮ ਚਲਾਉਂਦੀ ਉਹ ਬੱਚੀ ਬੀਬੀ, ਤੇ ਕਿਹੜੀਆਂ ਬੱਚੀਆਂ ਜੋ ਅੱਧੇ ਘੰਟੇ ਦੀ ਕੋਈ ਘੰਟੇ ਦੀ। ਉਹਨੇ ਇਸ ਢੰਗ ਦਾ ਬਣਾਇਆ ਕਿ ਲੋਕ ਬਾਹਰੋਂ ਉਹ ਬੱਚੀਆਂ ਨੂੰ ਇੱਕ ਆਲਾ ਜਿਹਾ ਬਣਿਆ ਉਹਦੇ ਵਿੱਚ ਰੱਖ ਜਾਂਦੇ ਨੇ। ਉਸ ਆਲੇ ਬਣੇ ਦੇ ਵਿੱਚ ਇੱਕ ਫੱਟੀ ਥੱਲੇ ਬਟਨ ਲੱਗਾ, ਜਦੋਂ ਬੱਚੇ ਦਾ ਭਾਰ ਪੈਂਦਾ ਹੈ ਤੇ ਉਹ ਬਟਨ ਦਬਾਇਆ ਜਾਂਦਾ ਤੇ ਅੰਦਰ ਉਸ ਬੀਬੀ ਦੇ ਕਮਰੇ ਵਿੱਚ ਬੈਲ ਵੱਜ ਜਾਂਦੀ, ਉਹ ਬੱਚਾ ਚੁੱਕ ਲੈਂਦੀ। ਉਹਨੂੰ ਕੈਂਸਰ ਸੀ, ਆਪਣੀ ਜ਼ਬਾਨੀ ਉਹਨੇ ਸੁਣਾਇਆ। ਕਹਿਣ ਲੱਗੀ ਵੀਰ ਜੀ, ਮੈਂ ਸਾਲ ਵਿੱਚ ਮਹੀਨੇ ਵਿੱਚ ਕਈ ਕਈ ਦਿਨ ਹਰਿਮੰਦਰ ਜਾ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਸੁਣਨੀ ਹੈ। ਸਿਆਲ ਦੇ ਦਿਨਾਂ ਵਿੱਚ ਵੀ ਕਿਤਨਾ ਅਭਿਆਸ ਹੋਵੇਗਾ ਕਿ ਜਿਹੜੇ ਸੀਮਿੰਟ ਵਾਲੀਆਂ ਬੋਰੀਆਂ ਉਹਦੇ ਤੇ ਸਾਰੀ ਸਾਰੀ ਰਾਤ ਬੈਠੀ ਰਹਿਣਾ। ਇੰਨੀ ਸਾਈਂ ਦੀ ਬਰਕਤ। ਜਦੋਂ ਕੈਂਸਰ ਹੋ ਗਿਆ, ਡਾਕਟਰ ਨੇ ਜਵਾਬ ਦੇ ਦਿੱਤਾ, ਪੱਟੀ ਕਰ ਦਿੱਤੀ, ਦਵਾਈ ਦੇ ਦਿੱਤੀ ਵੀ ਕੁਝ ਦੇਣੀ। ਕਹਿੰਦੀ ਹਕੀਕਤ ਏ, ਮੈਂ ਜਾ ਕੇ ਕਿਹਾ ਦਾਤਾ, ਆਨੰਦ ਕਾਰਜ ਨੇ ਉਸ ਬੱਚੀ ਨੇ ਕਰਾਇਆ। ਠੀਕ ਏ, ਮਾਲਕ ਦੀ ਰਜ਼ਾ ਜਿਵੇਂ ਸੀ। ਕਹਿਣ ਲੱਗੀ ਮੇਰੇ ਗੁਰੂ ਰਾਮਦਾਸ, ਜਿਤਨੇ ਦਿਨ ਬਖਸ਼ ਨੇ ਨੀ ਕੇਵਲ ਆਪਣੇ ਦਰ ਦਾ ਮੁਠਾਜ ਰੱਖੀ, ਰੋਲਣ ਦੀ ਬਜਾਏ ਮੇਰੇ ਤਨ ਵਿੱਚੋਂ ਸਵਾਸ ਕੱਢ ਲਈ, ਕਿਉਂਕਿ ਮੈਂ ਕਿਸੇ ਦੇ ਦਰ ਤੇ ਤਨ ਨੂੰ ਰੋਲਣਾ ਨਹੀਂ ਚਾਹੁੰਦੀ। ਇੱਕੋ ਬਚਨ ਕਿਹਾ ਸੀ, ਬਾਰ ਪਰਾਏ ਬੈਠਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖੀ ਜੀਓ ਸਰੀਰ ਰੋਲੇ। ਪਰ ਕਹਿੰਦੀ ਹਕੀਕਤ ਏਵੇ, ਮੇਰੇ ਸਾਈ ਨੇ ਇੰਨੀ ਕੁ ਕਿਰਪਾ ਕੀਤੀ, ਪੱਤੀਆਂ ਖੋਲ ਕੇ ਜਿੱਥੇ ਕੜਾਹ ਪ੍ਰਸ਼ਾਦ ਵਾਲੇ ਦੂਨੇ ਨੇ ਸੱਤ ਨੇ ਆ ਉੱਥੇ ਸੱਤ ਦਿੱਤੀਆਂ, ਇਸ਼ਨਾਨ ਵੀ ਕਰਨਾ ਤੇ ਕੀਰਤਨ ਵੀ ਸੁਣਨਾ, ਤੇ ਸੱਤਵੇਂ ਦਿਨ ਜ਼ਖਮ ਇਸ ਤਰ੍ਹਾਂ ਸੀਤੇ ਗਏ ਜਿਵੇਂ ਮਾਨੋ ਕਿ ਕਿਸੇ ਨੇ ਸੂਈ ਧਾਗਾ ਲੈ ਕੇ ਸਟਿਚਿੰਗ ਕਰ ਦਿੱਤੀ ਹੋਵੇ। ਡਾਕਟਰ ਨੂੰ ਦਿਖਾਇਆ, ਕੋਈ ਰੋਗ ਨਹੀਂ। ਹਕੀਕਤ ਇਹ ਵੇ ਕਿ ਨਾਮ ਤੇ ਬਾਣੀ ਦਾ ਪ੍ਰਤਾਪ ਐਸਾ ਹੈ, ਮੇਰਾ ਸਤਿਗੁਰੂ ਮਿਹਰ ਕਰ ਦਿੰਦਾ। ਖੈਰ, ਮੈਂ ਸ਼ਬਦ ਦੇ ਵਿਸ਼ੇ ਵੱਲ ਆਵਾਂ। ਸਾਹਿਬ ਕਹਿੰਦੇ ਨੇ ਕੇਵਲ ਪਖੰਡ ਰੱਖ ਕੇ ਜੇ ਨਹਾਉਣ ਤੁਰਿਆ ਇਸ ਤਰ੍ਹਾਂ ਪਾਪ ਨਹੀਂ, ਸੌਦਾਬਾਜ਼ੀ ਨਾਲ ਪਾਪ ਨਹੀਂ ਕਿ ਮੈਂ ਆਹ ਕੀਤਾ ਤੁਸੀਂ ਆਹ ਮੇਰਾ ਖੰਡਨ ਕਰ ਦਿਓ ਪਾਪ। ਸਾਹਿਬ ਕਹਿੰਦੇ ਨੇ ਨਾਮ ਨਾਲ ਜੁੜ ਜਾਈ, ਨਾਮ ਤੇਰੇ ਪਾਪਾਂ ਨੂੰ ਸਾੜ ਸਕਦੇ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਲੋਕ ਸਹਿਸਕ੍ਰਿਤੀ ਪੜ੍ਹੋ, ਸ਼ਲੋਕ ਨੰਬਰ 18। ਹਜ਼ੂਰ ਕਹਿੰਦੇ ਨੇ ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ। ਕਿੰਨੇ ਸ਼ਬਦ ਵਰਤੇ ਨੇ, ਘੋਰ ਦੁਖਿਅੰਗ, ਜਿਸ ਬੰਦੇ ਦਾ ਤਨ ਦੁੱਖ ਨੇ ਘੋਰਿਆ ਹੋਵੇ, ਘੋਰ ਦਰ ਤੇ ਅੱਤ ਹੋ ਗਈ ਹੋਵੇ। ਘੋਰ ਦੁਖਿਅੰਗ ਅਨਕ ਹੱਤਿਅੰਗ, ਅਨੇਕਾਂ ਖੂਨ ਕੀਤੇ ਹੋਣ। ਜਨਮ ਦਰਿਦਰੰਗ, ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ। ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ, ਤੇ ਘਰ ਰੋਜ਼ ਕਲੇਸ਼ ਰਹਿ। ਮੇਰੇ ਦਾਤਾ, ਉਸ ਬੰਦੇ ਦਾ ਕੋਈ ਜੀਣਾ? ਕਹਿਣ ਲੱਗੇ ਜੀ ਸਕਣਾ, ਪਰ ਕਿਵੇਂ? ਹਜ਼ੂਰ ਕਹਿਣ ਲੱਗੇ ਜੀਣ ਦਾ ਤਰੀਕਾ ਇਹ, ਮਿਟੰਤ ਸਗਨ सिमरंत हर नाम नानक जैसे पावक काष्ट भस्म करोत। जी सकने जिवें सुक्की लकड़ नू अग दी चिनग लग जाए ते सड़ के राख हो जांदी है, तू नाम नाल जुड़ तां सही, मेरे सतगुरु दा नाम एदी चिण करोड़ां जन्मां दे पाप साड़ के रख देवेगी। पर शर्त के दाता तुसी कृपा करियो मेरे ते, हजूर दी बाणी विच ही बचन आउंदा है, कदी अरदास करिए सतगुरु दे चरणां विच, है तां असी पापां नाल भरे। गुरु तेग बहादुर जी दा इक शब्द पढ़िया, जदों साईं दे चरणां विच अरदास कीती जाए ते अक्सर रंग रतड़े बचन करदे हुंदे ने कि जदों कीर्तन भी करिए उदों भी अरदास विच भेज के, तू जे नितनम करें ते बेनती दे शब्द पढ़ ते देख मेरा साई रीझ दें। ते गुरु ग्रंथ साहिब दी बाणी परमेश्वर वल्लों भी हो के बोल दीजे, गुरु साहिब दा शब्द गुरु वल्लों भी हो के बोलदे ने, सिख वल्लों भी बोलदे ने, ते मैं हैरान हो जाना मेरा सतगुरु एक पापी वल्लों हो के भी कहिंदा इस तरह अरदास करी। कदी पढ़ो साहिब दे बचन, परमेश्वर वल्लों जद बोलदे ने ते एक बचन हुंदा है कि जे तू मेरा होए रहे आप सवारे मैं मिलिया वाला, जे तू मेरा होए रहे, ये कौन कहिंदा? बाबा फरीद थोड़ा कह रहे तू मेरा हो जाए, खुदा कह रहा है जे फरीद तू मेरा हो जाए सब जग तेरा होए, दा मतलब रब वल्लों बोल दी। एक दूसरा प्रमाण, कहे ता धरन अकोडी करूं भैरो राग बाबा नामदेव जी, जे नामदेव तू कहे मैं धरती नू टेढ़ी कर दें जिथे तेरे ते जुल्म हुंदा है, कहे ता लेकर ऊपर धरूं, कहे ता मुई गऊ दियूं जी आए सब कोई देखे पति आए, की परमेश्वर बोलदा नहीं? साहब दे जदों बचन पढ़ने मेरी बांधी भगत छुड़ावै, कौन बोलदा पे है? मेरा करता पुरख वाहिगुरु बाणी विच निरंकार वल्लों हो के भी बोले ते जदों सतगुरु वल्लों बोलदे ने कहिंदे ने आओ सिख सतगुरु के प्यारे हो उपदेश सुनो, सुन तू सुनो तुम गुर सिखो, गुरु दे बोलदे ने गुरु वल्लों, ते जदों फिर पढ़ने सिख वल्लों हो के भी बोलदे ने ते गुरु की उपमा करदे ने। हजूर कहिंदे ने सिख वल्लों भी शब्द है, गुरु वल्लों परमेश्वर वल्लों, ते जदों किते पढ़ने आ भट कहिंदे ने कि पन मथुरा कछ भेद नहीं गुरु अर्जन पर तख हर, कहिंदे जप्यो जिन अर्जुन देव गुरु फिर संकट जोन गर्भ न आयो। पर जदों साईं दे बचन पढ़े ते गुरु अर्जन देव कहिंदे ने दाता हम मैले तुम उजल करते, की सवाल पैदा नहीं हुंदा मन विच के भट कहिंदे ने गुरु अर्जुन देव तेरा नाम लै के जन्म मरण कटिया जांदा है, बाबा सत्ता बलवंड कहिंदे ने दाता उगमणो तै आत्मणो चो चक्की कीन लोवा, चढ़दे तो लैंदे तक तेरे वर्गा कोई नहीं दिसिया। ते उह सतगुरु कहिंदे ने हम मैले मैं मैल नाल भरिया वां, तुम उजल करके तू सी पवित्र करन वाले हो, हम निर्गुण तू दाता, कह लगे मेरे मालक जी मैं अवगुणा नाल भरिया पिया वां, मेरे मालक जी तुसी कृपा करो, हम मैले तुम उजल करते हम निर्गुण तू दाता, हम मूर्ख तुम चतर सियाने तू सर्ब कला का ज्ञाता माधो। कदी अरदास कर, क्योंकि अज दा शब्द मैल पापां दी केवल नहाउण नाल नहीं, सिमरन ते अरदासां ने तेरे अंदर दी मैल धोनी है। अरदास कर मेरे मालक जी माधो, हम ऐसे तू ऐसा, हम पापी तुम पाप खंडन निको ठाकुर देसा। गुरु तेग बहादुर जी दा बचन अर्ज कर लगा, हजूर कहिंदे ने मालक जी अब मैं कौन उपाओ करूं, मैनू कोई राह नहीं दिसदा मैं की उपा करा। पुछया जी तुहानू जन्म मिल गया मनुखा देही मिल गई, कदी एहो जिहा शब्द बेनती दे आपां साहिब दे चरणां विच सिमरन कर लगे जरूर पढ़िए। कहन लगे दाता अब मैं कौन उपाओ करूं, जे विद मन को संसा चूकै भव निध पार परूं। कहन लगे तेनू जन्म दिता, हजूर कहिंदे जन्म पाए कछ भलो ना कीनो ताते अदक डरूं, मन बच क्रम हर गुण नहीं गाए जे जी सोच धरूं। के साहब ने कहा, कहन लगे रोज गुरुद्वारे जाना है, रोज तुसी धर्म दी गल सुनदे हो। कहन लगे दाता गुरमत सुन कछ ज्ञान ना उपजियो, सुनदा जरूर पर दाता कमाई वाला ज्ञान ही कोई नहीं, मेरा की बनेगा गुरमत सुनकच ज्ञान ना उपजो, पस जो उधर भरूं कहो नानक प्रभ बिरद पिछानो तब हो पतत तरूं। मैं पापी तर सकना जे तू मेर करे। दूसरा प्रमाण भाई साहब भाई गुरदास जी होरां दा कबित नंबर 503 हजूर ने बड़े प्यारे बचन भाई गुरदास होरां ने कहे, केंद्र ने गुरु नानक साहब जदो तेरे दर ते जाके नमस्कार करना ना ते आवाज पैंदी है के गुरु प्रेमा भगती नू प्यार करन वाले भगत वछल ने। भगत वछल दा अर्थ हुंदा है के भगती वाले नू प्यार करना। ते भाई गुरदास कहिंदा मेरा अंदर रो पैंदा है गल सुन के। पुछया क्यों? कहन लगे जदो कोई कहिंदा है के वाहिगुरु गुरु प्रभु भगत वछल है मेरा अंदर निराश हो जांदा है। पुछया भी खुश होना चाहिदा रब भगती नू प्यार करदा है। कहन लगे जे तू भगत वछल है मैं निराश इस करके हां मेरे कोल भगती नहीं ते भगती तो ही ना कभी बच सकदा। हे मेरे मालका अज बचन है पाप खंडन हो सकदे ने जे नाम ते अरदासा करें। हजूर कहन लगे भाई गुरदास जदो सुनना तुसी भगती नू प्यार करदे हो अंदर निराश हुंदा है ते जदो आवाज आउंदी है घबरा ना गुरदास। हे भाई साहब भाई गुरदास जी के मेरा दाता पतत पावने उदो आस ला के बह जाना। भगत वछल वाली ता कृपा नहीं मिलनी पर पतत पावन वाली नजर जरूर मेरे ते होवेगी। भगत नहीं पापी जरूर। भाई साहब ने अगले बचन कीते कहन लगे मेरे मालिक जी जदो सुनना तुसी अंदर नू जानन वाले हो ते सिर तो पैरां तक कंब जाना के मेरे अंदर दे पाप तुसी जान दे हो मेरा बनेगा की। ते अगो उत्तर मिलदा केवल अंदर नू जान दे नहीं जानन दे बावजूद भी पर्दे पा के मनुख नू पार कर देंदे। फिर आस करना दाता तू मेरे वर्गे पापी ते जरूर पर्दे पाएगा। तीजा बचन उन्हां कीता कहन लगे जदो मीह पैंदा है ते सिंबल दा रुख भी पुंगरदा है पत्ते फुल फल ओहदे भी ने पर दुख इन्ना वड्डा हो के भी अफल है रस कोई नहीं। ते सोचना मैं ता सिंबल दी तरह ना तेरी बाणी दी बरखा हुंदी रही पर दातिया मेरा अंदर सिंबल दी तरह उच्चे ही होया है रस पले नहीं। फिर आवाज पैंदी घबरा ना जे चंदन दी महक आ जाए ते सिंबल भी चंदन वर्गा हो जांदे। सतगुरु मैं सिंबल दी तरह हां तुसी चंदन दी तरह रहमत करो। भाई जी दा बचन आउंदा कहन लगे भगत वचल सुन होत हूं निराश हृदय पतत पावन सुन आशा उर धार हूं अंतर जामी सुन कंपत हूं अंतर गत दीन कह दयाल सुन भय प्रम टार हूं जल तर संगम कह अपल चेमल द्रम चंदन सुगंध सन बंध मैल गार हूं ते मेरे दाता अपनी करनी कर नरक हूं ना पावू ठोर। मेरी जड़ी करनी है ना मेरे काम मेरे कर्मा करके ता मेनू नरक विच भी थां हो सकदा है ना मिले। अपनी करनी कर नरक हूं ना पावू ठोर तुमरो बिरद कर आसरो सुमार हूं मैं तेरी आस ते जीना पिया। मेरे मालका मेरे वर्गे पापी दे गुनाहां नू तू बख्श दे। सब सच्चे पातशाह कहिंदे ने मेरे हजूर कहिंदे ने पाप बिन सकदे ने पर शर्त एक के साईं दे नाम विच जुड़ जाए। असहब भाई साहब भाई गुरदास की बाणी विचों ही ते गुरु ग्रंथ साहिब विच बड़ी वारी ना आया गनका दा आपने सुनिया भी पर जदो भाई गुरदास जी ने पौड़ी अंकित कीती ना देखो परमेश्वर जिन्ना दयालु है ना साईं दा संत भी ओना दयालु है। हकीकत यह वे हुण साडे अंदर आपां तकने एक पास कहिंदे ने संत नां दी चीज कोई नहीं दूजा पास जिहड़ा है वह आपां श्रद्धा वाला लैने नहीं। गुरमुखो जे बाबा अतर सिंह होरां दा जीवन पढ़िया होना आप जी ने संत बाबा तेजा सिंह जी इस धरती ते आए ने उन्होंने आरंभ कर दिया जीवन। संत बाबा तेजा सिंह जी लिखते ने कि गुरु ग्रंथ साहब की हजूरी विच खलो के ये कह दिए अज सिख कोई नहीं अज संत कोई नहीं ਅੱਜ ਗੁਰ ਸਿੱਖ ਕੋਈ ਨਹੀਂ। ਕਹਿਣ ਲੱਗੇ ਚੇਤੇ ਰੱਖੀ ਬੋਲਣ ਤੋਂ ਪਹਿਲਾਂ ਕਿ ਇਹ ਤੇਰੇ ਸ਼ਬਦ ਗੁਰੂ ਦੀ ਬੇਅਦਬੀ ਨਹੀਂ। ਉਹਨਾਂ ਨੇ ਦਲੀਲ ਜਿਹੜੀ ਦਿੱਤੀ, ਕਹਿੰਦੇ ਨੇ ਕਲਾਸ ਲੱਗੀ, ਆਪਾਂ ਕਲਾਸ ਰੂਮ ਵਿੱਚ ਚਲੇ ਗਏ ਹਾਂ, ਟੀਚਰ ਕਲਾਸ ਨੂੰ ਪੜ੍ਹਾ ਰਿਹਾ ਤੇ ਉਹਦੀ ਕਲਾਸ ਵਿੱਚ ਖੜੇ ਹੋ ਕੇ ਉਹਦੇ ਸਾਹਮਣੇ ਕਹਿ ਦਈਏ ਵੀ ਇਸ ਕਲਾਸ ਦਾ ਕੋਈ ਵੀ ਵਿਦਿਆਰਥੀ ਲਾਇਕ ਨਹੀਂ, ਇਸ ਕਲਾਸ ਦਾ ਕੋਈ ਵੀ ਬੱਚਾ ਜਿਹੜਾ ਉਹਦੇ ਕੋਲ ਕੋਈ ਗੁਣ ਨਹੀਂ, ਕੋਈ ਕਲਚਰ ਨਹੀਂ, ਕੋਈ ਉਹਨੇ ਸਿੱਖਿਆ ਨਹੀਂ। ਕਹਿਣ ਲੱਗੇ ਬੱਚਿਆਂ ਤੇ ਬੋਲਣੇ ਕੀ ਏ, ਉਸ ਟੀਚਰ ਦੇ ਪੱਲੇ ਉਦੋਂ ਕੀ ਰਹੇਗਾ ਜਦੋਂ ਉਹਦੇ ਸਾਹਮਣੇ ਕਿਹਾ ਜਾਏ ਤੇਰੀ ਕਲਾਸ ਹੀ ਨਾ ਲੈ ਕੇ। ਹੁਣ ਸਮਝੀਏ ਇਸ ਗੱਲ ਨੂੰ ਕਿ ਗੁਰੂ ਗ੍ਰੰਥ ਸਾਹਿਬ ਜਾਗਦੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਵੀ ਜੁਗੋ ਜੁਗ ਟਾਲੇ, ਇਹ ਗੱਲ ਵੱਖਰੀ ਕਿ ਮੇਰਾ ਕਿਰਦਾ ਉਹਨੂੰ ਦੇਖਣ ਵਾਲਾ ਨਹੀਂ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਬਾ ਰਵਿਦਾਸ ਜੀ ਤਾਂ ਕਹਿੰਦੇ ਨੇ ਸੰਤ ਤੁਜੀ ਤਨ ਸੰਗਤ ਪ੍ਰਾਣ, ਕਹਿੰਦੇ ਨੇ ਮੇਰੇ ਮਾਲਕ ਸੰਤ ਤੇਰਾ ਆਪਣਾ ਤਨ ਹੈ ਤੇ ਤੇਰੇ ਪ੍ਰਾਣ ਜਿਹੜੇ ਨੇ ਉਹ ਸੰਤਾਂ ਦੀ ਸੰਗਤ ਵਿੱਚ ਰਹਿੰਦੇ। ਪੜਿਓ ਸਾਹਿਬ ਦੇ ਸ਼ਬਦ ਨੂੰ, ਮੈਂ ਸਿਰਫ ਇੱਕ ਪੰਕਤੀ ਅਰਜ਼ ਕਰਕੇ ਅੱਗੇ ਤੁਰਨਾ। ਸੰਤ ਤੁਜੀ ਤਨ ਸੰਗਤ ਪ੍ਰਾਣ, ਤੇ ਪੁੱਛਿਆ ਮਹਾਰਾਜ ਕਿੱਥੋਂ ਪਤਾ ਲੱਗਾ। ਹੁਣ ਕਈ ਵਾਰੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਇਹ ਠੀਕ ਹੈ, ਪਖੰਡ ਬਹੁਤ ਯਾਦ ਹੈ ਪਰ ਹਕੀਕਤ ਤੇ ਪੜਦਾ ਨਹੀਂ ਪੈ ਸਕਦਾ। ਗੁਰੂ ਦੇ ਅਰਥ ਕਰਨ ਲੱਗਿਆਂ ਵੀ ਧੱਕੇ ਨਾਲ ਅਰਥ ਚੇਂਜ ਕਰਦੇ ਨੇ। ਜੇ ਕੋਈ ਪਖੰਡੀ ਹੈ ਤੇ ਮੱਖਣ ਸ਼ਾਹ ਲੁਬਾਣੇ ਦੇ ਸਾਹਮਣੇ 22 ਮੰਜੀਆਂ ਲੱਗੀਆਂ ਨੇ ਪਰ ਅੰਦਰ ਕਹਿੰਦਾ ਸੀ ਕੀ ਹੋਇਆ ਜੇ 22 ਪਖੰਡੀ ਨੇ ਪਰ ਮੇਰੇ ਗੁਰੂ ਨਾਨਕ ਸਾਹਿਬ ਤੇਰੀ ਸੱਚੀ ਜੋਤ ਵੀ ਤਾਂ ਇੱਥੇ ਬਿਰਾਜਮਾਨ ਹੀ ਹੈ। ਜੋ ਕਹਿ ਕੇ ਚਲਾ ਜਾਂਦਾ ਸਭ ਪਖੰਡੇ ਜੀ, ਅਸਲੀ ਨੂੰ ਵੀ ਕਹਿ ਦਿੰਦਾ ਪਖੰਡੇ ਤੇ ਕਿੱਡੀ ਆਸੋਈ ਨਹੀਂ ਗੱਲ ਸੀ। ਹਜ਼ੂਰ ਕਹਿੰਦੇ ਨੇ ਸੰਤ ਤੁਜੀ ਤਨ ਸੰਗਤ ਪ੍ਰਾਣ, ਫਿਰ ਕਹਿੰਦੇ ਨੇ ਸਤਿਗੁਰ ਗਿਆਨ ਜਾਣੇ। ਮੈਨੂੰ ਕਹਿੰਦੇ ਨੇ ਆਪ ਸਮਝ ਨਹੀਂ ਪਈ ਵੀ ਤੇਰੇ ਪ੍ਰਾਣ ਕਿੱਥੇ ਨੇ, ਫਿਰ ਪ੍ਰਭੂ ਮੈਨੂੰ ਉਦਣ ਸਮਝ ਪਈ ਜਿੱਦਣ ਸਤਿਗੁਰੂ ਨੇ ਗਿਆਨ ਦਿੱਤਾ ਕਿ ਰੱਬ ਜਿਹੜਾ ਉਹ ਸੰਤ ਦੇ ਹਿਰਦੇ ਵਿੱਚ ਕਿਆ ਹੋਏ, ਉਹਦੇ ਪ੍ਰਾਣ ਉੱਥੇ ਨੇ। ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਅਰਜ਼ ਕਰ ਰਹੇ ਹਾਂ ਜਦੋਂ ਕੋਈ ਗੁਨਾਹ ਹੋਵੇ ਪਾਪ ਹੋਵੇ, ਦੇਖੋ ਪਹਿਲੀ ਗੱਲ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਦਾਤਾ ਤੂੰ ਬਚਾਈ, ਪਰ ਇੰਨਾ ਕੁ ਨਿਰਾਸ਼ ਨਾ ਹੋ ਜਾਈ ਕਿ ਸ਼ਾਇਦ ਇਸ ਜ਼ਿੰਦਗੀ ਵਿੱਚ ਮੇਰਾ ਭਲਾ ਨਹੀਂ। ਤੂੰ ਪੂਰੇ ਦਾ ਲੜ ਪਕੜ ਕੇ ਦੇਖ, ਸਤਿਗੁਰੂ ਤਾਂ ਅੰਦਰ ਨੂੰ ਧੋ ਕੇ ਰੱਖ ਦਿੰਦੇ ਨੇ। ਭਾਈ ਗੁਰਦਾਸ ਨੇ ਜਦੋਂ ਗਣਕਾ ਸ਼ਬਦ ਆਪਾਂ ਪੜ੍ਹਨੇ ਹਨ, ਉਹਨਾਂ ਦਾ ਬਚਨ ਹੁੰਦਾ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਪਾਪ ਕੀਤੇ ਉਹਦੇ ਗਲੇ ਦਾ ਸ਼ਿੰਗਾਰ ਹੀ ਪਾਪ ਬਣ ਗਏ। ਦਿਨ ਰਾਤ ਕੁਕਰਮ ਕਰਨੇ, ਤੇ ਇੱਕ ਗੁਰਮੁਖ ਮਹਾਂਪੁਰਸ਼ ਨੇ ਬੜੀ ਸੋਹਣੀ ਇਹਦੇ ਬਾਰੇ ਘਟਨਾ ਦੱਸੀ ਵੀ ਇਹ ਗਣਕਾ ਪਾਪਣ ਕਿਵੇਂ ਬਣ ਗਈ, ਵੇਸ਼ਵਾ ਕਿਵੇਂ ਬਣੀ। ਉਹ ਕਹਿੰਦੇ ਨੇ ਪਹਿਲੇ ਜਨਮ ਵਿੱਚ ਇਹ ਇੱਕ ਬ੍ਰਾਹਮਣ ਦੀ ਬੱਚੀ ਸੀ ਜੋ ਸ਼ਬਦ ਵਰਤੇ ਉਹਨਾਂ ਨੇ। ਕਹਿਣ ਲੱਗੇ ਵੀ ਇਹਦੇ ਪਤੀ ਦੀ ਹੋ ਗਈ ਮੌਤ, ਤੇ ਉਸ ਵਕਤ ਜਿਹਦੇ ਤੋਂ ਉਪਦੇਸ਼ ਲਿਆ ਉਸ ਪਿਆਰੇ ਨੇ ਕਿਹਾ, ਕਹਿਣ ਲੱਗੇ ਬੇਟਾ ਦੇਖ ਤੇਰੀ ਜ਼ਿੰਦਗੀ ਵਿੱਚ ਠੋਕਰ ਬੜੀ ਵੱਡੀ, ਪਰ ਇੱਕ ਕੰਮ ਕਰ ਲੈ, ਇਹਨੂੰ ਚੱਲ ਜਾ ਨਾਮ ਨਾਲ ਜੁੜ ਕੇ, ਜੇ ਸਿਮਰਨ ਕਰੇਗੀ ਨਾਮ ਨਾਲ ਜੁੜੇਗੀ ਤੇਰਾ ਅੰਦਰ ਟਿਕਿਆ ਰਹੇਗਾ, ਜੁੜਦੀ ਰਹੀ ਕਿਸੇ ਵੱਲ ਤੱਕਣਾ ਨਾ। ਪਰ ਜਦੋਂ ਸਮਾਂ ਆਇਆ ਅੰਤਲਾ ਇਹਨੂੰ ਹੋ ਗਿਆ ਬੁਖਾਰ, ਦੇਖੋ ਅੰਤਲੇ ਸਮੇਂ ਕਿੰਨਾ ਕੁ ਅਸਰ ਕਰਦੀ ਸਾਡੀ ਵਾਸ਼ਨਾ। ਉਹ ਜਦੋਂ ਸਮਾਂ ਅੰਤਲਾ ਆਇਆ ਬਿਮਾਰ ਸੀ, ਉਹਨਾਂ ਹਕੀਮ ਵੈਦ ਬੁਲਾਇਆ ਤੇ ਉਹਨੇ ਪਕੜ ਕੇ ਆ ਕੇ ਬਾਂਹ ਤੱਕੀ, ਉਸ ਮਨੁੱਖ ਦੇ ਸਪਰਸ਼ ਲੱਗਦਿਆਂ ਅੰਦਰ ਕਿਤੇ ਭੈੜੀ ਵਾਸ਼ਨਾ ਦਾ ਕਿਣਕਾ ਪਿਆ ਸੀ। ਉਹ ਉਭਰ ਉੱਠਿਆ, ਕਹਿਣ ਲੱਗੀ ਮੈਂ ਇਸ ਦੁਨੀਆਂ ਵਿੱਚ ਆ ਕੇ ਕੀ ਸੁੱਖ ਵੇਖਿਆ, ਬਸ ਇਹਦੇ ਨਾਲ ਹੀ ਪ੍ਰਾਣ ਨਿਕਲ ਗਏ। ਤੇ ਸਾਹਿਬ ਕਹਿੰਦੇ ਨੇ ਫਿਰ ਹੁੰਦਾ ਕੀ ਏ, ਅੰਤ ਕਾਲ ਜੋ ਇਸਤਰੀ ਸਿਮਰੈ, ਇੱਥੇ ਗੱਲ ਕੱਲੀ ਇਸਤਰੀ ਦੀ ਨਹੀਂ ਕਿ ਜੇ ਇੱਕ ਕਾਮ ਵਾਲੀ ਬਿਰਤੀ ਰੱਖ ਕੇ ਕੋਈ ਵੀ ਵਾਸ਼ਨਾ ਬਣ ਜਾਏ, ਐਸੀ ਚਿੰਤਾ ਮੈਂ ਜੇ ਮਰੈ ਵੇਸ਼ਵਾ ਜੋਨ ਬਲ ਬਲ ਉਤਰੈ। ਅਗਲਾ ਸਮਾਂ ਆਇਆ ਵੇਸ਼ਵਾ, ਪਰ ਦੇਖੋ ਕਹਿਣ ਲੱਗੇ ਵਾਸ਼ਨਾ ਨੇ ਵੇਸ਼ਵਾ ਦੇ ਕਟਹਿਰੇ ਵਿੱਚ ਖੜਾ ਕੀਤਾ, ਪਰ ਪੂਰਬਲੀ ਕੀਤੀ ਭਗਤੀ ਕਰਕੇ ਭਾਗ ਜਾਗੇ, ਇਸੇ ਜਨਮ ਵਿੱਚ ਸਾਈ ਨਾਲ ਜੁੜੇ ਹੋਏ ਦੀ ਸੰਗਤ ਹੋ ਗਈ। ਸਾਹਿਬ ਨੇ ਭਾਈ ਗੁਰਦਾਸ ਕਹਿੰਦੇ ਨੇ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾਲੇ ਜਾਏ ਖਲੋਤਾ। ਹੁਣ ਤੱਕਿਓ ਮਹਾਂਪੁਰਸ਼ ਦੀ ਦਿਆਲਤਾ, ਅਚਨਚੇਤ ਉਹਦੇ ਦਰਵਾਜ਼ੇ ਤੇ ਗਏ, ਦੁਰਮਤ ਦੇਖ ਦਿਆਲ ਹੋਏ। ਕਦੀ ਸ਼ਬਦ ਪੜ੍ਹੋ, ਗੁਰਮਤ ਨੂੰ ਵੇਖ ਕੇ ਜੀਵਨ ਨੂੰ ਵੇਖ ਕੇ ਤਾਂ ਹਰ ਕੋਈ ਦਿਆਲੂ ਹੁੰਦਾ ਹੈ, ਪਰ ਸੰਤ ਗੁਰਮੁਖ ਉਹ ਵੇ ਗੁਰੂ ਉਹ ਨੇ ਜਿਹੜੇ ਕਿਸੇ ਦੀ ਭੈੜੀ ਮਤ ਦੇਖ ਕੇ ਵੀ ਦਿਆਲੂ ਹੋ ਜਾਣ। ਉਹਤੇ ਸ਼ਬਦ ਗੁਰਮਤ ਨਹੀਂ ਵਰਤਿਆ, ਸ਼ਬਦ ਦੁਰਮਤ ਵਰਤਿਆ। ਦੱਦੇ ਨੂੰ ਔਂਕੜ ਤੇ ਰਾਰਾ ਦੁਰਮਤ ਦੇਖ ਦਿਆਲ ਹੋਏ, ਦੁਰਮਤ ਵੇਖ ਕੇ ਦਿਆਲੂ ਹੋ ਗਏ ਤੇ ਹੋਇਆ ਕਿਵੇਂ? ਅਰਜ਼ ਕਰ ਰਿਹਾ ਪਾਪ ਕੱਟੇ ਜਾ ਸਕਦੇ ਨੇ। ਕਹਿਣ ਲੱਗੇ ਹੈ ਵੇਸ਼ਵਾਸੀ ਤਨ ਵੇਚਣਾ, ਪਰ ਮੀਂਹ ਪਿਆ ਸਾਧੂ ਦੇ ਦਰਵਾਜ਼ੇ ਤੇ ਚਲਾ ਗਿਆ। ਪਿੰਜਰੇ ਵਿੱਚ ਤੋਤਾ ਸੀ ਜਿਹੜਾ ਹਰ ਵੇਲੇ ਰਾਮ ਨਾਮ ਰੱਟਦਾ ਸੀ, ਕਹਿੰਦਾ ਸੀ ਬੋਲੋ ਰਾਮ ਨਾਮ, ਬੋਲੋ ਰਾਮ ਨਾਮ, ਰਾਮ ਰਾਮ ਕਰਨਾ। ਵੇਸ਼ਵਾ ਦਾ ਦੀਵਾ ਜਗਦਾ ਪਿਆ ਸੀ ਘਰ ਦਾ, ਤਨ ਤੇ ਹਾਰ ਸ਼ਿੰਗਾਰ ਕੀਤੇ ਸਾਧੂ ਭਿੱਜਾ ਠੰਡ ਨਾਲ ਲੈ ਕੇ ਤੋਤੇ ਦਾ ਪਿੰਜਰਾ ਅੰਦਰ ਚਲਾ ਗਿਆ। ਭਾਈ ਗੁਰਦਾਸ ਜੀ ਦੀ ਰਚਨਾ ਮੁਤਾਬਕ ਉਹਨੇ ਸੋਚਿਆ ਸ਼ਾਇਦ ਕੋਈ ਗ੍ਰਾਹਕ ਰਾਤ ਵਿੱਚ ਤੇ ਆਏ। ਕਹਿਣ ਲੱਗੇ ਆਖਦੀ ਮੈਂ ਤਾਂ ਤੁਹਾਡੀ ਉਡੀਕ ਕਰਦੀ ਸਾਂ, ਅੱਖਾਂ ਟੱਕ ਕੇ ਮੈਂ ਅੱਖਾਂ ਦੀ ਪੁਤਲੀ ਵੀ ਤੁਹਾਨੂੰ ਬਿਠਾਵਾਂ। ਉਹਨੇ ਆਪਣੇ ਹਾਵ ਭਾਵ ਕੀਤੇ। ਅੱਗੋਂ ਸਾਧੂ ਬੋਲਿਆ, ਕਹਿੰਦਾ ਬੇਟਾ ਸਰਦੀ ਬੜੀ ਇੱਕ ਰਾਤ ਤੇਰੇ ਘਰ ਕਚਮੀ, ਪਤਾ ਨਹੀਂ ਉਸ ਔਰਤ ਦਾ ਸਿਰ ਤੋਂ ਪੈਰਾਂ ਤੱਕ ਤਨ ਕੰਬ ਗਿਆ ਜਦੋਂ ਬੇਟਾ ਸ਼ਬਦ ਕੰਨਾਂ ਵਿੱਚ ਪਿਆ ਤੇ ਭੁੱਬਾਂ ਮਾਰ ਕੇ ਰੋ ਪਈ। ਸਾਧੂ ਨੇ ਕਿਹਾ ਪੁੱਤਰ ਮੈਂ ਤੈਨੂੰ ਕੁਛ ਕਿਹਾ ਤੇ ਨਹੀਂ? ਕਹਿਣ ਲੱਗੀ ਬਾਪੂ ਅੱਜ ਤੱਕ ਇਸ ਤਨ ਨੂੰ ਖਰੀਦਣ ਵਾਲੇ ਤਾਂ ਬੜੇ ਆਏ ਨਹੀਂ, ਬੇਟੀ ਸ਼ਬਦ ਕਦੀ ਨਹੀਂ ਸੀ ਕੰਨਾਂ ਵਿੱਚ ਪਿਆ, ਅੱਜ ਪਹਿਲੀ ਵਾਰ ਨਿਰਮਲ ਹਿਰਦਿਆ ਤੇਰੀ ਰਸਨਾ ਤੋਂ ਬੇਟੀ ਸ਼ਬਦ ਪਿਆ ਹੈ। ਪਤਾ ਨਹੀਂ ਮੇਰੇ ਅੰਦਰ ਦੀ ਜਿਵੇਂ ਮੈਲ ਉਗਲ ਲੱਗ ਪਈ, ਤੂੰ ਧੀ ਸ਼ਬਦ ਕਿਹਾ, ਮੇਰਾ ਅੰਦਰ ਉਗਲ ਗਿਆ। ਇਹੀ ਬਚਨ ਤਾਂ ਸਾਹਿਬ ਨੇ ਰਾਜੇ ਸ਼ਿਵਨਾਭ ਦੇ ਰਾਜ ਵਿੱਚ ਕਹੇ ਸਨ। ਜਦੋਂ ਹਜ਼ੂਰ ਗਏ ਉਹਨੇ ਔਰਤਾਂ ਭੇਜੀਆਂ, ਹਾਵ ਭਾਵ ਕੀਤਾ, ਸਾਰੀ ਰਾਤ ਨੱਚੀਆਂ ਤੇ ਸਾਹਿਬ ਨੇ ਇੱਕੋ ਗੱਲ ਕਹੀ ਸੀ, ਧੀਓ ਕਿੰਨਾ ਚਿਰ ਹੋ ਗਿਆ ਨੱਚਦੀਆਂ ਨੂੰ? ਕਹਿਣ ਲੱਗੇ ਸਾਡਾ ਤਾਂ ਪ੍ਰੋਫੈਸ਼ਨ ਹੈ, ਸਾਰੀ ਜ਼ਿੰਦਗੀ ਲੰਘੀ। ਕਹਿਣ ਲੱਗੇ ਬੇਟਾ ਜਿੰਨਾ ਮਰਦ ਨੂੰ ਖੁਸ਼ ਕਰਨ ਲਈ ਨੱਚੀਆਂ ਜੇ ਜੇ ਇਹਨਾਂ ਰੱਬ ਦੇ ਚਰਨਾਂ ਵਿੱਚ ਮਨ ਨਚਾਉਂਦੀਆਂ ਅੱਜ ਤੁਹਾਡੇ ਚਰਨਾਂ ਦੀ ਧੂੜ ਵੀ ਕੀਮਤੀ ਪਾਰਚ ਬਣ ਜਾਂਦੀ। ਬਸ ਇੱਕ ਧੀ ਸ਼ਬਦ ਨੇ ਚੇਂਜ ਕਰਤਾ। ਕਹਿਣ ਲੱਗੀ ਬਾਪੂ ਲੋਕ ਗਾਹਕ ਆਏ ਨੇ ਤਨ ਦੇ, ਪਹਿਲਾਂ ਆਇਆ ਜਿਹਨੇ ਧੀ ਕਹਿ ਕੇ ਬੁਲਾਇਆ। ਰੋ ਪਈ ਅੰਦਰ ਦੀ ਵਿਰਥਾ ਦੱਸੀ। ਕਹਿਣ ਲੱਗੇ ਬੇਟਾ ਮੈਂ ਸਵੇਰੇ ਚਲੇ ਜਾਣਾ, ਤੂੰ ਇੱਕ ਕੰਮ ਕਰੀ, ਸਾਧੂ ਦੇ ਸਮਝਾਉਣ ਦਾ ਢੰਗ ਇਹ ਜੁਗਤ ਹੈ ਨਾ, ਆ ਤੋਤਾ ਤੂੰ ਰੱਖ ਲੈ ਧੀਏ, ਬਸ ਇਹਨੂੰ ਤੂੰ ਰਾਮ ਨਾਮ ਦਾ ਉਪਦੇਸ਼ ਦਿੜ, ਇਹਨੇ ਜੋ ਬੋਲੇ ਤੂੰ ਪਿੱਛੇ ਬੋਲੀ ਜਾਣਾ। ਤੇ ਭਾਈ ਗੁਰਦਾਸ ਕਹਿੰਦੇ ਨੇ ਪਾਪਾਂ ਨਾਲ ਭਰੀ ਹੋਈ ਔਰਤ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪੁਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਜਾਏ ਖਲੋਤਾ, ਦੁਰਮਤ ਦੇਖ ਬਿਆਲ ਹੋਏ ਹੱਥੋਂ ਉਸਨੂੰ ਦਿੱਤੋ ਸਤੋਤਾ, ਲਿਵ ਲੱਗੀ ਸਿੱਤੇ ਸਤੋਤਿਓ, ਹੁਣ ਤੱਕੋ ਲਿਵ ਲੱਗੀ ਤੇ ਸਤੋਤਿਓ, ਨਿਤ ਪੜ੍ਹਾਏ ਕਰੇ ਅਸੋਤਾ, ਅਸੋਤਾ ਸ਼ਬਦ ਐੜਾ ਸੱਸੇ ਨੂੰ ਹੋੜਾ ਤੱਤਾ ਤੇ ਕੰਨਾ, ਅਸੋਤਾ ਸੋਤਾ ਦਰਦ ਹੁੰਦਾ ਸੌਣਾ, ਅਸੋਤਾ ਦਰ ਤੇ ਇਹੋ ਜਿਹੀ ਲਿਵ ਲੱਗੀ ਜਿਹੜੀ ਔਰਤ ਰਾਤ ਕੁਕਰਮਾਂ ਲਈ ਜਾਗਦੀ ਸੀ, ਸਾਰੀ ਰਾਤ ਰੋ ਰੋ ਕੇ ਸਾਈਂ ਦਾ ਰਾਮ ਨਾਮ ਜਪਿਆ ਕਰ। ਲਿਵ ਲੱਗੀ ਤੇ ਸਤੋਤਿਓ, ਨਿਤ ਪੜ੍ਹਾਏ ਕਰੇ ਅਸੋਤਾ। ਫਿਰ ਹੋਇਆ ਕੀ, ਪਤ ਤੋਂ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਕਲੇਵਰ ਦਰਦ ਹੁੰਦਾ ਪਾਪਾਂ ਨਾਲ ਕਾਲਾ ਹੋ ਚੁੱਕਾ ਸਰੀਰ, ਮੇਰੇ ਦਾਤੇ ਦੇ ਨਾਮ ਨੇ ਇੰਨੀ ਬਰਕਤ ਕੀਤੀ, ਵੇਸ਼ਵਾ ਦੇ ਕਾਲੇ ਤਨ ਨੂੰ ਵਕਾਰਾਂ ਨਾਲ ਕਾਲੇ ਹੋ ਚੁੱਕੇ ਮਨ ਨੂੰ ਰਾਮ ਨਾਮ ਨੇ ਧੋ ਕੇ ਰੱਖ ਦਿੱਤਾ। ਸਾਹਿਬ ਕਹਿੰਦੇ ਨੇ ਦੇਖ ਉਹਦੇ ਅੰਦਰ ਕਿਰਪਾ ਹੋਈ, ਪਤ ਤੋਂ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਤੇ ਮਾਲਕ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਕਿ ਅੰਤ ਕਾਲ ਜਮ ਜਾਲ ਤੋੜ, ਨਰਕਾਂ ਵਿੱਚ ਨਾ ਖਾਦ ਉਸ ਗੋਤਾ, ਗਈ ਬੈਕੁੰਠ ਬਿਵਾਨ ਚੜ। ਅੱਗੇ ਕਹਿਣ ਲੱਗੇ ਨਾਉ ਨਾਰਾਇਣ ਛੋਟ ਅਛੋਤਾ, ਛੋਟ ਦਰ ਤੇ ਜਿਹਦੇ ਖੂਨ ਨਾਲ ਵੀ ਭਿੱਜਿਆ ਜਾਏ, ਅਛੋਤਾ ਦਰ ਤੇ ਜਿਹਨੂੰ ਪਵਿੱਤਰ ਕਰਦਾ, ਨਾਮ ਉਹ ਵੇ ਜਿਹੜਾ ਪਾਪੀ ਦੇ ਅੰਦਰ ਨੂੰ ਧੋ ਕੇ ਪਵਿੱਤਰ ਕਰ ਦਿੰਦਾ। ਅੱਜ ਮੇਰੇ ਗੁਰੂ ਅਰਜਨ ਸਾਹਿਬ ਜੀ ਕਰੁੱਠੇ ਤੇ ਕਿਰਪਾ ਕੀਤੀ, ਕਹਿਣ ਲੱਗੇ ਕੋਟ ਦਾਨ ਇੱਕ ਨਾਨਕ, ਜੇ ਤੂੰ ਕਰੋੜਾਂ ਤਰ੍ਹਾਂ ਦਾ ਦਾਨ ਵੀ ਕਰੇ ਤੇ ਇਸ਼ਨਾਨ ਵੀ ਕਰੇ ਤੀਰਥਾਂ ਤੇ ਜਾ ਕੇ। ਕਹਿਣ ਲੱਗੇ ਅਨੇਕ ਸੋਧਨ ਪਵਿੱਤਰ ਤਹਿ, ਅਨੇਕਾਂ ਤਰ੍ਹਾਂ ਦੀ ਸੋਧਨ ਦਰ ਤੇ ਸ਼ੁੱਧੀ ਕਰੇ, ਆਪਣੇ ਤਨ ਨੂੰ ਤੂੰ ਪਵਿੱਤਰ ਰੱਖੇ, ਪਰ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਮੈਲ ਨਹੀਂ ਉਤਰਨੀ। ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ। ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰ ਵੱਤ ਧਰਾਏ। ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲੱਖ ਜਤਨ ਕਰਾਏ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਸੁਚਮਤਾ ਕਰ। ਸਾਹਿਬ ਕਹਿਣ ਲੱਗੇ ਗੁਰਮੁਖਾ ਉਚਰੰਤ ਨਾਨਕ ਹਰ ਹਰ ਰਸਨਾ। ਤੂੰ ਆਪਣੀ ਰਸਨਾ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਉਚਾਰ ਸਿਮਰ ਵਾਹਿਗੁਰੂ ਵਾਹਿਗੁਰੂ ਸਿਮਰ ਰਾਮ ਨਾਮ। ਤੇ ਜਦੋਂ ਤੂੰ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹੇਗਾ ਸਰਬ ਪਾਪ ਬਿਮੁਚਤੇ। ਆ ਜਿੰਨੇ ਵੀ ਤੇਰੇ ਕੀਤੇ ਹੋਏ ਪਾਪ ਨੇ ਨਾ, ਇੱਕ ਦੋ ਨਹੀਂ ਤਿੰਨ ਚਾਰ ਨਹੀਂ। ਭਾਈ ਵੀਰ ਸਿੰਘ ਹੋਰਾਂ ਦੇ ਬਚਨ ਬੜੇ ਅੰਦਰ ਨੂੰ ਕੀਲਦੇ ਨੇ। ਅੰਮ੍ਰਿਤਸਰ ਦੀ ਧਰਤੀ ਤੇ ਭਾਈ ਵੀਰ ਸਿੰਘ ਹੋਰਾਂ ਦੀ ਉਮਰ ਉਸ ਵਕਤ 7 ਕੁ 6 ਸਾਲ ਦੇ ਕਰੀਬ ਸੀ। ਆਪਣੇ ਨਾਨੇ ਗਿਆਨੀ ਹਜ਼ਾਰਾ ਸਿੰਘ ਹੋਰਾਂ ਦੇ ਕੋਲ ਪੜ੍ਹਦੇ ਸਨ। ਤੇ ਸ਼ਾਇਦ ਆਪ ਗੁਰਮੁਖਾਂ ਨੂੰ ਪਤਾ ਹੈ ਕਿ ਭਾਈ ਵੀਰ ਸਿੰਘ ਹੋਰੀ ਉਹਨਾਂ ਦੇ ਕਲਗੀਧਰ ਚਮਤਕਾਰ ਕਦੀ ਪੜ੍ਹਿਓ। ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਉਹਨਾਂ ਨੇ ਸਿਫਤ ਕੀਤੀ ਹੈ ਨਾ, ਹਕੀਕਤ ਇਹ ਵੇ ਪੜ੍ਹਦਿਆਂ ਪੜ੍ਹਦਿਆਂ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਓਤ ਪੋਤ ਕਰ ਦਿੰਦੀ ਉਸ ਗੁਰਮੁਖ ਦੀ ਲਿਖਤ। ਇਹ ਕੋਈ ਛੋਟੇ ਮੋਟੇ ਘਰਾਣੇ ਵਿੱਚੋਂ ਨਹੀਂ, ਜਿਹਨੂੰ ਆਪਾਂ ਦੀਵਾਨ ਕੌੜਾਮਲ ਕਹਿੰਦੇ ਸਨ, ਜਿਹੜਾ ਸਿੰਘਾਂ ਦਾ ਬੜਾ ਹਮਦਰਦ ਸੀ, ਹਰ ਖਬਰ ਦਿੰਦਾ ਸੀ ਵੀ ਸਿੰਘੋ ਇਸ ਥਾਂ ਤੇ ਤੁਹਾਨੂੰ ਮੀਰ ਮਨੂ ਘੇਰਾ ਪਾਊ ਏ, ਇਸ ਥਾਂ ਤੇ ਦੁਸ਼ਮਣ ਤੁਹਾਨੂੰ ਮਾਰਨ ਦੀ ਸੋਚਦਾ। ਤੇ ਸਿੱਖ ਉਹਨੂੰ ਅਦਬ ਨਾਲ ਮਿੱਠਾ ਮਲ ਕਹਿੰਦੇ ਹੁੰਦੇ ਸਨ। ਉਸ ਮਿੱਠਾ ਮਲ ਦੀ ਅੰਸ਼ ਵਿੱਚੋਂ ਸਨ ਭਾਈ ਵੀਰ ਸਿੰਘ ਜੀ। ਆ ਤੀਜੀ ਕਿ ਚੌਥੀ ਕਿ ਪੰਜਵੀਂ ਥਾਂ ਤੇ ਦੇਖੋ ਸਰਬ ਪਾਪ ਬਿਮੁਚਤੇ, ਸਾਰੇ ਪਾਪ ਬਿਲ ਸਕਦੇ ਨੇ। ਉੱਥੇ ਪਾਦਰੀ ਅੰਮ੍ਰਿਤਸਰ ਚੌਂਕ ਵਿੱਚ ਖਲੋਤਾ ਤੇ ਲੋਕਾਂ ਨੂੰ ਪ੍ਰਚਾਰ ਕਰੇ ਵੀ ਹਜ਼ਰਤ ਈਸਾ ਬੰਦੇ ਦੇ 70 ਗੁਨਾ ਮਾਫ਼ ਕਰਦੇ ਨੇ। ਤੇ ਹੈ ਵੀ ਉਹ ਲਿਖੇ ਵੀ 70 ਗੁਨਾ ਮਾਫ਼ ਕਰਦੇ ਨੇ। ਤੇ ਭਾਈ ਸਾਹਿਬ ਕੋਲ ਖਲੋ ਕੇ ਕਹਿੰਦੇ ਨੇ ਪਾਦਰੀ ਨੂੰ ਮੈਂ ਬੋਲ ਸਕਣਾ 6 ਸਾਲ ਦੀ ਉਮਰ? ਕਹਿਣ ਲੱਗੇ ਕਿਉਂ ਨਹੀਂ, ਫੱਟੀ ਤੇ ਬਸਤਾ ਰੱਖਿਆ ਥੱਲੇ। ਤੇ ਜਾ ਕੇ ਕਹਿਣ ਲੱਗੇ ਤੋਤਲੀ ਜੀ ਜ਼ਬਾਨ ਵਿੱਚ, ਪਾਦਰੀ ਜੀ ਜਿਹੜਾ 70 ਤੋਂ ਵੱਧ ਮਾਫ਼ ਕਰਦਾ ਉਹ? ਕਹਿਣ ਲੱਗਾ ਉਹ ਈਸਾ ਤੋਂ ਵੀ ਵੱਡਾ। ਉਹਨੇ ਕਹਿਣਾ ਸੀ ਵੀ ਉਸ ਬੱਚੇ ਨੂੰ ਕੀ ਪਤਾ ਉਹ ਈਸਾ ਤੋਂ ਵੀ ਵੱਡਾ। ਤੇ ਹੱਸ ਕੇ ਕਹਿੰਦੇ ਨੇ ਤੁਸੀਂ ਕਹਿੰਦੇ ਹੋ 70 ਗੁਨਾ, ਪਰ ਮੇਰੇ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। 70 ਨਹੀਂ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਤ ਨਾ ਭਰਿਆ ਰੇ। ਮੇਰੇ ਸਤਿਗੁਰੂ ਨੂੰ ਵੇਖਣ ਨਾਲ ਕਰੋੜਾਂ ਜਨਮਾਂ ਦੇ ਪਾਪ ਉਤਰ ਜਾਂਦੇ ਨੇ। ਜ਼ਿੰਦਗੀ ਵਿੱਚ ਸਿਰਫ ਇੱਕ ਵਾਰੀ ਬੋਲੇ ਤੇ ਉਦਨ ਹੀ ਬਾਲ ਉਮਰ ਵਿੱਚ, ਉਸ ਤੋਂ ਬਾਅਦ ਲਿਖਿਆ ਜ਼ਰੂਰ ਹੈ ਪਰ ਸਟੇਜ ਤੇ ਬੋਲੇ ਨਹੀਂ। ਹਜ਼ੂਰ ਕਹਿੰਦੇ ਨੇ ਤੂੰ ਨਾਮ ਨਾਲ ਜੁੜ ਸਰਬ ਪਾਪ ਵਿਮੁਚਤੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ ਲੱਖ ਮਖ ਮੜਿਆ ਕਰ ਏਕ ਇਕੱਠੇ ਏਕ ਰਤੀ ਲੈ ਪਾਹੇ। ਸਰਬ ਪਾਪ ਵਿਮੁਚਤੇ ਫਿਰ ਦੂਜਾ ਪ੍ਰਮਾਣ ਦਿੱਤਾ ਇੰਦਨ ਕੀਤੋ ਮੂੰਹ ਘਣਾ, ਬਹੁਤ ਸਾਰੀਆਂ ਇੰਦਨ ਦਰ ਤੇ ਬਾਲਣ ਲੱਕੜਾਂ ਇਕੱਠੀਆਂ ਕਰ ਲਈਆਂ, ਭੋਰੀ ਦਿੱਤੀਆਂ ਪਾਏ ਲੱਕੜਾਂ ਭਾਵੇਂ 1000 ਮਣ ਹੋਣ ਪਰ ਅੱਗ 1000 ਮਣ ਦੀ ਲੋੜ ਨਹੀਂ, ਅੱਗ ਦੀ ਛੋਟੀ ਜੀ ਚਿਣਗੀ ਬੜੀ। ਭੋਰੀ ਦਿੱਤੀਆਂ ਪਾਏ ਤੇ ਸਾਹਿਬ ਕਹਿੰਦੇ ਨੇ ਮਨ ਵਿਸੰਦੜੋ ਸੱਚ ਸਹੋ ਨਾਨਕ ਹੱਬੇ ਡੁਕੜੇ ਹੁਲਾਏ। ਜਦੋਂ ਸੱਚੇ ਸਾਈਂ ਦੇ ਨਾਮ ਦੀ ਚਿਣਗ ਅੰਦਰ ਵਸ ਗਈ ਤੇ ਤੇਰੇ ਕਰੋੜਾਂ ਜਨਮਾਂ ਦੇ ਪਾਪਾਂ ਦੇ ਢੇਰ ਨੂੰ ਸਾੜ ਦੇਗੀ। ਹਜ਼ੂਰ ਨੇ ਪੌੜੀ ਵਿੱਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਕੋਟ ਅਗਾ ਸਭ ਨਾਸ ਹੋ ਹੈ ਸਿਮਰਤ ਹਰ ਨਾਉ। ਜਦੋਂ ਤੂੰ ਨਾਮ ਸਿਮਰੇਗਾ ਨਾ ਤੇ ਤੇਰੇ ਕਰੋੜਾਂ ਪਾਪ ਜਿਹੜੇ ਨੇ ਉਹ ਦਗਦ ਹੋ ਜਾਣਗੇ। ਤੇ ਕਿਵੇਂ ਹੋਣਗੇ? ਸਾਹਿਬ ਜੀ ਬਾਣੀ ਵਿੱਚ ਬਚਨ ਵੀ ਕਰਦੇ ਨੇ, ਕਹਿਣ ਲੱਗੇ ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਸਾਹਿਬ ਕਹਿਣ ਲੱਗੇ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅਗ ਕੀਏ, ਹੋਵਾ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਚਿਮਰਤ ਧਰਿਆ। ਨਾਮ ਇਹ ਤਾੜ ਦਿੰਦਾ ਸੂਰ ਕਹਿਣ ਲੱਗੇ ਕੋਟ ਅਗਾ ਸਦਨਾ ਸੋਏ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਹਰੀ ਦੇ ਗੁਣ ਗਾ ਜੋ ਕੁਝ ਤੂੰ ਮਨ ਵਿੱਚ ਇੱਛੇਗਾ ਉਹ ਫਲ ਮਿਲਣਗੇ ਸਾਹਿਬ ਕਹਿਣ ਲੱਗੇ ਜਨਮ ਮਰਨ ਪੈ ਕੱਟੀਏ ਨੇਚਲ ਸੱਚ ਨਿਥਾਓ ਜਨਮ ਮਰਨ ਦਾ ਦੁੱਖ ਕੱਟਿਆ ਜਾਏਗਾ ਸੱਚੇ ਨਿਰੰਕਾਰ ਦੇ ਥਾਂ ਤੇ ਨੇਚਲ ਉਹ ਥਾਂ ਜਿਹੜੀ ਕਿਸੇ ਨੇ ਖੋਣੀ ਨਹੀਂ ਬਾਕੀ ਤਾਂ ਸਾਰੀਆਂ ਖੋ ਲੈਣੀਆਂ ਨੇ ਆ ਘਰ ਵੀ ਕੱਲ ਅਰਜ਼ ਕੀਤੀ ਸੀ ਇੱਕ ਖਿੰਨ ਲੱਗਣਾ ਬੇਗਾਨਾ ਹੋ ਜਾਣਾ ਪਰ ਉਹ ਥਾਂ ਕੌਣ ਖੋਏਗਾ ਕਿਹੜੀ ਜਿਹਨੂੰ ਸਾਹਿਬ ਕਹਿੰਦੇ ਨੇ ਨਿੱਜ ਕਰ ਮੈਲ ਪਾਓ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ ਹਜ਼ੂਰ ਕਿਰਪਾ ਕਰਦੇ ਪਏ ਨੇ ਅੱਗੇ ਪੂਰਬ ਖੋਵੇ ਲਿਖਿਆ ਹਰ ਚਰਨ ਸਮਾਉ ਜੇ ਪੂਰਬਲੇ ਭਾਗ ਲਿਖੇ ਹੋਣ ਤੇ ਹਰੀ ਤੇਰੇ ਚਰਨਾਂ ਵਿੱਚ ਸਮਾ ਜਾਈਏ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਉ ਤਨ ਗੁਰੂ ਅਰਜਨ ਦੇਵ ਕਹਿੰਦੇ ਕਿਰਪਾ ਕਰੋ ਮੈਨੂੰ ਰੱਖ ਲਓ ਮੇਰੇ ਕਰਮ ਇਹੋ ਜਿਹੇ ਨੇ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਦੇ ਨੇ ਮੇਰੇ ਮਾਲਕ ਜੇ ਤੂੰ ਰੱਖ ਸਕਣਾ ਨਾ ਕਿਰਪਾ ਕਰ ਪ੍ਰਭ ਦਾਤੋ ਦਾਤਾਰ ਪਰਿਓ ਜਾਚਿਕ ਇੱਕ ਸ਼ਰਨਾ ਮਿਲੇ ਦਾਨ ਸੰਤ ਰੇਣ ਜੇ ਲਗ ਭਵਜਲ ਤਰਨਾ ਮੇਰੇ ਮਾਲਕ ਜੇ ਰੱਖ ਸਕਣਾ ਤੇ ਕਿਰਪਾ ਕਰਕੇ ਸਾਨੂੰ ਰੱਖ ਲੈ ਸਾਰੀ ਵਿਚਾਰ ਦਾ ਕੇਂਦਰੀ ਭਾਵ ਇਹ ਵੇ ਕਿ ਮਨਾ ਨਿਰਾਸ਼ ਨਾ ਹੋਈ ਸਾਈ ਦਾ ਨਾਮ ਅੰਦਰ ਦੇ ਪਾਪ ਨੂੰ ਦਗਦ ਕਰ ਦਿੰਦਾ ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਆ ਜੀ ਕੱਲ ਨੂੰ ਅੱਗੇ ਹਜ਼ੂਰ ਕਹਿਣਗੇ ਜੇ ਸੁੱਖ ਲਏ ਨੇ ਬਾਹਰ ਦੇ ਤੇ ਸਾਈ ਚੇਤੇ ਨਹੀਂ ਤੇ ਉਹਦਾ ਜੀਵਨ ਕਿਹੋ ਜਿਹਾ ਹੁੰਦਾ ਇਹਦੇ ਬਾਰੇ ਵਿਚਾਰ ਆਪਾਂ ਕਰਾਂਗੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਸਾਧ ਸੰਗਤ ਆਓ ਹੁਣ ਸਤਿਕਾਰਯੋਗ ਜਿੱਥੇ ਦਾਸ ਨੇ ਰਿਹਾਇਸ਼ ਰੱਖੀ ਭਾਈ ਜੋਗਿੰਦਰ ਸਿੰਘ ਜੀ ਹੋਰਾਂ ਦੇ ਕਾਰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਨੇ ਇਸ ਕਰਕੇ ਅੱਜ ਥੋੜਾ ਜਿਹਾ ਅਰਦਾਸ ਤੋਂ ਵੀ ਪਹਿਲਾਂ ਜਾਣਾ ਤੇ ਸਿੰਘਾਂ ਨੇ ਸੇਵਾ ਲਈ ਤੇ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਤੇ ਡਾਇਰੈਕਸ਼ਨ ਆਪ ਜੀ ਨੂੰ ਭਾਈ ਸਾਹਿਬ ਹੋਰੀ ਦੱਸਣਗੇ ਸਵੇਰੇ 10:30 ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਵੇਗੀ ਉਸ ਤੋਂ ਬਾਅਦ ਕੀਰਤਨ ਔਰ ਕਥਾ ਕਰੀਬ 12:30 ਤੱਕ ਇਹ ਪ੍ਰੋਗਰਾਮ ਚੱਲੇਗਾ ਆਪ ਸੰਗਤ ਸਮਾਂ ਕੱਢ ਕੇ ਦਰਸ਼ਨ ਗੁਜ਼ਾਰੇ ਬਖਸ਼ਿਆ ਜੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ

ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: केरबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3875.

ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਰਬੱਤ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਜੋ ਸੰਧਿਆ ਸੋਧਾ ਦੇ ਦੀਵਾਨ ਵਿੱਚ ਜੁੜ ਕੇ ਹਰੀ ਜਸ ਗਾਇਨ ਸਿਮਰਨ ਕਰ ਰਹੇ ਹੋ, ਸਾਡੇ ਸਾਰਿਆਂ ਦੇ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਦੇ ਸਾਥੀ ਅੰਮ੍ਰਿਤਮਈ ਕੀਰਤਨ ਦੁਆਰਾ ਅੰਮ੍ਰਿਤ ਵਰਖਾ ਕਰ ਰਹੇ ਸਨ। ਆਓ ਜੋ ਲੜੀਵਾਰ ਪਾਵਨ ਬਾਣੀ ਜਾਪ ਸਾਹਿਬ ਜੀ ਦੀ ਵਿਚਾਰ ਚੱਲ ਰਹੀ ਹੈ, ਪਿਆਰੀ ਸਾਧ ਸੰਗਤ ਜੋ ਸਿੱਖ ਦਾ ਨਿਤਨੇਮ ਹੈ, ਆਓ ਅਗਲਾ ਬੰਦ ਹੁਣ ਤੱਕ 93 ਬੰਦਾਂ ਦੀ ਵਿਚਾਰ ਹੋ ਚੁੱਕੀ ਹੈ ਪਿਆਰੀ ਸਾਧ ਸੰਗਤ। ਅਗਲਾ ਬੰਦ ਛੰਦ ਹੈ ਚਾਚਰੀ ਛੰਦ, ਗੁਰਦੇਵ ਕਿਰਪਾ ਕਰਦੇ ਹਨ ਚਾਚਰੀ ਛੰਦ ਤੋਂ ਪ੍ਰਸਾਰ। ਚਾਚਰੀ ਛੰਦ ਦਾ ਨਾਮ ਹੈ ਅਤੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਵਾਹਿਗੁਰੂ ਤੇਰੀ ਕਿਰਪਾ ਦੁਆਰਾ ਤੇਰੀ ਰਹਿਮਤ ਸਦਕਾ ਛੰਦ ਉਚਾਰਨ ਕਰ ਰਿਹਾ ਹਾਂ। ਚਾਚਰੀ ਤੋਂ ਭਾਵ ਹੈ ਚਾਰ ਅੱਖਰਾਂ ਦਾ ਛੰਦ। ਪੜ੍ਹੋ ਪਿਆਰ ਨਾਲ, ਇਸ ਛੰਦ ਦੀ ਚਾਲ ਬਦਲ ਜਾਏਗੀ।

ਤੇ ਦੋ ਹੀ ਛੱਡ ਰਹੇ, ਦੋ ਹੀ ਬੰਦ ਨੇ ਇਸ ਚੰਦ ਵਿੱਚ। ਗੋਬਿੰਦੇ ਗੋ ਭਾਵ ਧਰਤੀ, ਬਿੰਦ ਭਾਵ ਧਰਤੀ ਦੇ ਭੇਦ ਜਾਣਨ ਵਾਲਾ। ਹੇ ਵਾਹਿਗੁਰੂ, ਇਹ ਸਾਰੀ ਤੇਰੀ ਰਚਨਾ ਹੈ ਜੇ ਤੂੰ ਧਰਤੀ ਦੇ ਭੇਦ ਚੰਗੀ ਤਰ੍ਹਾਂ ਜਾਣਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਇੱਕ ਗੱਲ ਹੋਰ ਹੈ, ਜੇ ਸਿੱਖ ਗੁਰੂ ਦੇ ਉਪਦੇਸ਼ ਨਾਲ ਜੁੜ ਜਾਏ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਪੁਜੀ ਸਾਹਿਬ ਵਿੱਚ ਕਿਰਪਾ ਕਰਦੇ ਹਨ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਧਰਤੀ ਦੇ ਭੇਦ, ਆਕਾਸ਼ ਦੇ ਭੇਦ, ਹੋਰ ਹੋਰ ਲੋਹਾਂ ਦੇ ਭਾਵ, ਅਨੇਕਾਂ ਜੋ ਸੂਰਜ ਹਨ, ਅਨੇਕਾਂ ਸੌਰ ਮੰਡਲ ਹਨ,

ਹਾਰ ਨੂੰ ਕਦੇ ਨਹੀਂ ਯਾਦ ਕੀਤਾ। ਸੱਚੇ ਗੁਰੂ ਦੇ ਦਵਾਰ ਤੇ ਝੁਕਦਾ ਨਹੀਂ, ਦਿਲੋਂ ਨਹੀਂ ਬਰਿਆਈ ਦੀ ਮੈਲ ਜਾਂਦੀ, ਨੇੜ ਤੇੜ ਭੁਲਾਈ ਦੇ ਝੁਕਦਾ ਨਹੀਂ। ਐਬ ਆਪਣੇ ਲਕਾਲੇਗਾ ਜੱਗ ਕੋਲੋਂ, ਗੁਰੂ ਕੋਲੋਂ ਲਕਾਏਗਾ, ਲੁਕਦਾ ਨਹੀਂ। ਕੀਤੀ ਬੰਦਗੀ ਨਹੀਂ ਕਹਿਰ ਪਾਲੋ, ਤਾਈਓ ਗੇੜ 84 ਦਾ ਮੁੱਕਦਾ ਨਹੀਂ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਮੁੱਚੀ ਸੰਗਤ, ਇੱਕ ਵਾਰੀ ਆਪੋ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਪਲਾ ਕਰਨ ਦੀ ਖਾਤਰ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਨੇ। ਆਓ ਚੱਲ ਰਹੀ ਇਤਿਹਾਸਕ ਲੜੀ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ, ਤਾਂ ਬਾਈ ਧਾਰ ਦੇ ਰਾਜੇ ਅਤੇ ਪਹਾੜੀ ਰਾਜੇ ਜਿਨ੍ਹਾਂ ਦੇ ਵੱਡਿਆਂ ਬਜ਼ੁਰਗਾਂ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਰਿਹਾ ਕਰਵਾਇਆ। ਅੱਜ ਉਹ ਤਾਰਾ ਚੰਦ ਦਾ ਪੁੱਤਰ ਭੀਮ ਚੰਦ ਜਿਹੜਾ ਗੁਰੂ ਘਰ ਦਾ ਦੋਖੀ ਬਣ ਕੇ ਬਹਿ ਗਿਆ, ਪਹਾੜੀ ਰਾਜੇ ਫਤਿਹ ਸਿੰਘ ਕਿਰਪਾਲ ਚੰਦ, ਕਾਂਗੜੇ ਵਾਲਾ ਰਾਜਾ ਹਰੀਚੰਦ, ਇਹਨਾਂ ਦੇ ਇਕੱਤਰ ਹੋ ਕੇ ਮੇਰੇ ਕੰਕੀਆਂ ਵਾਲੇ ਸਤਿਗੁਰਾਂ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਨ ਦੀ ਖਾਤਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਘੇਰਾਬੰਦੀ ਕੀਤੀ। ਇਹ ਘੇਰਾਬੰਦੀ ਲਗਾਤਾਰ ਕਈ ਮਹੀਨੇ ਜਾਰੀ ਰਹੀ। ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਝੜਕੇ ਆਉਂਦੀਆਂ, ਤਾਂ ਗੁਰੂ ਕੇ ਖਾਲਸੇ ਦੇ ਕੋਲ ਹਾਰ ਦਾ ਮੂੰਹ ਵੇਖ ਕੇ ਵਾਪਸ ਮੁੜਦੀਆਂ ਰਹੀਆਂ। ਜਦੋਂ ਇਹਨਾਂ ਦਾ ਭਾਰੀ ਨੁਕਸਾਨ ਹੋਇਆ, ਇਹਨਾਂ ਰਾਜਿਆਂ ਨੇ ਇਕੱਤਰ ਹੋ ਕੇ ਇੱਕ ਮਤਾ ਪਾਇਆ। ਉਸ ਦੇ ਵਿੱਚ ਰਾਜਾ ਕੇਸਰੀ ਚੰਦ ਉੱਠ ਕੇ ਖੜਾ ਹੋਇਆ, ਜਿਹਨੇ ਕਹਿਣਾ ਕੀਤਾ ਕਿ ਮੇਰੇ ਕੋਲ ਇੱਕ ਹਾਥੀ ਹੈ, ਮੱਝ ਹਾਥੀ, ਉਸ ਨੂੰ ਮੱਝਾਂ ਦੇ ਵੱਟ ਸਰਾਬ ਪਾ ਦਿੱਤੀ ਜਾਵੇ, ਉਹਦੇ ਪਿੰਡੇ ਉੱਤੇ ਸੁਨੋਹ ਮਾਰ ਦਿੱਤੀ ਜਾਵੇ, ਉਸ ਮੱਝ ਹਾਥੀ ਨੂੰ ਲੋਹਗੜ੍ਹ ਦੇ ਬੂਹੇ ਦੇ ਵੱਲ ਸਿੱਧਾ ਕੀਤਾ ਜਾਵੇ। ਜਦੋਂ ਹਾਥੀ ਜਾ ਕੇ ਲੋਹਗੜ੍ਹ ਦੇ ਕਿਲ੍ਹੇ ਦੇ ਬੂਹੇ ਦੇ ਵਿੱਚ ਟੱਕਰ ਮਾਰ ਕੇ ਬੂਹਾ ਭੰਨ ਦੇਵੇਗਾ, ਮਗਰ ਬਾਈ ਧਾਰ ਦੀਆਂ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਲੋ ਪਲੀ ਕਾਬਜ਼ ਹੋ ਜਾਣਗੀਆਂ। ਇਹ ਵਿਉਂਤਬੰਦੀ ਬਣਾਈ ਗਈ। ਇਸ ਗੱਲ ਦੀ ਖਬਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਤੱਕ ਪਹੁੰਚੀ ਹੈ। ਗੁਰੂ ਮਹਾਰਾਜ ਨੇ ਭਰੇ ਦੀਵਾਨ ਦੇ ਅੰਦਰ ਇਹ ਜਦੋਂ ਖਬਰ ਸੁਣੀ, ਆਪਣੀ ਮੌਜ ਵਿੱਚ ਆਏ, ਸਤਿਗੁਰੂ ਮਹਾਰਾਜ ਨੇ ਕਹਿਣਾ ਕੀਤਾ ਜੇਕਰ ਗੁਰਸਿੱਖੋ ਪਹਾੜੀ ਰਾਜਿਆਂ ਵੱਲੋਂ ਮੱਝ ਧਾਤੀ ਕੱਢਿਆ ਜਾ ਰਿਹਾ, ਉਹਨਾਂ ਦੇ ਮੱਝ ਧਾਤੀ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਕੋਲ ਵੀ ਇੱਕ ਹਾਥੀ ਹੈ, ਆਪਣਾ ਹਾਥੀ ਉਹਨਾਂ ਦਾ ਹਾਥੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਮੁਕਾਬਲਾ ਕਰੇਗਾ। ਤਾਂ ਗੁਰੂ ਕੇ ਸੰਗਤਾਂ ਨੇ ਕਹਿਣਾ ਕੀਤਾ ਸਤਿਗੁਰੂ ਜੀ ਕਿਹੜਾ ਹਾਥੀ? ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ ਉਹ ਹਾਥੀ ਹੈ ਭਾਈ ਸਾਲੋ ਦਾ ਪੋਤਰਾ, ਜਿਹਦਾ ਨਾਮ ਹੈ ਦੁਨੀ ਚੰਦ, ਜੋ ਲੰਗਰਾਂ ਦੇ ਵਿੱਚ ਸੇਵਾ ਕਰਦਾ। ਦੁਨੀ ਚੰਦ ਉਹ ਅੱਜ ਨੇ ਖੰਡੇ ਵੱਟ ਦਾ ਅੰਮ੍ਰਿਤ ਨਹੀਂ ਪਾਣ ਕੀਤਾ, ਭਾਵੇਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਰਹਿੰਦਾ। ਜਦੋਂ ਭਰੇ ਦੀਵਾਨ ਦੇ ਵਿੱਚ ਆਖਿਆ ਇਹ ਗੱਲ ਦੁਨੀ ਚੰਦ ਤੱਕ ਪਹੁੰਚੀ, ਉਹਦੇ ਖੂਨ ਦਾ ਪਾਣੀ ਬਣਿਆ, ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕਣ ਲੱਗੀ, ਜਿਵੇਂ ਦੁਨੀ ਚੰਦ ਮੌਤ ਤੋਂ ਘਬਰਾਉਂਦਾ ਹੋਇਆ ਬਾਰ ਬਾਰ ਸਿੰਘਾਂ ਦੇ ਕੋਲ ਜਾ ਕੇ ਬੇਨਤੀਆਂ ਕਰ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਹੋ ਬਿਆਨ ਕਰਵਾਇਆ।

ਜਿਸ ਸਮੇਂ ਇਸ ਗੱਲ ਦਾ ਆਧੁਨਿਕ ਚੰਦ ਨੂੰ ਪਤਾ ਲੱਗਿਆ ਉਹ ਕਦੇ ਇੱਧਰ ਨੂੰ ਦੌੜਦਾ ਕਦੇ ਉੱਧਰ ਨੂੰ ਦੌੜਦਾ। ਸਭ ਤੋਂ ਪਹਿਲਾਂ ਦੁਨੀ ਚੰਦ ਪੰਜ ਪਿਆਰੇ ਸਾਹਿਬਾਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਦੇ ਕੋਲ ਗਿਆ। ਜਾ ਕੇ ਆਖਣ ਲੱਗਿਆ, ਦਇਆ ਸਿੰਘ ਜੀ, ਜੋ ਬਚਨਾਂ ਚ ਸਤਿਗੁਰਾਂ ਨੇ ਆਖੇ ਨੇ, ਜੋ ਗੱਲ ਸਤਿਗੁਰਾਂ ਨੇ ਆਖੀ ਆ ਉਹ ਸੱਚ ਹੈ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦ ਕਿਹੜੀ ਗੱਲ ਆਖੀ ਹੈ? ਆਖਣ ਲੱਗਾ, ਤੁਹਾਨੂੰ ਨੀ ਪਤਾ? ਭਾਈ ਦਇਆ ਸਿੰਘ ਜੀ ਆਖਣ ਲੱਗੇ, ਨਹੀਂ ਸਾਨੂੰ ਕੁਝ ਨੀ ਪਤਾ, ਸਤਿਗੁਰਾਂ ਨੇ ਕੀ ਆਖਿਆ? ਕਹਿੰਦਾ, ਤੁਹਾਨੂੰ ਸਾਰਾ ਕੁਝ ਪਤਾ, ਤੁਸੀਂ ਜਾਣ ਕੇ ਨਾ ਕਰਦੇ ਹੋ। ਆਖਣ ਲੱਗਿਆ, ਜੋ ਬਚਨ ਸਤਿਗੁਰਾਂ ਨੇ ਦੀਵਾਨ ਦੇ ਵਿੱਚ ਆਖੇ ਕਿ ਆਉਣ ਵਾਲੇ ਜੰਗ ਦੇ ਵਿੱਚ ਪਹਾੜੀ ਰਾਜਿਆਂ ਦੇ ਹਾਥੀ ਦਾ ਮੁਕਾਬਲਾ ਦੁਨੀ ਚੰਦ ਕਰੇਗਾ, ਇਹ ਗੱਲ ਚੜ੍ਹਦੇ ਉੱਤੇ ਲਹਿੰਦੇ ਕਦੇ ਸੁਣੀ ਹੈ? ਬਈ ਇੱਕ ਹਾਥੀ ਦਾ ਮੁਕਾਬਲਾ ਇੱਕ ਬੰਦਾ ਕਰ ਸਕੇ? ਇੱਕ ਹਾਥੀ ਤੇ ਇੱਕ ਬੰਦੇ ਦਾ ਕੀ ਮੁਕਾਬਲਾ? ਤਾਂ ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ, ਤੂੰ ਆਪਣੇ ਧਨ ਭਾਗ ਸਮਝ, ਤੈਨੂੰ ਸਤਿਗੁਰਾਂ ਨੇ ਆਪਣਾ ਜੀਵਨ ਸਫਲਾ ਕਰਨ ਦਾ ਮੌਕਾ ਦਿੱਤਾ, ਇਹ ਮੌਕਾ ਅਜਾਈ ਨਾ ਗਵਾ। ਭਾਈ ਦਇਆ ਸਿੰਘ ਜੀ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ, ਤੂੰ ਸਤਿਗੁਰਾਂ ਉੱਤੇ ਵਿਸ਼ਵਾਸ ਕਰ, ਜੇਕਰ ਗੁਰੂ ਦੀ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਗੁਰੂ ਚਾਹੇ ਤਾਂ ਗੂੰਗੇ ਦੇ ਕੋਲੋਂ ਗੀਤਾ ਦੇ ਅਰਥ ਕਰਾ ਸਕਦਾ, ਗੁਰੂ ਚਾਹੇ ਇੱਕ ਪਿੰਗਲੇ ਦੇ ਪਰਬਤ ਉੱਤੇ ਚੜ੍ਹਾ ਸਕਦਾ। ਦੁਨੀ ਚੰਦਾ, ਤੂੰ ਤਾਂ ਤਨ ਕਰਕੇ ਬੜਾ ਵੱਡਾ ਬਲਵਾਨ ਹੈ। ਵੇਖਣ ਦੇ ਵਿੱਚ ਇਉਂ ਲੱਗਦਾ ਕਿ ਇਕੱਲਾ ਦੁਨੀ ਚੰਦ 35-40 ਬੰਦਿਆਂ ਦਾ ਬੜੇ ਸੌਖੇ ਢੰਗ ਦੇ ਨਾਲ ਮੁਕਾਬਲਾ ਕਰ ਲਏਗਾ। ਜਿਹਨੇ ਗੁਰੂ ਘਰ ਦਾ ਵਿਹਲਿਆ ਲੰਗਰ ਛਕ ਛਕ ਕੇ, ਜਿਹਨੇ ਨਿਤਨੇਮ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਆਪਣਾ ਤਨ ਵਧਾਇਆ ਕੇਵਲ ਤਾਂ ਕੇਵਲ ਖਾਣ ਤੱਕ ਸੀਮਤ ਰਹਿ ਗਿਆ, ਉਹ ਦੁਨੀ ਚੰਦ ਅੰਮ੍ਰਿਤ ਉਹਨੇ ਨਹੀਂ ਛਕਿਆ, ਨਿਤਨੇਮ ਉਹ ਨਹੀਂ ਕਰਦਾ। ਉਸ ਨੂੰ ਭਾਈ ਦਇਆ ਸਿੰਘ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਬਾਰ ਬਾਰ ਸਿੰਘਾਂ ਦੇ ਕੋਲ ਦੁਨੀ ਚੰਦ ਜਾਣ ਲੱਗਿਆ, ਕਿਉਂਕਿ ਦੁਨੀ ਚੰਦ ਤਨ ਕਰਕੇ ਬੜਾ ਬਲਵਾਨ ਹੈ ਪਰ ਮਨ ਕਰਕੇ ਬੜਾ ਕਮਜ਼ੋਰ ਹੈ। ਜਦੋਂ ਬਾਰ ਬਾਰ ਸਿੰਘਾਂ ਦੇ ਕੋਲ ਜਾਣ ਲੱਗਿਆ, ਜਿਹਦੇ ਕੋਲ ਜਾਂਦਾ ਹਰੇਕ ਨੇ ਇਹੀ ਗੱਲ ਕਹੀ, ਦੁਨੀ ਚੰਦ ਤੈਨੂੰ ਦੁਨੀਆਂ ਦੇ ਉੱਤੇ ਇਨਸਾਨ ਬਾਰ ਬਾਰ ਨਹੀਂ ਆਉਂਦਾ, ਤੈਨੂੰ ਇੱਕ ਵਾਰ ਸਤਿਗੁਰਾਂ ਨੇ ਯਾਦ ਕੀਤਾ, ਤੂੰ ਆਪਣਾ ਜੀਵਨ ਸਪਲਾ ਕਰ, ਤੂੰ ਗੁਰੂ ਮਹਾਰਾਜ ਦੇ ਹੁਕਮ ਨੂੰ ਖੜੇ ਮੱਤੇ ਪ੍ਰਵਾਨ ਕਰ। ਦੁਨੀ ਚੰਦ ਆਖਣ ਲੱਗਿਆ, ਸਾਰੀ ਜਾਣੇ ਇੱਕ ਗੱਲ ਆਖੀ ਜਾਂਦੇ, ਤੂੰ ਬੜਾ ਬਲਵਾਨ ਹੈ, ਕਈ ਮਹੀਨੇ ਹੋ ਗਏ ਰਾਜਮਾ ਮੈਨੂੰ ਖਾਣਾ ਪ੍ਰਾਪਤ ਨਹੀਂ ਹੋਇਆ, ਨਾਲੇ ਮੌਤ ਦਾ ਕਾਲ ਬਣ ਕੇ 24 ਘੰਟੇ ਉਹ ਪਹਾੜੀ ਰਾਜੇ ਤੇ 22 ਧਾਰ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਅੰਦਰ ਚਾਰੋਂ ਤਰਫ ਮੰਡਰਾ ਰਹੀਆਂ ਨੇ, ਇਹ ਨਹੀਂ ਪਤਾ ਕਿ ਮੌਤ ਦੇ ਬਾਜ ਨੇ ਕਦੋਂ ਝਪਟ ਮਾਰ ਲੈਣੀ ਆ। ਸਤਿੰਦਰ ਨੇ ਆਖਿਆ, ਜੇ ਮੌਤ ਤੋਂ ਇੰਨਾ ਡਰਦਾ, ਤੂੰ ਇਸ ਮੌਤ ਦਾ ਤੇਰੇ ਮਨ ਦੇ ਵਿੱਚ ਇੰਨਾ ਭੈ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਤੂੰ ਇਸ ਮੌਤ ਤੋਂ ਮੁਕਤ ਹੋ ਜਾ, ਮੈਂ ਜਾਂਦੇ ਜੰਗ ਦੇ ਅੰਦਰ ਹੱਥ ਦੇ ਨਾਲ ਜੂਝ ਕੇ। ਦੁਨੀ ਚੰਦ ਆਖਣ ਲੱਗਿਆ, ਸਾਰਿਆਂ ਦੀ ਇੱਕੋ ਰਹੇ ਆ। ਉਹਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਕੱਢੇ, ਆਖਣ ਲੱਗਿਆ ਕਿ ਅੱਜ ਗੁਰੂ ਮਹਾਰਾਜ ਨੇ ਬਲੀ ਦਾ ਬੱਕਰਾ ਬਣਾ ਕੇ ਮੈਦਾਨੇ ਜੰਗ ਵਿੱਚ ਤੋਰਨ ਦਾ ਹੁਕਮ ਮੈਨੂੰ ਕੀਤਾ, ਸਾਨੂੰ ਤੁਹਾਡੀ ਵੀ ਬਾਣੀ ਕਿਤੇ ਦੂਰ ਨਹੀਂ। ਉਹਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਕੱਢਿਆ। ਰਾਤ ਦੇ ਸਮੇਂ ਦੁਨੀ ਚੰਦ ਅੱਜ ਮੌਤ ਤੋਂ ਡਰਦਾ ਹੋਇਆ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲ ਜਿਵੇਂ ਬੇਵਕ ਹੋਣ ਲੱਗਿਆ, ਉਹਨਾਂ ਲਈ ਨਾ ਤੋਂ ਜਾਣੂ ਤੁਹਾਡੀ ਜੱਥਾ ਕਿਉਂ ਕਰਵਾ ਰਹੀ।

你长得怎么说这样，我没

ਰਾਤ ਦੇ ਸਮੇਂ ਦੁਨੀ ਚੰਦ ਨੇ ਆਪਣੇ ਨਾਲ ਕੋਈ ਸਾਥੀਆਂ ਨੂੰ ਵੰਡਿਆ। ਲੱਜ ਚੁੱਕੀ, ਲੱਜ ਦਾ ਆਸਰਾ ਲੈ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚੋਂ ਬਾਹਰ ਜਾਣ ਲੱਗੇ। ਪਹਿਲਾਂ ਕੁਝ ਸਾਥੀ ਗਏ, ਬਾਅਦ ਦੇ ਵਿੱਚ ਜਦੋਂ ਆਈ ਦੁਨੀ ਚੰਦ ਦੀ ਵਾਰੀ, ਉਸ ਅਕਿਰਤ ਘਣ ਦਾ ਭਾਰ ਲੱਜ ਨੇ ਵੀ ਨਾ ਸਹਾਰਿਆ। ਜਦੋਂ ਅੱਧ ਵਿਚਾਲੇ ਗਿਆ, ਲੱਜ ਟੁੱਟੀ, ਧਰਤ ਤੜ ਗਿਆ, ਆਪਾਂ ਟੁੱਟਿਆ, ਉਹਦੇ ਨਾਲ ਦੇ ਸਾਥੀ ਖਿੱਚਾ ਤੂੰ ਕਰਕੇ ਉਸ ਨੂੰ ਉਹਦੇ ਨਗਰ ਮਜੀਦੀਆ ਲੈ ਕੇ ਗਏ, ਜਿੱਥੇ ਕੁਝ ਸਮਾਂ ਪਾ ਕੇ ਉਹਦੇ ਆਪਣੇ ਘਰ ਦੇ ਵਿੱਚ ਉਹਦੀ ਸੱਪ ਲੜ ਕੇ ਮੌਤ ਹੋਈ। ਜਿਸ ਮੌਤ ਤੋਂ ਡਰਦਾ, ਗੁਰਾਂ ਤੋਂ ਬੇਮੁੱਖ ਹੋਇਆ, ਮੌਤ ਦੇ ਕੋਲੋਂ ਫੇਰ ਵੀ ਬਚ ਨਾ ਸਕਿਆ, ਘਰ ਦੇ ਵਿੱਚ ਜਾ ਕੇ ਸੱਪ ਲੜ ਕੇ ਮੌਤ ਹੋਈ। ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਤਿਗੁਰ ਵਾਜੋ ਗੁਰ ਨਹੀਂ ਕੋਏ, ਨਗੁਰੇ ਕਾ ਹੈ ਨੌ ਬੁਰਾ। ਦੁਨੀ ਚੰਦ ਨਗੁਰਾ ਸੀ, ਰਾਤ ਦਾ ਸਮੇਂ ਭੱਜਿਆ, ਦਿਨ ਚੜਿਆ ਮੇਰੇ ਕੰਧੀਆਂ ਵੇ ਸਤਿਗੁਰਾਂ ਤੱਕ, ਇਸ ਗੱਲ ਦੀਆਂ ਖਬਰਾਂ ਪਹੁੰਚੀਆਂ ਕਿ ਸਤਿਗੁਰ ਜੀ ਦੁਨੀ ਚੰਦ ਰਾਤ ਦੇ ਸਮੇਂ ਕਿਲ੍ਹੇ ਦੀ ਕੰਧ ਟੱਪ ਕੇ ਭੱਜ ਗਿਆ, ਨਾਲ ਕੁਝ ਸਾਥੀਆਂ ਨੂੰ ਲੈ ਕੇ ਚਲੇ ਗਿਆ ਮੇਰੇ ਕੰਧੀਆਂ ਵਾਲੇ ਸਤਿਗੁਰਾਂ ਨੂੰ। ਇਸ ਗੱਲ ਦਾ ਜਦੋਂ ਪਤਾ ਲੱਗਿਆ, ਦੀਵਾਨ ਸਜਿਆ ਸਜੇ ਦੀਵਾਨ ਦੇ ਅੰਦਰ ਆਪਣੀ ਮੌਜ ਦੇ ਵਿੱਚ ਮੇਰੇ ਚੋਜੀ ਪ੍ਰੀਤਮ ਕਲਗੀਆਂ ਵਾਲੇ ਸਤਿਗੁਰੂ ਬਿਰਾਜਮਾਨ ਨੇ, ਤਾਂ ਪਹਿਲਾਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਨਗਰ ਗਈ ਸੀ ਭਰੇ ਦੀਵਾਨ ਦੇ ਵਿੱਚ, ਜਿਹੜਾ ਤਨ ਕਰਕੇ ਬੜਾ ਬਲਵਾਨ ਸੀ ਪਰ ਮਨ ਕਰਕੇ ਬੜਾ ਕਮਜ਼ੋਰ ਸੀ ਦੁਨੀ ਚੰਦ ਉੱਤੇ। ਕਿਉਂਕਿ ਜਦੋਂ ਪਰਖਰੀ ਘੜੀ ਆਉਂਦੀ ਹੈ, ਉਸ ਤੋਂ ਵਿਰਲੇ ਪਾਸ ਹੁੰਦੇ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿੱਕੇ ਨਾ ਕੋਏ, ਰਾਮ ਕਸੌਟੀ ਕੋਸ ਹੈ ਜੋ ਮਰਜ਼ੀ ਵਾ ਹੋਏ। ਜਦੋਂ ਪਤਾ ਲੱਗਿਆ ਭਰੇ ਦੀਵਾਨ ਦੇ ਵਿੱਚ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਪਹਿਲਾਂ ਨਜ਼ਰ ਗਈ ਸੀ ਉਸ ਦੁਨੀ ਚੰਦ ਉੱਤੇ, ਹੁਣ ਗੁਰੂ ਮਹਾਰਾਜ ਨੇ ਭਰੇ ਦੀਵਾਨ ਵਿੱਚ ਨਿਗਾਹ ਮਾਰੀ, ਨਿਗਾਹ ਕਿੱਥੇ ਜਾ ਕੇ ਟਿੱਕੀ? ਜਿੱਥੇ ਕਹਿ ਰਹੇ ਜੇ ਫਰੀਦ ਦਾ ਮਾਲਕ ਭਾਈ ਬਚਿੱਤਰ ਸਿੰਘ ਬੇਟਾ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਵਾਲੇ ਇਸ਼ਾਰਾ ਕੀਤਾ ਕਿ ਆਉਣ ਵਾਲੇ ਜੰਗ ਦੇ ਵਿੱਚ ਮਹਿਤਾ ਸਿੰਘ ਦਾ ਮੁਕਾਬਲਾ ਸਾਡਾ ਦੂਲਾ ਸੇਰ ਬਚਿੱਤਰ ਸਿੰਘ ਕਰੇਗਾ, ਤਾਂ ਉਸੇ ਸਮੇਂ ਸੂਬਾ ਉੱਠ ਕੇ ਖੜਾ ਹੋਇਆ, ਉਹਦਾ ਦਗਦਾ ਕਰਦਾ ਚਿਹਰਾ, ਚਿਹਰੇ ਉੱਤੇ ਸੈਂਕੜੇ ਸੂਰਜਾਂ ਦੀ ਲਾਲੀ, ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਭਾਈ ਬਚਿੱਤਰ ਸਿੰਘ ਨੇ ਸੀਸ ਝੁਕਾਇਆ, ਆਖਣ ਲੱਗਿਆ ਸਤਿਗੁਰ ਜੀ ਮੇਰੇ ਧਨ ਭਾਗ ਨੇ ਮੇਰੇ ਜਿਹੇ ਨਿਮਾਣੇ ਸਿੱਖ ਦਾ ਨਾਂ ਤੁਹਾਡੀ ਮੁਬਾਰਕਬਾਦ ਰਸਨਾ ਦੇ ਉੱਤੋਂ ਨਿਕਲਿਆ। ਸਤਿਗੁਰ ਜੀ ਮੈਨੂੰ ਦੁਨੀਆਂ ਦੇ ਉੱਤੇ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਸ ਤੋਂ ਵੱਧ ਸਮਾਂ ਸੁਭਾਗਾ ਇਹ ਪ੍ਰਾਪਤ ਹੋਇਆ ਕਿ ਤੁਸੀਂ ਮੈਨੂੰ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਮੌਕਾ ਦਿੱਤਾ, ਮੈਨੂੰ ਹੁਕਮ ਲਾਇਆ, ਮੈਂ ਆਪਣਾ ਜੀਵਨ ਸਫਲਾ ਕਰਾਂਗਾ ਮੈਦਾਨੇ ਜੰਗ ਦੇ ਅੰਦਰ ਜੂਝ ਕੇ। ਸਤਿਗੁਰ ਜੀ ਆਪ ਦਾ ਹੁਕਮ ਹੋਵੇ, ਮੈਂ ਮੈਦਾਨੇ ਜੰਗ ਦੇ ਅੰਦਰ ਜਾਣ ਵਾਸਤੇ ਤਿਆਰ ਹਾਂ। ਤਾਂ ਜਦੋਂ ਭਾਈ ਬਚਿੱਤਰ ਸਿੰਘ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਸੀਸ ਝੁਕਾਇਆ, ਉਹਦਾ ਭਾਈ ਉਦੈ ਸਿੰਘ ਉਹ ਵੀ ਉੱਠ ਕੇ ਖੜਾ ਹੋਇਆ, ਆਖਣ ਲੱਗਿਆ ਸਤਿਗੁਰ ਜੀ ਜਿੱਥੇ ਮੇਰਾ ਭਰਾ ਮੈਦਾਨੇ ਜੰਗ ਦੇ ਅੰਦਰ ਜਾਵੇਗਾ, ਮੇਰਾ ਵੀ ਇਸ ਦੁਨੀਆਂ ਉੱਤੇ ਆਉਣਾ ਸਫਲਾ ਹੋ ਜਾਵੇ, ਮੇਰਾ ਵੀ ਲੋਕ ਪਰਲੋਕ ਸਹੇਲਾ ਹੋ ਜਾਵੇ, ਮੈਨੂੰ ਵੀ ਆਗਿਆ ਦਿੱਤੀ ਜਾਵੇ ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਵਾਂ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਨਾਲ ਸਿੰਘਾਂ ਦਾ ਜੱਟਾ ਤਿਆਰ ਕਰ ਦਿੱਤਾ। ਰਾਤ ਦਾ ਸਮਾਂ ਹੋਇਆ, ਭਾਈ ਬਚਿੱਤਰ ਸਿੰਘ ਦੇ ਸਾਰੀ ਰਾਤ ਅੱਖਾਂ ਦੇ ਵਿੱਚ ਨੀਂਦ ਨਾ ਆਈ, ਮਨ ਦੇ ਵਿੱਚ ਮੈਦਾਨੇ ਜੰਗ ਦੇ ਅੰਦਰ ਜੂਝਣ ਦਾ ਇੰਨਾ ਡਾਢਾ ਚਾਅ ਪੈਦਾ ਹੋਇਆ, ਸਾਰੀ ਰਾਤ ਸੋਚਾਂ ਸੋਚਦੀਆਂ ਨੇਗੀ ਕਿ ਕੱਲ੍ਹ ਦਾ ਦਿਨ ਕਿਹੋ ਜਿਹਾ ਸੁਭਾਗਾ ਹੋਵੇਗਾ, ਕਿੰਨਾ ਵਧੀਆ ਮੌਕਾ ਮਿਲੇਗਾ ਮੈਨੂੰ ਆਪਣਾ ਜੀਵਨ ਸਫਲਾ ਕਰਨ ਦਾ, ਮੈਦਾਨੇ ਜੰਗ ਦੇ ਅੰਦਰ ਹਾਥੀ ਦੇ ਨਾਲ ਮੁਕਾਬਲਾ ਹੋਵੇਗਾ, ਕਈ ਢੰਗ ਦੇ ਨਾਲ ਉਹ ਸਾਥੀ ਉੱਤੇ ਫਤਿਹ ਹਾਸਲ ਕੀਤੀ ਜਾਵੇਗੀ, ਕਈ ਢੰਗ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਜੁੱਝਿਆ ਜਾਵੇ। ਸਾਰੀ ਰਾਤ ਸੋਚਦਿਆਂ ਦੀ ਨਹੀਂਗੀ, ਅੰਮ੍ਰਿਤ ਵੇਲਾ ਹੋਇਆ, ਸੂਰਮੇ ਨੇ ਉੱਠ ਕੇ ਇਸ਼ਨਾਨ ਕੀਤਾ, ਨਿਤਨਾਮ ਕਰਨ ਤੋਂ ਉਪਰੰਤ ਕਰਕੇ ਆਪਣੇ ਘੋੜੇ ਨੂੰ ਤਿਆਰ ਹੋ ਕੇ ਤਿਆਰ ਦਿਨ ਚੜ੍ਹਦੇ ਨੂੰ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਆਣ ਪਹੁੰਚੇ। ਭਰੇ ਦੀਵਾਨ ਦੇ ਵਿੱਚ ਸੀਸ ਝੁਕਾਇਆ, ਆਖਣ ਲੱਗਿਆ ਸਤਿਗੁਰ ਜੀ ਦਾਸ ਨੂੰ ਮੈਦਾਨੇ ਜੰਗ ਦੇ ਜੁੱਝਣ ਦੀ ਆਗਿਆ ਦਿੱਤੀ ਜਾਵੇ। ਅਤੇ ਆਖਣ ਲੱਗਿਆ ਕਿ ਗੁਰੂ ਮਹਾਰਾਜ ਮੈਂ ਘਰੋਂ ਨਾ ਮੈਦਾਨੇ ਜੰਗ ਦੇ ਜੁੱਝਣ ਵਾਲਾ, ਹਾਥੀ ਦਾ ਮੁਕਾਬਲਾ ਕਰਨ ਵਾਲਾ, ਹਾਥੀ ਦਾ ਮੁਕਾਬਲਾ ਤੁਸੀਂ ਆਪ ਕਰਨਾ, ਮੈਨੂੰ ਤਾਂ ਇੱਕ ਮੈਦਾਨੇ ਜੰਗ ਦੇ ਅੰਦਰ ਤੁਸੀਂ ਮੋਹਰਾ ਬਣਾ ਕੇ ਤੋਰ ਰਹੇ ਹੋ। ਸਤਿਗੁਰ ਜੀ
ਤੁਹਾਡਾ ਮਿਹਰ ਭਰਿਆ ਹੱਥ ਮੇਰੇ ਕੰਢੇ ਉੱਤੇ ਹੋਵੇ, ਮੇਰੇ ਸਿਰ ਦੇ ਉੱਤੇ ਹੋਵੇ। ਇੱਕ ਹਾਥੀ ਤਾਂ ਕੀ ਬਚਿੱਤਰ ਸਿੰਘ ਸੈਂਕੜੇ ਹਾਥੀਆਂ ਦਾ ਇਕੱਲਾ ਮੁਕਾਬਲਾ ਕਰ ਲਏਗਾ। ਮੈਂ ਕਾਹਨੂੰ ਨਾ ਮੁਕਾਬਲਾ ਕਰਨ ਵਾਲਾ। ਗੁਰੂ ਦੇ ਸਿੱਖ ਦੇ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ, ਗੁਰੂ ਦੇ ਉੱਤੇ ਪੂਰਨ ਭਰੋਸਾ। ਭਾਈ ਬਚਿੱਤਰ ਸਿੰਘ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਅਸੀਸ ਕਹਿਆ। ਇੰਨੀ ਦੇਰ ਨੂੰ ਗੁਰੂ ਕੇ ਖਾਲਸੇ ਨੇ ਇਸ ਗੱਲ ਦਾ ਪਤਾ ਪਕਾਇਆ, ਦੱਸਣਾ ਕੀਤਾ ਕਿ ਪਹਾੜੀ ਰਾਜੇ ਅਤੇ ਬਾਈ ਭਾਰ ਦੇ ਰਾਜਿਆਂ ਦੀਆਂ ਫੌਜਾਂ ਅਤੇ ਮਹਿਤਾਸੀ ਅਨੰਦਪੁਰ ਸਾਹਿਬ ਦੇ ਕਿਹੜੇ ਵੱਲ ਵੱਧ ਆ ਰਿਹਾ। ਸੂਰਮੇ ਦੇ ਮਨ ਦੇ ਵਿੱਚ ਹੋਰ ਦੁੱਖ ਪੈਦਾ ਹੋਇਆ। ਉਹਨੇ ਝੁਕਾਇਆ ਸੀਸ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਪਣੇ ਮੁਬਾਰਕਬਾਦ ਹੱਥਾਂ ਦੇ ਨਾਲ ਭਾਈ ਬਚਿੱਤਰ ਸਿੰਘ ਨੂੰ ਇੱਕ ਨਾਗਣੀ ਦੀ ਵਸਤ ਕੀਤੀ ਹੈ। ਭਾਈ ਬਚਿੱਤਰ ਸਿੰਘ ਨੇ ਉਸ ਨਾਗਣੀ ਨੂੰ ਪੜ੍ਹ ਕੇ ਆਪਣੇ ਮਸਤਕ ਨੂੰ ਲਾਇਆ, ਚਰਨਾਂ ਵਿੱਚ ਵੀ ਝੁਕਾਇਆ। ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਭਾਈ ਬਚਿੱਤਰ ਸਿੰਘ ਦੇ ਕੰਧੇ ਉੱਤੇ ਇੱਕ ਥਾਪੜਾ ਲਾਇਆ। ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰ ਤੋਂ ਥਾਪੜਾ, ਗੁਰੂ ਕਾ ਖਾਲਸਾ ਹੋਇਆ ਘੋੜੇ ਦੇ ਉੱਤੇ ਸਵਾਰ। ਉੱਧਰ ਵੱਜੀਆਂ ਰਣਜੀਤ ਸਿੰਘਾਲੇ ਉੱਤੇ ਚੋਟਾਂ, ਗੁਰੂ ਕੇ ਖਾਲਸੇ ਨੇ ਲਾਏ ਬੋਲੇ ਸੋਹਣੇ ਹਾਲ ਦੇ ਜੱਕਾਰੇ। ਉੱਧਰ ਲੋਹਗੜ ਦੇ ਬੂਹੇ ਨੂੰ ਗਿਆ ਖੋਲਿਆ, ਸਾਹਮਣੇ ਹੋਵੇ ਮਸਤ ਹਾਥੀ ਨੂੰ ਤੱਕਦਿਆਂ ਹੋਇਆ। ਸੂਰਮੇ ਨੇ ਲਾਈ ਪਾਉਣ ਦੇ ਪੁੱਤਰ ਘੋੜੇ ਨੂੰ ਵੱਡੀ ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਭਲੇ ਭਲੀ ਮੈਦਾਨੇ ਜੰਗ ਦੇ ਅੰਦਰ ਜਾ ਪਹੁੰਚਿਆ। ਸੂਰਮਾ ਮਨ ਦੇ ਅੰਦਰ ਪਾਣੀ ਦਾ ਜਾਪ ਕਰਦਾ ਜਾ ਰਿਹਾ, ਭਾਈ ਸੂਰਾ ਤੋਂ ਪਹਿਚਾਣੀਏ ਝੋਲੜੇ ਬੀਜ ਕੇ ਖੇਤ ਪੁੱਜਾ ਪੁੱਜਾ ਕੱਟ ਮਰੇ ਕਬੂਲਾ ਸਾਡੇ ਖੇਤ ਰਣ ਪੱਤੇ ਦਾ ਆਸਕ। ਭਾਈ ਬਚਿੱਤਰ ਸਿੰਘ ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਸਾਹਮਣੇ ਮਾਤਾ ਹਾਥੀ ਨੂੰ ਟਾਂਗਰਾ ਮਾਰਦਿਆਂ ਤੱਕਿਆ। ਜਦੋਂ ਹਾਥੀ ਆਇਆ ਕੋਲ, ਚਿੱਟੀਆਂ ਘੋੜੇ ਦੀਆਂ ਬਾਗਾਂ ਕੰਢੇ ਘੋੜੇ ਨੂੰ ਤੇਜ ਹੋ ਕੇ ਰਕਾਬਾਂ ਦੇ ਉੱਤੇ ਖੜਾ, ਦੋਵੇਂ ਹੱਥਾਂ ਦੇ ਨਾਲ ਫੜ ਕੇ ਨਗਣੀ ਸੱਚੇ ਬੋਲੇ ਸੋਹਣੇ ਆਦਤ ਕਰਾ ਮੈਂ ਧੱਕੇ ਮੱਥੇ ਵਿੱਚ ਧੂ ਕੇ ਨਗਣੀ ਗੁਰੂ ਕੇ ਦੋਨੇ ਸਿਰ ਰਹੇ।

Oh, my dear, I'm dying again.

ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਦੁੱਲੇ ਸੇਰ ਭਾਈ ਬਚਿੱਤਰ ਸਿੰਘ ਨੇ ਇੰਨੇ ਜੋਤ ਦੇ ਵਿੱਚ ਆ ਕੇ ਨਗਲੀ ਦੋਵੇਂ ਹੱਥਾਂ ਦੇ ਨਾਲ ਜੋੜ ਕੇ ਮੱਝ ਧਾਤੀ ਦੇ ਮਾਰੀ, ਮੱਥੇ ਦੇ ਵਿੱਚ ਮਾਰੀ ਲੋਹੇ ਦੀਆਂ ਸੱਤ ਤਵੀਆਂ ਨੂੰ ਪਾੜਦੀ ਹੋਈ ਨਗਲੀ, ਹਾਥੀ ਦੇ ਮੱਥੇ ਵਿੱਚ ਆ ਕੇ ਧੱਸੀ, ਖੂਨ ਦਾ ਫੁਆਰਾ ਵਗਿਆ। ਉਹ ਭਾਈ ਬਚਿੱਤਰ ਸਿੰਘ ਦੇ ਕੀਤੇ ਹੋਏ ਵਾਰ ਨੂੰ ਨਾ ਸਹਾਰ ਸਕਿਆ, ਹਾਥੀ ਦਾ ਰੁੱਖ ਪਿਛਾਂਹ ਵੱਲ ਨੂੰ ਮੁੜਿਆ। ਉਹ ਬਾਈ ਭਾਰਤੀ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਲੁਤਾੜਦਾ ਹੋਇਆ ਹਾਥੀ ਮਗਰ ਮੁੜਿਆ। ਜਦੋਂ ਫੌਜਾਂ ਦੇ ਜਰਨੈਲ ਜਸਵਾਲ ਦੇ ਰਾਜੇ ਕੇਸਰੀ ਚੰਦ ਨੇ ਇਹ ਦੇਖਿਆ ਤਾਂ ਉਹ ਆਪਣੀਆਂ ਫੌਜਾਂ ਦਾ ਨੁਕਸਾਨ ਹੁੰਦਾ ਦੇਖ ਕੇ ਅਗਾਂਹ ਵਧਿਆ। ਉਹਨੂੰ ਆਉਂਦਿਆਂ ਤੱਕਦਿਆਂ ਸਾਰ ਸਾਹਮਣੇ ਭਾਈ ਬਚਿੱਤਰ ਸਿੰਘ ਦੇ ਭਰਾ ਭਾਈ ਉਦੈ ਸਿੰਘ ਦੇ ਨਾਲ ਉਹਦੇ ਮੈਦਾਨੇ ਜੰਗ ਦੇ ਅੰਦਰ ਦੋ ਹੱਥ ਹੋਏ। ਮੈਦਾਨੇ ਜੰਗ ਦੇ ਅੰਦਰ ਦੋਨੋਂ ਸੂਰਮੇ ਸਾਨਾ ਵਾਂਗ ਭਿੜਨ ਲੱਗੇ। ਉੱਧਰੋਂ ਕੇਸਰੀ ਚੰਦ ਵਾਰ ਕਰਦਾ, ਇੱਧਰੋਂ ਭਾਈ ਉਦੈ ਸਿੰਘ ਵਾਰ ਕਰਦਾ। ਆਖਿਰਕਾਰ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਬਾਹਰ ਰੋਕਦਿਆਂ ਹੋਇਆ ਇੱਕੋ ਲੱਗ ਸਰ ਕਰਦੀ ਖਿੱਚੇ ਤਰਫ ਤੇਗ ਦੇ ਵਿੱਚ ਮਿਆਨ ਦੇ ਵਿੱਚ ਤੇਗ ਇੰਨੀ ਜ਼ੋਰ ਦੇ ਨਾਲ ਉਹਦੇ ਉੱਤੇ ਵਾਰ ਕੀਤਾ, ਉਹਦਾ ਸੀਸ ਧਰਦੇ ਨਾਲ ਅਲੱਗ ਕਰਕੇ ਮਾਰਿਆ। ਜਦੋਂ ਉਹਦਾ ਸੀਸ ਧਰਦੇ ਨਾਲ ਅਲੱਗ ਹੋਇਆ ਧਰਤ ਤੜ ਗਿਆ। ਸੂਰਮੇ ਨੇ ਫੁਰਤੀ ਦੇ ਨਾਲ ਮਾਰਿਆ ਨੇਜਾ ਸਿਰ ਦੇ ਵਿੱਚ, ਨੇਜੇ ਦੇ ਵਿੱਚ ਟੰਕੇ ਸਿਰ ਨੂੰ। ਸੂਰਮੇ ਬੋਲੇ ਸੋਹਣੇ ਆਪਦੇ ਜੈਕਾਰੇ ਸਾਹਿਬ ਦਾ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਪਹੁੰਚਿਆ। ਜਿੱਤ ਦਾ ਸਿਰਾ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ। ਗੁਰੂ ਕੇ ਖਾਲਸੇ ਦੀ ਜਿੱਤ ਹੋਈ। ਇਸੇ ਗੁਰੂ ਕੇ ਖਾਲਸੇ ਦਾ ਇਤਿਹਾਸ, ਜਿਨ੍ਹਾਂ ਨੇ ਗੁਰੂ ਤੇ ਪੂਰਨ ਭਰੋਸਾ ਕੀਤਾ, ਜਿਨ੍ਹਾਂ ਨੂੰ ਗੁਰੂ ਉੱਤੇ ਵਿਸ਼ਵਾਸ ਹੈ, ਉਹ ਇੱਕ ਹਾਥੀ ਤਾਂ ਕੀ ਭਾਈ ਬਚਿੱਤਰ ਸਿੰਘ ਦੇ ਕਹਿਣ ਵਾਂਗੂ ਉਹ ਸੈਂਕੜੇ ਹਾਥੀਆਂ ਦਾ ਇਕੱਲੇ ਮੁਕਾਬਲਾ ਕਰ ਲੈਂਦੇ ਨੇ। ਗੁਰੂ ਕਾ ਖਾਲਸਾ ਨਾ ਤਾਂ ਕਦੇ ਮੌਤ ਦੇ ਕੋਲੋਂ ਡਰਿਆ, ਬਲਕਿ ਗੁਰੂ ਕੇ ਖਾਲਸੇ ਕੋਲੋਂ ਮੌਤ ਹਮੇਸ਼ਾ ਡਰਦੀ ਰਹੀ। ਉਹ ਗੁਰੂ ਕਾ ਖਾਲਸਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਦਿੱਤਾ ਸਮਾਂ ਸਮਾਪਤ। ਸਮੁੱਚੀਆਂ ਸੰਗਤਾਂ ਦਾ ਪਿਆਰ ਆਇਆ, ਸਾਰੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਰਹਿੰਦੇ ਹਾਜ਼ਰੀ ਭਰੀ ਆ। ਵਿਚਾਰਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਰਾਂ ਜਾਇਆ ਕਰਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਤੁਹਾਡੀ ਜੱਥਾ ਬਲਵੰਤ ਸਿੰਘ ਹਰਪਾਲੋਂ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਲਸਾ, ਸੰਗੀ ਵਾਦਕ ਜਸਮੇਰ ਸਿੰਘ ਮੁੱਲਾਪੁਰੀ। ਇੰਨੀ ਸੇਵਾ ਪ੍ਰਵਾਨ ਕਰਨੀ, ਬੁਲਾਓ ਪੱਤੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.